0: ਕੀਰਤਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਸਤਿਗੁਰੂ ਜੀ ਅੱਗੇ ਦਸਮਤ ਬਖਸ਼ਿਸ਼ ਕਰਨ, ਸਤਿਗੁਰੂ ਦੀ ਕਿਰਪਾ ਕਰਨ, ਅਹਿਮਤ ਕਰਨ, ਆਈ ਉਸ ਨੂੰ ਸ਼ਾਸਨ ਦੀ ਹਾਜ਼ਰੀ ਧਰਤੀ ਪ੍ਰਵਾਨ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ, ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜ ਰਹੇ ਸਨ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਸੋ ਹੁਣ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਲਈ ਸਟੇਜ ਉੱਪਰ ਸੁਸ਼ੋਭਿਤ ਹੋ ਰਹੇ ਨੇ ਭਾਈ ਸਾਹਿਬ ਭਾਈ ਵਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲੇ, ਆਪਣੇ ਜਥੇ ਸਮੇਤ। ਸਤਿਸੰਗਤ ਜੀ, ਆਪ ਜੀ ਜਾਣਦੇ ਹੋ ਕਿ ਜੂਨ ਮਹੀਨੇ ਦੀ ਸ਼ੁਰੂਆਤ ਅੱਜ 1 ਤਰੀਕ ਹੈ ਔਰ ਪੂਰਾ ਹਫ਼ਤਾ ਤੀਸਰੇ ਘੱਲੂਘਾਰੇ ਜੂਨ 1984 ਦੇ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਦੀ ਯਾਦ ਨੂੰ ਤਾਜ਼ਾ ਕੀਤਾ ਜਾ ਰਿਹਾ। ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਜਿਹੜੇ ਆਪਣੇ ਗੁਰਧਾਮ ਦੀ ਰਾਖੀ ਲਈ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਸੋ ਪੂਰਾ ਹਫ਼ਤਾ ਸਮਾਗਮਾਂ ਦੌਰਾਨ ਵੱਖ ਵੱਖ ਵਿਦਵਾਨ ਆਪ ਜੀ ਨੂੰ ਸਟੇਜ ਤੋਂ ਇਸ ਤੀਸਰੇ ਘੱਲੂਘਾਰੇ ਦੀ ਜੋ ਇਤਿਹਾਸਕ ਵਾਰਤਾ ਹੈ ਉਹ ਸਰਵਣ ਕਰਵਾਉਂਦੇ ਰਹਿਣਗੇ। ਉਹਨਾਂ ਸ਼ਹੀਦਾਂ ਨੂੰ ਵੀ ਅਸੀਂ ਯਾਦ ਕਰਨਾ ਜਿਨ੍ਹਾਂ ਨੇ ਧਰਮ ਹੇਤ ਕੁਰਬਾਨੀਆਂ ਕੀਤੀਆਂ। ਆਓ ਹੁਣ ਭਾਈ ਵਿਕਰਮਜੀਤ ਸਿੰਘ ਜੀ ਪਾਸੋਂ, ਉਹਨਾਂ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁੰਡਲਨੀਆ ਫਲ ਛਿਪਾਈ ਸਦ ਲਈ ਰਈਅਤ ਥਬੀ ਨਵਾਬਾ।

ਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਜਬਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋ, ਆਓ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਆਪ ਜੀ ਨੇ ਅੰਮ੍ਰਿਤ ਬਾਣੀ ਦਾ ਰਸ ਪਿੰਨਾ ਕੀਰਤਨ ਸ਼ਰਵਨ ਕੀਤਾ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਕਹੇ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਅੰਮ੍ਰਿਤ ਬਾਣੀ ਦਾ ਕੀਰਤਨ ਸ਼ਰਵਨ ਕਰਕੇ ਆਪਣੇ ਅੰਤਰ ਆਤਮੇ ਨੂੰ ਗੁਰੂ ਦੇ ਸ਼ਬਦ ਨਾਲ ਆਪ ਜੀ ਤ੍ਰਿਪਤ ਕਰ ਰਹੇ ਸੀ। ਰੋਜ਼ਾਨਾ ਲੜੀਵਾਰ ਆਪ ਜੀ ਪੰਚ ਪ੍ਰਕਾਸ਼ ਦੀ ਇਹ ਪਾਵਨ ਪਵਿੱਤਰ ਕਥਾ ਸਿੱਖ ਇਤਿਹਾਸ ਸ਼ਰਵਨ ਕਰਦੇ ਹੋ ਤੇ ਕੱਲ੍ਹ ਰੋਜ਼ ਆਪ ਜੀ ਨੇ ਸ਼ਰਵਨ ਕੀਤਾ ਪ੍ਰਾਚੀਨ ਪੰਥ ਪ੍ਰਕਾਸ਼ ਅੰਦਰ ਕਿ ਕਿਵੇਂ ਤੁਰਕਾਂ ਨੇ ਪਹਿਰੇ ਸਖ਼ਤ ਕੀਤੇ ਆ ਤੇ ਉਹ ਚਾਹੁੰਦੇ ਇਹ ਨੇ ਵੀ ਸਿੱਖ ਹੈ ਜਿਹੜਾ ਉਹ ਘਰਾਂ ਚੋਂ ਤੇ ਬਾਹਰ ਇਹਨੂੰ ਕੱਢਿਆ ਇੱਥੋਂ ਤੱਕ ਇਹ ਸ੍ਰੀ ਹਰਿਮੰਦਰ ਸਾਹਿਬ ਦੇ ਜੇ ਦਰਸ਼ਨ ਇਸ਼ਨਾਨ ਵੀ ਨਾ ਕਰ ਸਕੇ। ਪਰ ਗੁਰੂ ਕੇ ਸਿੱਖ ਦਰਸ਼ਨ ਇਸ਼ਨਾਨ ਕਰਨ ਆਉਂਦੇ ਨੇ। ਜਦੋਂ ਇਹ ਤੁਰਕਾਂ ਨੂੰ ਪਤਾ ਲੱਗਦਾ ਕਿ ਸਾਡੇ ਸਖ਼ਤ ਪਹਿਰਿਆਂ ਤੋਂ ਬਾਅਦ ਵੀ ਸਿੱਖ ਇਸ਼ਨਾਨ ਕਰਦੇ ਆ ਦਰਸ਼ਨ ਕਰਦੇ ਆ, ਉਹ ਹੋਰ ਕਰੜਾਈ ਵਰਤਦੇ ਆ, ਬੁਰਜ ਮਨਾਉਂਦੇ ਆ, ਪਹਿਰਾ ਸਖ਼ਤ ਕਰਦੇ ਆ ਤੇ ਸਿੱਖਾਂ ਤੱਕ ਇਹ ਸੁਨੇਹਾ ਵੀ ਘੱਲਦੇ ਆ ਕਿ ਤੁਸੀਂ ਕਈ ਵਾਰ ਰਾਤ ਨੂੰ ਆਪਣੇ ਗੁਰੂ ਦਰ ਦੇ ਇਸ਼ਨਾਨ ਦਰਸ਼ਨ ਕਰਕੇ ਚਲੇ ਜਾਂਦੇ ਹੋ ਜੇ ਤੁਹਾਡੇ ਵਿੱਚ ਇੰਨੀ ਹਿੰਮਤ ਹੈ ਤੇ ਦਿਨ ਵੇਲੇ ਇਸ਼ਨਾਨ ਕਰੋ। ਆਪ ਜੀ ਨੇ ਸ਼ਰਵਨ ਕੀਤਾ ਹੈ ਕਿ ਭਾਈ ਸੁੱਖਾ ਸਿੰਘ ਜੀ ਮੀਰਾਂਕੋਟ ਉਸ ਮਹਾਨ ਸਿੱਖ ਨੇ ਪੰਜ ਸਿੱਖਾਂ ਤੋਂ ਅਰਦਾਸ ਬੇਨਤੀ ਕਰਵਾਈ ਤੇ ਅਰਦਾਸ ਕਰਵਾ ਕੇ ਉਸ ਗੁਰੂ ਕੇ ਸਿੱਖ ਨੇ ਆਪਣਾ ਭੇਸ਼ ਥੋੜ੍ਹਾ ਜਿਹਾ ਤੁਰਕਾਂ ਦੀ ਤਰ੍ਹਾਂ ਉਹਨਾਂ ਮੜਾਸਾ ਮਾਰਿਆ ਤੇ ਉਹਦਾ ਲਿਬਾਸ ਬਣਾ ਕੇ ਤੇ ਘੋੜੇ ਨੂੰ ਜਲ ਪਿਆਉਣ ਦਾ ਬਹਾਨਾ ਬਣਾ ਕੇ ਤੇ ਜਦੋਂ ਅੰਮ੍ਰਿਤ ਸਰੋਵਰ ਕੋਲ ਆਇਆ ਤੇ ਘੋੜੇ ਸਮੇਤ ਸ਼ਸਤਰਾਂ ਵਸਤਰਾਂ ਸਮੇਤ ਪਾਵਨ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਤੁਰਨ ਲੱਗਿਆਂ ਜਕਾਰਾ ਲਾ ਕੇ ਕਿਹਾ, ਕਹਿਣ ਲੱਗੇ ਤੁਹਾਡੇ ਸਖ਼ਤ ਪੈਰੇ ਨੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਿੱਖ ਜਿਹਦੀ ਗੁਰੂ ਨਾਲ ਗੁਰੂ ਰਾਮਦਾਸ ਜੀ ਦੇ ਘਰ ਨਾਲ ਇਸ ਅੰਮ੍ਰਿਤ ਦਰ ਨਾਲ ਪ੍ਰੀਤ ਹੈ ਇੱਥੋਂ ਇਸ਼ਨਾਨ ਕਰਕੇ ਚੱਲਿਆ। ਤੁਰਕਾਂ ਪਕੜਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਕਾ ਸਿੱਖ ਉਹਨਾਂ ਤੁਰਕਾਂ ਦੇ ਹੱਥ ਵਿੱਚ ਨਾ ਆਇਆ। ਭਾਵੇਂ ਉਹਨਾਂ ਪਿੱਛੇ ਗੋਲੀਆਂ ਤੀਰ ਚਲਾਏ ਪਰ ਉਹਨਾਂ ਦਾ ਵਸ ਨਾ ਚੱਲਿਆ। ਇੱਥੋਂ ਤੱਕ ਇੱਥੇ ਸਿੱਖਾਂ ਦੀ ਦ੍ਰਿੜਤਾ ਪਰਪੱਕਤਾ ਦਾ ਤੁਹਾਨੂੰ ਜ਼ਿਕਰ ਮਿਲਦਾ ਇਤਿਹਾਸ ਅੰਦਰੋਂ। ਇੱਥੇ ਪਤਾ ਲੱਗਦਾ ਹੈ ਸਿੱਖ ਘਰ ਘਾਟ ਤੋਂ ਭਾਵੇਂ ਦੂਰ ਹੁੰਦਾ ਹੈ, ਸਿੱਖ ਆਪਣੀ ਜ਼ਮੀਨ ਜਾਇਦਾਦ ਭੋਏ ਭਾਂਡਾ ਤਿਆਗ ਦਿੰਦਾ ਹੈ, ਪਰ ਜੰਗਲਾਂ ਵਿੱਚ ਵੀ ਰਹਿ ਕੇ ਇਹਦੇ ਹਿਰਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਲਈ ਇੰਨਾ ਪਿਆਰ ਹੈ। ਤਾਂ ਹੀ ਪ੍ਰੋਫੈਸਰ ਪੂਰਨ ਸਿੰਘ ਜੀ ਕਹਿੰਦੇ ਸਨ, ਕਹਿਣ ਲੱਗੇ ਭਲਿਓ ਇਹ ਦਰਬਾਰ ਸਾਹਿਬ ਸਿੱਖਾਂ ਦਾ ਦਿਲ ਹੈ ਤੇ ਜਦੋਂ ਕੋਈ ਸਿੱਖਾਂ ਦੇ ਦਿਲ ਤੇ ਹਮਲਾ ਕਰਦਾ ਜਾਂ ਉਹਦੀ ਤੌਹੀਨ ਕਰਨ ਦੀ ਕੋਸ਼ਿਸ਼ ਕਰਦਾ ਹਰ ਇੱਕ ਸਿੱਖ ਦੇ ਅੰਤਰ ਆਤਮੇ ਇਹਦਾ ਦਰਦ ਸੂਲ ਉੱਠਦਾ ਹੈ। ਮੈਂ ਬੇਨਤੀ ਤੁਹਾਨੂੰ ਕਹਿ ਰਹੀ ਹੈ ਇਹ ਆਪ ਜੀ ਨੇ ਸ਼ਰਵਨ ਕੀਤਾ। ਅੱਗੇ ਜਿਹੜੀ 133 ਨੰਬਰ ਤੇ ਮੁਤਾਬਕ ਕੋਟ ਕੀ ਸਾਖੀ ਚੱਲਦੀ ਆ ਉਹ ਮਹਾਨ ਵਿਦਵਾਨ ਸਰਦਾਰ ਰਤਨ ਸਿੰਘ ਭੰਗੂ ਜੀ ਆਪਾਂ ਸਾਰਿਆਂ ਨੂੰ ਇਸ ਪਾਵਨ ਇਤਿਹਾਸ ਰਾਹੀਂ ਸ਼ਰਵਨ ਕਰਵਾਉਂਦੇ ਹਨ। ਆਓ ਬੜੀ ਭੈ ਭਾਵਨੀ ਤੇ ਇਕਾਗਰ

0: ਵਾਹਿਗੁਰੂ ਜੀ ਕੱਲ ਸਿਪਾਹੀ ਸੱਦ ਲਈ ਰਿਯਤ ਸਭੀ ਨਿਭਾਵ।
1: ਰਤਨ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਭਾਈ ਸੁੱਖਾ ਸਿੰਘ ਜੀ ਇਸ਼ਨਾਨ ਕਰਕੇ ਚਲੇ ਗਏ ਤੇ ਤੁਰਕਾਂ ਦੇ ਪਹਿਰੇ ਸਖਤ ਸਨ, ਪਰ ਫਿਰ ਵੀ ਉਹਨਾਂ ਦਾ ਕੋਈ ਜ਼ੋਰ ਨਾ ਚੱਲਿਆ ਤੇ ਫਿਰ ਖਾਨ ਬਹਾਦਰ ਜਿਹੜਾ ਨਵਾਬ ਹੈ ਉਹ ਅੰਤਰ ਆਤਮੇ ਤੋਂ ਇੰਨਾ ਔਖਾ ਹੋਇਆ, ਉਹਨੇ ਫਿਰ ਕੀ ਕੀਤਾ ਵੀ ਬਾਕੀ ਲੋਕਾਂ ਨੂੰ, ਆਪਣੇ ਬੰਦਿਆਂ ਨੂੰ, ਕੁਝ ਪ੍ਰਜਾ ਦੇ ਲੋਕਾਂ ਨੂੰ ਸੁਨੇਹਾ ਦੇ ਕੇ

0: ਕਹਿਣ ਲੱਗੇ ਰਤਨ ਸਿੰਘ ਭੰਗੂ ਜੀ ਕਹਿਣ ਲੱਗੇ ਉਹ ਗਾਥਾ ਸਰਵਣ ਕਰੋ ਜੋ ਫਿਰ ਉਹ ਖਾਨ ਬਹਾਦਰ ਉਹਨਾਂ ਪ੍ਰਜਾ ਦੇ ਲੋਕਾਂ ਨੂੰ ਜਾਂ ਆਪਣੇ ਸਿਪਾਹੀਆਂ ਨੂੰ ਸਖਤੀ ਨਾਲ ਆਵਾਜ਼ ਦਿੰਦਾ ਹੈ।
1: ਜੋ ਨਦੀਓ ਆਵਾਜ ਸੋ ਸਭ ਲਿਖਿਓ ਨਾ ਜਾਵੇ,
0: ਨਾਲ ਹੀ ਸ਼ਬਦ ਵਰਤੇ ਕਹਿਣ ਲੱਗੇ ਸਮੁੱਚੇ ਸ਼ਬਦ ਤੇ ਲਿਖੇ ਨਹੀਂ ਜਾ ਸਕਦੇ, ਜੋ ਸ਼ਬਦ ਉਹਨੇ ਕਹੇ ਉਹ ਸਾਰਾ ਵਰਣਨ ਤੇ ਨਹੀਂ ਕੀਤਾ ਜਾ ਸਕਦਾ, ਪਰ ਫਿਰ ਵੀ ਮੈਂ ਤੁਹਾਨੂੰ ਵਖਿਆਨ ਕਰਦਾ ਹਾਂ।
1: ਆਪ ਤਕਿਓ ਤੈ ਦੁੱਖ ਔਰ ਸਭ ਲੋਕ ਸਿਖਾਵੇ,
0: ਹੁਣ ਸ਼ਬਦ ਵਰਤਦਾ ਕਹਿਣ ਲੱਗਿਆ ਮੈਂ ਇਹਨਾਂ ਸਿੱਖਾਂ ਨੂੰ ਬਹੁਤ ਦੁੱਖ ਦੇ ਕੇ ਵੇਖ ਲਿਆ, ਇਹਨਾਂ ਨੂੰ ਘਰਾਂ ਚੋਂ ਬਾਹਰ ਕੱਢਿਆ, ਇਹਨਾਂ ਦੇ ਰਾਸ਼ਨ ਪਾਣੀ ਤੇ ਪਾਬੰਦੀਆਂ ਲਾਈਆਂ, ਇਹਨਾਂ ਨੂੰ ਇਹਨਾਂ ਦੇ ਪਾਵਨ ਪਵਿੱਤਰ ਦਰ ਨਾਲੋਂ ਤੋੜਨ ਦਾ ਯਤਨ ਕੀਤਾ, ਪਰ ਮੇਰਾ ਵਸ ਨਹੀਂ ਚੱਲਿਆ। ਇਹ ਪ੍ਰਜਾ ਦੇ ਲੋਕਾਂ ਨੂੰ ਜਾਂ ਆਪਣੇ ਸਿਪਾਹੀਆਂ ਤੁਰਕਾਂ ਨੂੰ ਸਖਤੀ ਨਾਲ ਕਹਿ ਰਿਹਾ ਹੈ। ਕਹਿ ਲੱਗੇ ਆਪ ਥੱਕਿਓ ਦੈ ਦੁੱਖ ਔਰ ਸਭ ਲੋਕ ਸਿਖਾਵੈ, ਮੈਂ ਦੁੱਖ ਦੇਖ ਕੇ ਥੱਕ ਚੁੱਕਿਆ ਅੱਕ ਚੁੱਕਿਆ, ਸਿੱਖ ਮੇਰੇ ਵਸ ਨਹੀਂ ਆਉਂਦੇ, ਹੁਣ ਮੈਂ ਤੁਹਾਨੂੰ ਸਿਖਾਉਣਾ ਕਰਦਾ ਹਾਂ।
1: ਬਿਹਾਵਲ ਲੁੱਟੀ ਪੰਜਾਬ ਕਸ਼ਮੀਰ ਸੋ ਪਰਬਤ ਵਾਲਾ,
0: ਲੋਕਾਂ ਨੂੰ ਆਖਦਾ ਪ੍ਰਜਾ ਨੂੰ ਆਖਦਾ ਕਹਿਣ ਲੱਗੇ ਇਹਨਾਂ ਸਿੱਖਾਂ ਨੇ ਬਹਾਵਲ ਬਹਾਵਲਪੁਰ, ਇਹਨਾਂ ਨੇ ਪੰਜਾਬ, ਇਹਨਾਂ ਨੇ ਕਸ਼ਮੀਰ, ਇੱਥੋਂ ਤੱਕ ਮਾਨੋ ਵੱਡੇ ਵੱਡੇ ਪਰਬਤ ਜਿਹੜੇ ਸਨ ਉਹ ਵੀ ਲੁੱਟ ਲਏ ਨੇ, ਭਾਵ ਇਹਨਾਂ ਕਸ਼ਮੀਰ ਲੁੱਟਿਆ, ਮੈਂ ਕੋਸ਼ਿਸ਼ ਕੀਤੀ ਮੇਰੇ ਕਬਜ਼ੇ ਚੋਂ ਖੋ ਲਿਆ, ਪੰਜਾਬ ਵਿੱਚ ਮੇਰਾ ਵਸ ਨਹੀਂ ਚੱਲਦਾ, ਬਹਾਵਲਪੁਰ ਮੇਰਾ ਵਸ ਨਹੀਂ ਚੱਲਦਾ, ਇਹਨਾਂ ਸਿੱਖਾਂ ਨੇ ਉੱਥੇ ਵੀ ਹਮਲੇ ਕਰਕੇ ਜੰਗਲਾਂ ਵਿੱਚ ਰਹਿੰਦਿਆਂ ਵੀ ਲੁੱਟ ਮਚਾਈ ਹੈ।
1: ਕੇਸਨ ਵਾਲਨ ਨਹਿ ਛੱਡਿਓ ਨਵਾਬ ਲਿਖਿਓ ਦਿਓ ਘੱਲ,
0: ਆਪਣੇ ਲੋਕਾਂ ਨੂੰ ਆਖਦਾ ਕਹਿਣ ਲੱਗੀ ਇਹ ਕੇਸਾਂ ਵਾਲਿਆਂ ਨੂੰ ਤੁਸੀਂ ਛੱਡਿਓ ਨਾ, ਸਖਤੀ ਨਾਲ ਕਹਿੰਦੇ ਤੁਰਕਾਂ ਨੂੰ, ਆਪਣੇ ਸਿਪਾਹੀਆਂ ਨੂੰ, ਨੇੜਤਾ ਰੱਖਣ ਵਾਲੀ ਪਰਜਾ ਨੂੰ, ਕਹਿਣ ਲੱਗਿਆ ਇਹ ਕੇਸਾਂ ਵਾਲੇ ਸਿੱਖਾਂ ਨੂੰ ਤੁਸੀਂ ਛੱਡਿਓ ਨਾ, ਮੈਂ ਤੁਹਾਨੂੰ ਇਹ ਸੁਨੇਹਾ ਘੱਲਦਾ, ਹਦਾਇਤ ਕਰਦੇ, ਤੁਹਾਨੂੰ ਹੁਕਮ ਕਰਦਾ ਹਾਂ।
1: ਚੌਪਈ ਨਵਾਬ ਲਿਖਤ ਸਭਨ ਮਨ ਲਈ,
0: ਜੋ ਨਵਾਬ ਨੇ ਕਿਹਾ ਤੇ ਰਤਨ ਸਿੰਘ ਜੀ ਕਹਿੰਦੇ ਨੇ ਵੀ ਉਹ ਸਾਰੇ ਪ੍ਰਜਾ ਤੇ ਇਹ ਤੁਰਕਾਂ ਨੇ ਸਾਰੀ ਗੱਲ ਉਹਦੀ ਮੰਨ ਲਈ।
1: ਸਿੰਘਨ ਰਹਿਣ ਖਰਾਬੀ ਭਈ,
0: ਕਿ ਇਹਨਾਂ ਸਿੰਘਾਂ ਨੇ ਬਹੁਤ ਖਰਾਬਾ ਕੀਤਾ ਹੈ, ਭਾਵ ਜਿਹੜਾ ਹਾਕਮ ਹੈ ਉਹਦੇ ਨੱਕ ਵਿੱਚ ਦਮ ਕਰ ਰੱਖਿਆ, ਇਹਨਾਂ ਸਿੱਖਾਂ ਨੇ ਬਹੁਤ ਖਰਾਬਾ ਕੀਤਾ ਹੈ।
1: ਤਬ ਸਿੰਘ ਉਹਾਂ ਤੇ ਨੱਟ ਆਏ,
0: ਫਿਰ ਗੁਰੂ ਕੇ ਸਿੱਖਾਂ ਨੇ ਵੀ ਵਿਉਂਤਬੰਦੀ ਬਣਾਈ, ਕਿਉਂਕਿ ਜਿਹੜੇ ਏਰੀਏ ਜੰਗਲਾਂ ਵਿੱਚ ਪਹਿਲਾਂ ਰਹਿੰਦੇ ਸਨ, ਲਾਹੌਰ ਦੇ ਚੁਗਿਰਦੇ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਚੁਗਿਰਦੇ, ਗੁਰੂ ਕੇ ਸਿੱਖਾਂ ਵੀ ਵਿਚਾਰ ਬਣਾ ਕੇ ਉੱਥੋਂ ਆਪਣਾ ਕਿਨਾਰਾ ਕਰਕੇ ਹੋਰ ਪਾਸੇ ਨੂੰ ਰੁੱਖ ਕੀਤਾ ਹੈ।
1: ਕਹੂੰ ਜਗ੍ਹਾ ਨੇ ਰਹਿਣੇ ਪਾਏ,
0: ਗੁਰੂ ਕੇ ਸਿੱਖ ਵੀ ਵੇਖਦੇ ਨੇ ਕਿ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਇਹਨਾਂ ਦੇ ਪਹਿਰੇ ਨਹੀਂ, ਤੇ ਵਿਚਾਰ ਬਣਾਉਂਦੇ ਨੇ ਅਸੀਂ ਕਿੱਥੇ ਜਾ ਕੇ ਆਪਣਾ

0: ਗੁਰੂ ਕੇ ਸਿੱਖਾਂ ਨੇ ਵਿਚਾਰ ਬਣਾ ਕੇ ਅੰਮ੍ਰਿਤਸਰ ਸਾਹਿਬ ਦੇ ਚੁਗਿਰਦੇ ਤੇ ਲਾਹੌਰ ਦੇ ਚੁਗਿਰਦੇ ਜੰਗਲਾਂ ਵਿੱਚੋਂ ਨਿਕਲ ਕੇ ਵਿਆਸਾ ਦਰਿਆ ਦੇ ਕਿਨਾਰੇ ਇੱਕ ਜਗ੍ਹਾ ਜਿਹਨੂੰ ਮਤਾਬ ਕੇ ਕੋਟ ਕਹਿੰਦੇ ਨੇ, ਉਸ ਮਤਾਬ ਕੇ ਕੋਟ ਦੇ ਪਾਵਨ ਉਸ ਅਸਥਾਨ ਤੇ ਦਰਿਆ ਦੇ ਕੰਢੇ ਜੰਗਲਾਂ ਵਿੱਚ ਆਪਣਾ ਵਸੇਵਾ ਕੀਤਾ ਹੈ।
1: ਤੇ ਤਾਂ ਸਿੰਘ ਕਛੁ ਆ ਜਪੇ ਦਰਿਆਏ ਬੋਲੇ ਓਟਾ।
0: ਇੱਥੇ ਆ ਕੇ ਸਿੰਘਾਂ ਨੇ ਦਰਿਆ ਦੇ ਕੰਢੇ ਆਪਣਾ ਟਿਕਾਣਾ ਬਣਾ ਕੇ ਤੇ ਮਨ ਨੂੰ ਓਟ ਤੱਕ ਲਈ ਸਹਾਰਾ ਬਣਾ ਲਿਆ ਹੈ।
1: ਚੌਪਈ ਗਏ ਹਲਕਾਰੇ ਦੇਖ ਤਿਦਾਊ।
0: ਫਿਰ ਇੱਥੇ ਰਤਨ ਸਿੰਘ ਪੰਗੂ ਜੀ ਕਹਿੰਦੇ ਨੇ ਵੀ ਹਲਕਾਰੇ, ਹਲਕਾਰਾ ਕਹਿੰਦੇ ਨੇ ਸੂਈਏ ਨੂੰ, ਵੈਸੇ ਚਿੱਠੀ ਪੱਤਰ ਵਾਲੇ ਨੂੰ ਵੀ ਕਹਿੰਦੇ ਨੇ, ਜਿਹੜਾ ਚਿੱਠੀ ਪੱਤਰ ਪਹੁੰਚਾਉਣ ਵਾਲਾ ਸੂਈਆ ਕਹਿ ਲਓ। ਕਹਿਣ ਲੱਗੇ ਗੁਰੂ ਕੇ ਸਿੱਖਾਂ ਜਦੋਂ ਟਿਕਾਣਾ ਕੀਤਾ ਤੇ ਕੁਝ ਹਲਕਾਰੇ ਕੁਝ ਸੂਈਏ ਸਿੱਖਾਂ ਦੀ ਭਾਲ ਵਿੱਚ ਆਏ ਹਨ।
1: ਕਹਿ ਫੌਜਦਾਰ ਤੁਜੋ ਸ਼ਿਕਾਰ ਦਿਖਾਓ।
0: ਉਹਨਾਂ ਗੁਰੂ ਕੇ ਸਿੱਖਾਂ ਨੂੰ ਮਤਾਬ ਕੇ ਕੋਟ ਵੇਖ ਕੇ ਭਾਵ ਇੱਥੇ ਟਿਕਾਣਾ ਕਰ ਲਿਆ ਵਿਆਸਾ ਦਰਿਆ ਦੇ ਕੰਢੇ, ਤੇ ਇੱਥੋਂ ਦੇਖ ਕੇ ਜਾ ਕੇ ਫਿਰ ਨਵਾਬ ਫੌਜਦਾਰ ਨੂੰ ਆਖਿਆ ਵੀ ਤੁਹਾਨੂੰ ਸ਼ਿਕਾਰ ਦਿਖਾਉਣਾ ਕਰੀਏ।
1: ਭੁੱਖੇ ਨਾਂਗੇ ਸ਼ਸਤਰ ਹੀਨੇ।
0: ਇਹ ਜਿਹੜੇ ਗੁਰੂ ਕੇ ਸਿੱਖ ਨੇ, ਹੁਣ ਸ਼ਿਕਾਰ ਕਿਹਨੂੰ ਕਹਿ ਰਹੇ ਨੇ? ਭਾਵ ਜਿਹੜੇ ਸਿੱਖ ਜੰਗਲਾਂ ਵਿੱਚ ਬੈਠੇ ਨੇ ਫੌਜਦਾਰ ਨੂੰ ਜਾ ਕੇ ਕਹਿੰਦੇ ਆ ਵੀ ਆਓ ਤੁਹਾਨੂੰ ਸ਼ਿਕਾਰ ਦਿਖਾਈਏ, ਭਾਵ ਸਿੱਖਾਂ ਦਾ ਸ਼ਿਕਾਰ ਕਰ ਦਿਓ ਤੁਸੀਂ। ਤੇ ਫਿਰ ਕੀ ਕਿਹਾ? ਭੁੱਖੇ ਨਾਂਗੇ ਸ਼ਸਤਰ ਹੀਨੇ, ਜਿਨ੍ਹਾਂ ਕੋਲ ਰਾਜਮਾ ਪ੍ਰਸ਼ਾਦਾ ਨਹੀਂ, ਭੁੱਖੇ ਨੇ, ਤਨ ਤੇ ਚੰਗਾ ਕੱਪੜਾ ਨਹੀਂ, ਫਿਰ ਨਾਲ ਵਚਨ ਵਰਤਿਆ ਸ਼ਸਤਰ ਹੀ ਨੇ, ਉਹਨਾਂ ਕੋਲ ਚੰਗੇ ਸ਼ਸਤਰ ਵੀ ਨਹੀਂ ਹਨ।
1: ਬਾਜਤ ਤਖਤ ਪੈ ਬਲ ਖੀਨੇ।
0: ਕਹਿਣ ਲੱਗੇ ਕਦੋਂ ਦੇ ਆਪਣੀਆਂ ਥਾਵਾਂ ਬਦਲ ਬਦਲ ਕੇ ਜੰਗਲਾਂ ਵਿੱਚੋਂ ਤੁਰਦੇ ਜਾ ਰਹੇ ਨੇ, ਥੱਕੇ ਹੋਏ ਨੇ, ਉਹਨਾਂ ਵਿੱਚ ਆਪਣਾ ਬਲ ਤਾਕਤ ਮੁੱਕਿਆ ਹੋਇਆ ਹੈ।
1: ਤੁਰਤ ਜਾਏ ਦਿਨ ਪਕੜਸ ਲਇਓ।
0: ਹੁਣ ਉਹ ਸੂਈਏ ਕਹਿ ਰਹੇ ਨੇ, ਜਿਹੜੇ ਹਲਕਾਰੇ ਨੇ ਫੌਜਦਾਰ ਨੂੰ ਕਹਿ ਰਹੇ ਆ ਕਿ ਕਹਿਣ ਲੱਗੇ ਇਹ ਸਿੱਖ ਜਿਹੜੇ ਜੰਗਲਾਂ ਵਿੱਚ ਬੈਠੇ ਆ ਮਤਾਬ ਕੇ ਕੋਟ ਦੇ ਮਤਾਬ ਕੇ ਕੋਟ ਦੀ ਜਗ੍ਹਾ ਤੇ ਵਿਆਸਾ ਦਰਿਆ ਦੇ ਕੰਢੇ ਥੱਕੇ ਨੇ, ਭੁੱਖੇ ਨੇ, ਸ਼ਸਤਰ ਨਹੀਂ ਇਹਨਾਂ ਕੋਲ ਤੇ ਤੁਹਾਡਾ ਸ਼ਿਕਾਰ ਹੈ ਸਿੱਖ, ਤੇ ਉਹਨਾਂ ਨੂੰ ਕਹਿ ਰਹੇ ਨੇ ਵੀ ਤੁਰਤ ਜਾਏ ਤਿੰਨ ਪਕੜ ਸਲੀਨੇ। ਕਹਿਣ ਲੱਗੇ ਤੁਸੀਂ ਤੁਰੰਤ ਜਾ ਕੇ ਉਹਨਾਂ ਨੂੰ ਸਿੱਖਾਂ ਨੂੰ ਪਕੜ ਲੈਣਾ ਕਰੋ।
1: ਫੜ ਕਰ ਦਿੰਦੇ ਲਾਹੌਰ ਪੁੱਜਿਓ।
0: ਫਿਰ ਸ਼ਬਦ ਵਰਤਦੇ ਨੇ ਫੌਜਦਾਰ ਨੂੰ ਵੀ ਇਹਨਾਂ ਸਿੱਖਾਂ ਨੂੰ ਪਕੜ ਕੇ ਤੇ ਤੁਸੀਂ ਲਾਹੌਰ ਪਹੁੰਚਾਉਣਾ ਕਰੋ ਖਾਨ ਬਹਾਦਰ ਦੇ ਕੋਲ।
1: ਬਹੁਤ ਇਨਾਮ ਨਿਬਾਬੈ ਪਾਵੋ।
0: ਜਦੋਂ ਤੁਸੀਂ ਸਿੱਖਾਂ ਨੂੰ ਪਕੜ ਕੇ ਲੈ ਕੇ ਜਾਓਗੇ ਖਾਨ ਬਹਾਦਰ ਦੇ ਕੋਲ, ਉਹ ਬਹੁਤ ਪ੍ਰਸੰਨ ਹੋ ਕੇ ਤੇ ਤੁਹਾਨੂੰ ਬਹੁਤੇ ਮੂੰਹ ਮੰਗਵੇਂ ਇਨਾਮ ਦਏਗਾ।
1: ਚੜੋ ਆਬੈ ਕੁਛ ਦੇਰ ਨਾ ਲਾਵੋ।
0: ਸੂਈਏ ਕਹਿ ਰਹੇ ਨੇ ਵੀ ਹੁਣ ਦੇਰ ਨਾ ਲਾਓ, ਜਿੰਨੀ ਜਲਦੀ ਹੋ ਸਕਦਾ ਇਹਨਾਂ ਸਿੱਖਾਂ ਨੂੰ ਮਤਾਬ ਕੇ ਕੋਟ ਦੀ ਜਗ੍ਹਾ ਤੋਂ ਪਕੜ ਲੈਣਾ ਕਰੋ।
1: ਯੋ ਸੁਨ ਉਨ ਤੇ ਜਮਾ ਸੋ ਦਾਰਾ।
0: ਇਸ ਤਰ੍ਹਾਂ ਉਹਨਾਂ ਸੂਈਆਂ ਤੋਂ, ਉਹਨਾਂ ਹਲਕਾਰਿਆਂ ਤੋਂ ਉਸ ਜਮਾਦਾਰ ਨੇ, ਇੱਥੇ ਜਮਾਦਾਰ ਸ਼ਬਦ ਵੀ ਫੌਜਦਾਰ ਨੂੰ ਵਰਤਿਆ। ਵੈਸੇ ਇਹ ਸਾਨੂੰ ਧਿਆਨ ਵਿੱਚ ਰੱਖਣ ਦੀ ਲੋੜ ਆ, ਜਿਵੇਂ ਅੱਜ ਇੱਕ ਸਿਸਟਮ ਬਣਿਆ ਪਿੰਡਾਂ ਵਿੱਚ ਸਰਪੰਚ ਨੇ, ਫਿਰ ਉਹਨਾਂ ਤੋਂ ਉੱਪਰ ਪ੍ਰਧਾਨ ਨੇ, ਉਹਨਾਂ ਤੋਂ ਉੱਪਰ MLA MP ਫਿਰ ਮੁੱਖ ਮੰਤਰੀ। ਇਸੇ ਤਰ੍ਹਾਂ ਉਹਨਾਂ ਸਮਿਆਂ ਦੇ ਇਹ ਅਹੁਦੇ ਸਨ, ਚੌਧਰੀ ਸਨ, ਫਿਰ ਫੌਜਦਾਰ ਸਨ, ਉਹਨਾਂ ਉੱਪਰ ਨਵਾਬ ਹਾਕਮ ਸਨ। ਤੇ ਇਸੇ ਤਰ੍ਹਾਂ ਹੁਣ ਇੱਥੇ ਕਿਹਾ, ਕਹਿਣ ਲੱਗੇ ਜੋ ਸੁਨ ਉਨ ਤੇ ਜਮਾ ਸੋਦਾਰ। ਇੱਥੇ ਜਮਾਦਾਰ ਦੇ ਅਰਥ ਵੀ ਜੋ ਕੀਤੇ ਨੇ ਉਹ ਫੌਜਦਾਰ। ਕਹਿਣ ਲੱਗੇ ਸੂਈਆਂ ਕੋਲੋਂ ਫੌਜਦਾਰ ਨੇ ਜਦੋਂ ਇਹ ਗੱਲ ਸੁਣੀ ਹੈ,
1: ਤੁਰਤ ਤੁਰਤ ਸੋ ਹੋ ਗਇਓ ਤਿਆਰਾ।
0: ਤੁਰਤ ਫੁਰਤ ਹੋ ਗਇਓ ਤਿਆਰ, ਉਹ ਬਹੁਤ ਜਲਦੀ ਨਾਲ ਤਿਆਰ ਹੋ ਗਿਆ। ਕਿਸ ਲਈ? ਸਿੰਘਾਂ ਤੇ ਹਮਲਾ ਕਰਨ ਵਾਸਤੇ।
1: ਜਨ ਪੜ ਲੇਬੇ ਸਸਾ ਸ਼ਿਕਾਰ।
0: ਮਨ ਵਿੱਚ ਇਸ ਤਰ੍ਹਾਂ ਸੋਚਦਾ ਹੈ ਫੌਜਦਾਰ ਵੀ ਜਿਵੇਂ ਸਹਿ ਦਾ ਸ਼ਿਕਾਰ ਕਰਨਾ ਹੁੰਦਾ, ਸਹਿਆ ਖਰਗੋਸ਼ ਨੂੰ ਵੀ ਕਹਿੰਦੇ ਨੇ, ਵੀ ਜਿਵੇਂ ਖਰਗੋਸ਼ ਦਾ ਸਹਿਆਂ ਦਾ ਭਾਵ ਉਹਦੇ ਵਿੱਚ ਬਹੁਤੀ ਜਾਨ ਨਹੀਂ ਹੁੰਦੀ, ਉਹ ਡਰਾਵਣਾ ਜਿਹਾ ਹੁੰਦਾ ਹੈ, ਡਰਪੋਕ ਹੁੰਦਾ। ਇਸ ਤਰ੍ਹਾਂ ਸੋਚਦਾ ਫੌਜਦਾਰ ਵੀ ਮੈਂ ਸਿੱਖਾਂ ਤੇ ਜਾ ਕੇ ਹਮਲਾ ਕਰਾਂਗਾ, ਜਿਵੇਂ ਸਹਿਜ ਦਾ ਸ਼ਿਕਾਰ ਕਰੀਦਾ ਮੈਂ ਇਵੇਂ ਸਿੱਖਾਂ ਦਾ ਸ਼ਿਕਾਰ ਕਰਾਂਗਾ।
1: ਜਾ ਪੁੰਨੋ ਉਹਾ ਕਰਤ ਵਿਚਾਰਾ,
0: ਇਸ ਤਰ੍ਹਾਂ ਕਹਿਣ ਲੱਗੇ ਆਪਣੇ ਮਨ ਵਿੱਚ ਕਈ ਤਰ੍ਹਾਂ ਦੀ ਵਿਚਾਰ ਕਰਦਾ ਫੌਜਦਾਰ ਆਪਣੇ ਸਿਪਾਹੀ।

0: ਹੁਣ ਸਰਦਾਰ ਰਤਨ ਸਿੰਘ ਭੰਗੂ ਜੀ ਕਹਿਣ ਲੱਗੇ, ਜਦੋਂ ਇਹ ਫੌਜਦਾਰ ਮਤਾਬਕੇ ਕੋਟ ਜਗ੍ਹਾ ਤੇ ਗਿਆ ਬਿਆਸਾ ਦਰਿਆ ਦੇ ਕੰਢੇ, ਉੱਥੇ ਜਾ ਕੇ ਦੂਰੋਂ ਸਿੱਖਾਂ ਨੂੰ ਵੇਖਿਆ ਤੇ ਵੇਖ ਕੇ ਆਪਣੇ ਮਨ ਵਿੱਚ ਗੁਮਾਨ ਕਰਦਾ, ਅਹੰਕਾਰ ਦਾ ਭਾਵ, ਅਹੰਕਾਰ ਦੀ ਬਿਰਤੀ ਪੈਦਾ ਹੁੰਦੀ ਹੈ।
1: ਇਹਨੇ ਕੰਗਾਲਨ ਕੇ ਉਤੇ ਹਮ ਬੜ ਕੀਓ ਸਮਾਨਾ।
0: ਹੁਣ ਅਹੰਕਾਰੀ ਕਿਉਂ ਹੁੰਦਾ? ਦੂਰੋਂ ਸਿੱਖਾਂ ਨੂੰ ਵੇਖ ਕੇ ਵੀ ਗਿਣਤੀ ਥੋੜੀ ਹੈ, ਮਨ ਵਿੱਚ ਇਹ ਫੁਰਨਾ ਮਨਾਉਂਦਾ ਵੀ ਇਹ ਤੇ ਕੰਗਾਲ ਦੇ ਨੇ, ਕੰਗਾਲ ਬਿਲਕੁਲ ਨਿਵਾਣੇ ਨੇ, ਲਤਾੜੇ ਹੋਏ ਨੇ, ਨਿਤਾਣੇ ਨੇ, ਇਹ ਕੰਗਾਲਾਂ ਤੇ ਮੈਂ ਹਮਲਾ ਕਰਨ ਵਾਸਤੇ ਏਡਾ ਵੱਡਾ ਪ੍ਰਬੰਧ ਕਰਨ ਦੀ ਕੀ ਲੋੜ ਸੀ? ਮਨ ਵਿੱਚ ਇਹ ਵਿਚਾਰ ਬਣਾ ਰਿਹਾ ਫੌਜਦਾਰ ਦੂਰੋਂ ਸਿੱਖਾਂ ਨੂੰ ਵੇਖ ਕੇ ਵੀ ਮੈਂ ਹਮਲਾ ਕਰਨ ਵਾਸਤੇ ਇੰਨੇ ਫੌਜੀ, ਇੰਨੇ ਸਿਪਾਹੀ, ਇੰਨਾ ਤਾਮ ਜਾਮ ਕੀਤਾ, ਪਰ ਲੋੜ ਨਹੀਂ ਸੀ, ਇਹ ਤੇ ਕੰਗਾਲ ਦੇ ਨੇ, ਪਾ ਬੜੇ ਨਿਮਾਣੇ ਤੇ ਨਿਤਾਣੇ ਦੇ ਹਨ।
1: ਜੋ ਪਈ ਜਮਾਦਾਰ ਤਬ ਇਉਂ ਫਰਮਾਏ।
0: ਫਿਰ ਜਮਾਦਾਰ ਨੇ, ਫੌਜਦਾਰ ਨੇ ਆਪਣੇ ਸਿਪਾਹੀਆਂ ਨੂੰ, ਤੁਰਕਾਂ ਨੂੰ ਇਸ ਤਰ੍ਹਾਂ ਆਖਿਆ ਹੈ,
1: ਇਨ ਮੈਂ ਜਾਨੋ ਨੈ ਕੋ ਪਾਏ,
0: ਇਹਨਾਂ ਵਿੱਚੋਂ ਕੋਈ ਵੀ ਭੱਜ ਨਾ ਜਾਵੇ, ਜਾਨ ਨਾ ਦਿਓ ਕਿਸੇ ਨੂੰ, ਭਾਵ ਘੇਰਾ ਪਾ ਲੈਣਾ ਕਰੋ।
1: ਚਾਰ ਤਰਫ ਤੁਮ ਹੋਏ ਇੱਕ ਬਾਰੇ।
0: ਕਹਿਣ ਲੱਗੇ ਇਹਨਾਂ ਸਿੱਖਾਂ ਦੇ ਚਾਰ ਛਪੇਰੇ ਤੋਂ, ਇਹਨਾਂ ਸਿੱਖਾਂ ਨੂੰ ਮਤਾਬਕੇ ਕੋਟ ਜਗ੍ਹਾ ਤੇ ਚਾਰ ਛਪੇਰੇ ਤੋਂ ਘੇਰਾ ਪਾ ਲੈਣਾ ਕਰੋ, ਕੋਈ ਬਚ ਕੇ ਨਾ ਜਾਏ।
1: ਕਿ ਜੋ ਚਾਰੋ ਤਰਫੇ ਮਾਰੇ,
0: ਚਾਰੋਂ ਤਰਫਾਂ ਤੋਂ ਘੇਰ ਕੇ ਇਹਨਾਂ ਸਿੱਖਾਂ ਨੂੰ ਮਾਰ

ਹੁਣ ਇਹ ਫੌਜਦਾਰ ਆਪਣੇ ਸਿਪਾਹੀਆਂ ਨੂੰ ਵੀ ਕਹਿੰਦੇ, ਤੁਰਕਾਂ ਨੂੰ, ਕਹਿਣ ਲੱਗੇ ਜੇ ਤੁਹਾਡੇ ਕੋਲੋਂ ਕੋਈ ਬਚ ਕੇ ਸਿੱਖ ਨਿਕਲ ਗਿਆ ਤਾਂ ਮੈਂ ਤੁਹਾਨੂੰ ਸਖ਼ਤ ਸਜ਼ਾ ਦੇਵਾਂਗਾ, ਮੈਂ ਤੁਹਾਨੂੰ ਮਾਰਾਂਗਾ। ਭਾਵ ਉਹਨਾਂ ਨੂੰ ਇਸ ਗੱਲ ਦਾ ਡਰਾਵਾ ਵੀ ਦਿੰਦਾ ਆਪਣੇ ਸਿਪਾਹੀਆਂ ਨੂੰ ਵੀ ਇਹਨਾਂ ਸਿੱਖਾਂ ਨੂੰ ਚਾਰ ਚੁਪੇਰੇ ਤੋਂ ਘੇਰ ਲਵੋ, ਕੋਈ ਬਚ ਕੇ ਨਾ ਜਾਏ, ਤੇ ਜੇ ਬਚ ਕੇ ਚਲਾ ਗਿਆ ਤੇ ਮੈਂ ਤੁਹਾਨੂੰ

0: ਹੁਣ ਸਰਦਾਰ ਰਤਨ ਸਿੰਘ ਭੰਗੂ ਜੀ ਨੇ ਸ਼ਬਦ ਵਰਤਿਆ ਵੱਡੋ ਤਕਸ਼ੀਰੀ, ਤਕਸ਼ੀਰੀ ਦਾ ਭਾਵ ਤੁਹਾਨੂੰ ਵੱਡਾ ਕਸੂਰਵਾਰ ਜਾਣ ਕੇ, ਜੇ ਸਿੱਖ ਤੁਹਾਡੇ ਕੋਲੋਂ ਬਚ ਗਏ ਤੁਹਾਨੂੰ ਕਸੂਰਵਾਰ ਜਾਣ ਕੇ ਧਰਤੀ ਵਿੱਚ ਗੱਡ ਕੇ ਤੇ ਕੁੱਤਿਆਂ ਰਾਹੀਂ ਤੁਹਾਨੂੰ ਪੜਵਾ ਕੇ ਤੁਹਾਨੂੰ ਮੌਤ ਦੇ ਘਾਟ ਉਤਾਰਾਂਗਾ ਜੇ ਸਿੱਖ ਤੁਹਾਡੇ ਤੋਂ ਬਚ ਕੇ ਨਿਕਲ ਗਏ। ਇਹ ਆਪਣੇ ਸਿਪਾਹੀਆਂ ਨੂੰ ਉਹ ਚੇਤਾਵਨੀ ਦੇ ਰਿਹਾ ਹੈ।
1: ਚੌਪਈ ਚਾਰੋਂ ਤਰਫ ਸੁਣਤ ਫੌਜ ਫੋੜੇ,
0: ਕਹਿਣ ਲੱਗੇ ਚਾਰੋਂ ਤਰਫ ਫੌਜ ਨੇ ਗੁਰੂ ਕੇ ਸਿੱਖਾਂ ਨੂੰ ਘੇਰ ਲਿਆ ਹੈ।
1: ਉਨਪੀ ਦੇਖੇ ਸਿੰਘ ਅਤ ਥੋੜੇ,
0: ਉਸ ਟਿਕਾਣੇ ਤੇ ਮੁਤਾਬਕ ਕੋਟ ਦੀ ਜਗ੍ਹਾ ਤੇ ਉਹਨਾਂ ਨੇ ਵੇਖਿਆ ਵੀ ਸਿੱਖ ਇੱਥੇ ਥੋੜੇ ਜੇ ਹਨ, ਚਾਰ ਚਪੇਰੇ ਤੋਂ ਘੇਰਿਆ ਹੈ।
1: ਕਹੂ ਸਿੰਘ ਤੋਂ ਸੁੱਤੋ ਪਿਓ,
0: ਔਰ ਗੁਰੂ ਕੇ ਸਿੱਖਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਸੀ ਵੀ ਇਸ ਤਰ੍ਹਾਂ ਅਚਾਨਕ ਹਮਲਾ ਹੋਏਗਾ। ਇੱਥੇ ਭੰਗੂ ਜੀ ਲਿਖਦੇ ਨੇ ਕਿ ਜਿਹੜੇ ਗੁਰੂ ਕੇ ਸਿੱਖ ਕੁਝ ਤੇ ਉਹ ਵੀ ਨੇ ਜਿਹੜੇ ਵਿਚਾਰੇ ਅਵੇਸਲੇ ਹੋ ਕੇ ਵਿਸ਼ਰਾਮ ਕਰ ਰਹੇ ਸਨ, ਸੁੱਤੇ ਪਏ ਸਨ।
1: ਕਹੂ ਸਿੰਘ ਤੋਂ ਰਮਣੇ ਗਯੋ,
0: ਕੋਈ ਗੁਰੂ ਕਾ ਸਿੱਖ ਆਪਣੀ ਸਰੀਰਕ ਕਿਰਿਆ ਸੋਧਨ ਵਾਸਤੇ ਤੇ ਉਹ ਗਏ ਹੋਏ ਸਨ।
1: ਕਹੂ ਸਿੰਘ ਗਯੋ ਘਾਸ ਲਿਆਵਨਾ,
0: ਤੇ ਕੋਈ ਸਿੰਘ ਇਹੋ ਜਿਹੇ ਵੀ ਸਨ ਜਿਹੜੇ ਆਪਣੇ ਘੋੜਿਆਂ ਦੇ ਲਈ ਜੰਗਲ ਵਿੱਚੋਂ ਤੁਰ ਫਿਰ ਕੇ ਘਾਹ ਲੈਣ ਵਾਸਤੇ ਘਾਹ ਦੀਆਂ ਪੰਡਾਂ ਉਧਰ ਵੀ ਗਏ ਹੋਏ ਸਨ।
1: ਲੱਕੜੀ ਲਿਆਵਨ ਗੋਹੇ ਚੁਗਾਵਨਾ,
0: ਕੁਝ ਗੁਰੂ ਕੇ ਸਿੱਖ ਉਹ ਵੀ ਸਨ ਜਿਹੜੇ ਲੱਕੜਾਂ ਲੈਣ ਗਏ ਸਨ ਜੰਗਲਾਂ ਵਿੱਚੋਂ ਪ੍ਰਸ਼ਾਦਾ ਪਾਣੀ ਤਿਆਰ ਕਰਨ ਵਾਸਤੇ, ਕੁਝ ਗੋਹੇ ਦੇ ਭੋਰ ਆਦਿਕ ਜਿਹਦੇ ਨਾਲ ਪ੍ਰਸ਼ਾਦ ਪਾਣੀ ਤਿਆਰ ਹੋ ਸਕੇ। ਤੋ ਇੱਥੇ ਲਿਖਿਆ ਵੀ ਜਦੋਂ ਅਚਾਨਕ ਹਮਲਾ ਕੀਤਾ ਫੌਜਦਾਰ ਨੇ ਆਪਣੇ ਸਿਪਾਹੀਆਂ ਤੁਰਕਾਂ ਨੂੰ ਨਾਲ ਲੈ ਕੇ, ਸੂਈਆਂ ਦੇ ਕਹਿਣ ਤੇ ਗੁਰੂ ਕੇ ਸਿੱਖ ਅਵੇਸਲੇ ਸਨ, ਕੁਝ ਵਿਸ਼ਰਾਮ ਕਰ ਰਹੇ ਸਨ, ਕੁਝ ਆਪਣੀ ਕਿਰਿਆ ਸੋਧਨ ਵਾਸਤੇ ਸਰੀਰਕ ਗਏ ਹੋਏ ਸਨ ਤੇ ਕੁਝ ਉਹ ਸਨ ਜਿਹੜੇ ਪ੍ਰਸ਼ਾਦ ਪਾਣੀ ਤਿਆਰ ਕਰਨ ਵਾਸਤੇ ਲੱਕੜਾਂ ਆਦਿਕ ਲੈਣ ਵਾਸਤੇ ਗੋਹੇ ਦੇ ਭੋਰ ਆਦਿਕ ਲੈਣ ਗਏ ਹੋਏ ਸਨ।
1: ਕੱਛ ਤੇ ਭੁੱਖੇ ਟੇਡੇ ਪੜੇ,
0: ਕੁਝ ਗੁਰੂ ਕੇ ਸਿੱਖ ਵਿਚਾਰੇ ਭੁੱਖਣ ਭਾਣੇ ਉਹ ਟੇਡੇ ਪਏ ਹੋਏ ਸਨ, ਭਾਵ ਵਿਸ਼ਰਾਮ ਕਰ ਰਹੇ ਸਨ। ਖਾਲਸਾ ਜੀ ਇਹ ਗੱਲ ਯਾਦ ਰੱਖੋ, ਉਹ ਇੰਨਾ ਵਿਖੜਾ ਪਿੰਡਾ ਰਿਹਾ, ਵੈਸੇ ਤੇ ਆਪ ਜੀ ਇਤਿਹਾਸਕ ਪੰਨਿਆਂ ਵਿੱਚੋਂ ਇੱਥੋਂ ਤੱਕ ਇਹ ਗੱਲ ਯਾਦ ਰੱਖੋ ਵੀ ਜਦੋਂ 1716 ਈਸਵੀ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਬਾਅਦ ਜਿਹਦਾ 1800 ਈਸਵੀ ਤੱਕ ਦਾ ਸਮੇਂ, ਇਹਨਾਂ ਸਮੇਂ ਵਿੱਚ ਸਿੱਖਾਂ ਨੇ ਬੜਾ ਦਰਦ ਹੰਡਾਇਆ। ਇੱਕ ਬੋਲ ਰਤਨ ਸਿੰਘ ਭੰਗੂ ਦਾ ਹੀ ਹੈ, ਉਹ ਸ਼ਬਦ ਲਿਖਿਆ, ਹਾਲਾਤ ਇਹੋ ਜਿਹੇ ਸਨ, ਗ੍ਰਹਿ ਤਜ ਬੰਨ ਲੁਕੈ, ਬੰਨ ਤਜ ਨੀਰ ਲੁਕਾਏ, ਨੀਰ ਲੁਕੈ ਸਿੰਘ ਨਾ ਬਚੈ, ਕਹੋ ਸਿੰਘ ਕਤ ਜਾਏ। ਘਰ ਛੱਡ ਦਿੱਤੇ, ਜੰਗਲਾਂ ਵਿੱਚ ਚਲੇ ਗਏ, ਸ਼ਿਕਾਰੀਆਂ ਦੀ ਤਰ੍ਹਾਂ ਇਹ ਪਾਪੀ ਲੋਕ ਸ਼ਿਕਾਰ ਕਰਦੇ ਆ, ਕਦੀ ਆਪਣਾ ਆਪ ਪਾਣੀ ਵਿੱਚ ਛੁਪਾਉਣ ਦਾ ਵਕਤ ਨੂੰ ਸੰਭਾਲਦੇ ਆ, ਪਰ ਆਖਿਰ ਕਿੰਨਾ ਕੁ ਸਮਾਂ ਕੋਈ ਪਾਣੀ ਵਿੱਚ ਆਪਣਾ ਆਪ ਟਿਕਾਏਗਾ। ਆਖਿਰ ਗੁਰੂ ਕੇ ਸਿੱਖ ਸ਼ਹਾਦਤਾਂ ਦਾ ਜਾਮ ਪੀਂਦੇ ਆ। ਮੈਂ ਬੇਨਤੀ ਕਹਿ ਰਿਹਾ, ਉਦੋਂ ਗੁਰੂ ਕੇ ਸਿੱਖ ਦੋ ਵੇਲੇ ਦਾ ਰਜਮਾ ਪ੍ਰਸ਼ਾਦਾ ਨਹੀਂ ਸੀ, ਤਨ ਤੇ ਕੱਪੜਾ ਨਹੀਂ ਸੀ, ਉਹਨਾਂ ਕੋਲ ਇੰਨਾ ਵਿਸ਼ਰਾਮ ਨਹੀਂ ਸੀ, ਘਰ ਕਾਰ ਛੱਡੇ ਹੋਏ ਸਨ। ਪਰ ਆਪ ਜੀ ਸਮੁੱਚਾ ਇਤਿਹਾਸ ਪੜ੍ਹੋ, ਉਹ ਗੁਰੂ ਨਾਲ ਪ੍ਰੀਤ ਪਾ ਕੇ ਸਿੱਖੀ ਵਿੱਚ ਪਰਿਪੱਕਤਾ ਬੜੀ ਸੀ। ਆਹ ਸਾਡੀ ਕੌਮ ਨੂੰ ਰੋਗ ਲੱਗ ਗਿਆ, ਮੈਨੂੰ ਖਿਮਾ ਕਰਿਓ, ਅੱਜ ਸਾਡੇ ਕੋਲ ਤਨ ਤੇ ਕੱਪੜੇ ਬਹੁਤ ਚੰਗੇ ਨੇ, ਅੱਜ ਸਾਡੇ ਕੋਲ ਸਿਰ ਤੇ ਛੱਤ ਹੈ, ਘਰਾਂ ਵਿੱਚ ਰਾਸ਼ਨ ਪਾਣੀ ਹੈ, ਪਰ ਜਦੋਂ ਗੁਰਸਿੱਖੀ ਕਮਾਉਣ ਦੀ ਗੱਲ ਆਵੇ, ਨਿਤਨੇਮ ਭਜਨ ਬੰਦਗੀ ਸੇਵਾ ਸਿਮਰਨ ਦੀ ਦੀਨ ਮਾਣ ਦੀ ਗੱਲ ਆਵੇ, ਉਦੋਂ ਕਈ ਵਾਰੀ ਅਸੀਂ ਗੁਰੂ ਤੋਂ ਟੁੱਟ ਕੇ ਠੋਕਰਾ ਖਾਂਦੇ ਹਾਂ। ਭਲੇ ਨੇ ਜਿਹੜੇ ਜੁੜੇ ਨੇ, ਪਰ ਮੈਂ ਬੇਨਤੀ ਇਹ ਕਹਿ ਰਿਹਾ, ਉਹਨਾਂ ਸਮਿਆਂ ਦੇ ਜਿਹੜੇ ਸਿੱਖ ਸਨ ਨਾ, ਬਾਹਰੀ ਤੌਰ ਤੇ ਭਾਵੇਂ ਅੱਤ ਦੇ ਦੁੱਖ ਸਹਾਰਦੇ ਸਨ, ਪਰ ਅੰਤਰ ਆਤਮੇ ਤੋਂ ਗੁਰੂ ਨਾਲ ਜੁੜੇ ਹੋਏ ਸਨ, ਬਾਹਰੀ ਦੁੱਖ ਸਹਾਰ ਲੈਂਦੇ ਸਨ। ਇੱਥੇ ਸ਼ਬਦ ਹੀ ਵਰਤਿਆ, ਕਹਿਣ ਲੱਗੇ ਕੁਝ ਸਿੱਖ ਵਿਚਾਰੇ ਭੁੱਖਣ ਭਾਣੇ, ਦੋ ਵੇਲੇ ਦਾ ਪ੍ਰਸ਼ਾਦਾ ਨਹੀਂ ਸੀ ਰਜਮਾ ਤੇ ਟੇਢੇ ਪਏ ਹੋਏ ਸਨ, ਭਾਵ ਵਿਸ਼ਰਾਮ ਕਰ ਰਹੇ ਸਨ।
1: ਦੋਹਰਾ ਦੇਗ ਸਿੰਘ ਨੰਗੇ ਭੁੱਖੇ ਤੁਰਕ ਪੈ ਸੋ ਪ੍ਰਸਾਨਾ,
0: ਜਦੋਂ ਗੁਰੂ ਕੇ ਸਿੱਖਾਂ ਦਾ ਇਹੋ ਜਿਹਾ ਹਾਲਾਤ ਵੇਖਿਆ, ਮੁਤਾਬਕ ਕੋਟ ਜੰਗਲ ਅੰਦਰ ਵੀ ਇਹ ਭੁੱਖਣ ਭਾਣੇ ਨੇ, ਤਨ ਤੇ ਬਹੁਤੇ ਚੰਗੇ ਕੱਪੜੇ ਨਹੀਂ, ਤੇ ਉਸ ਵੇਲੇ ਇਹ ਤੁਰਕ ਬਹੁਤ ਖੁਸ਼ ਹੋ ਗਏ, ਇਹ ਫੌਜ ਬੜੀ ਖੁਸ਼ ਹੋਈ ਵੀ ਸਿੱਖਾਂ ਦਾ ਸਾਡੇ ਅੱਗੇ ਕੀ ਜ਼ੋਰ ਚੱਲੇਗਾ, ਇਹਨਾਂ ਦਾ ਹਾਲਾਤ ਬੜਾ ਮਾੜਾ ਹੈ।
1: ਚਾਰ ਤਰਫ ਤੇ ਇਉਂ ਪਰੇ ਜਨ ਕਰ ਟੁਕੇ ਜਨ।
0: ਇੱਥੇ ਇੱਕ ਬਚਨ ਵਰਤਿਆ, ਕਹਿਣ ਲੱਗੇ ਤੁਰਕ ਸਿੱਖਾਂ ਨੂੰ ਚਾਰ ਛਪੇਰੇ ਤੋਂ ਇਸ ਤਰ੍ਹਾਂ ਪੈ ਗਏ ਜਿਵੇਂ ਮਾਨੋ ਜੰਝ ਢੁਕਦੀ ਆ। ਸ਼ਬਦ ਕਿਉਂ ਵਰਤਿਆ, ਜਦੋਂ ਕਿਤੇ ਜੰਝ ਢੁਕਦੀ ਆ ਵਿਆਹੁਣ ਵਾਸਤੇ ਲੜਕੇ ਨੂੰ ਜਾਂਦੇ ਨੇ ਤੇ ਸਾਹਮਣੇ ਉਹਨਾਂ ਦੇ ਆਓ ਭਗਤ ਲਈ ਪ੍ਰਸ਼ਾਦ ਪਾਣੀ ਪਿਆ ਹੁੰਦਾ, ਅਦਬ ਕਰਦੇ ਨੇ। ਕਹਿਣ ਲੱਗੇ ਇਸ ਤਰ੍ਹਾਂ ਜਿਹੜੇ ਤੁਰਕ ਨੇ ਉਹ ਗੁਰੂ ਕੇ ਸਿੱਖਾਂ ਤੇ ਹਮਲਾ ਕਰਦੇ ਆ, ਉਹਨਾਂ ਨੂੰ ਇਸ ਤਰ੍ਹਾਂ ਹਮਲਾ ਕਰਦੇ ਜਿਵੇਂ ਜੰਝ ਢੁਕਦੀ ਆ ਤੇ ਅੱਗੋਂ ਮਾਨੋ ਸਿੰਘ ਉਹਨਾਂ ਦਾ ਸ਼ਿਕਾਰ ਦੇ ਰੂਪ ਵਿੱਚ ਪਦਾਰਥ ਪਿਆ ਹੋਇਆ। ਇੱਥੇ ਜੋ ਰਤਨ ਸਿੰਘ ਭੰਗੂ ਜੀ ਨੇ ਲਿਖਿਆ ਭਾਵ ਉਹਨਾਂ ਦਾ ਜਿਹੜਾ ਸ਼ਿਕਾਰ ਹੈ, ਜੋ ਉਹ ਕਰਨ ਕੰਮ ਆਏ ਨੇ, ਉਹ ਸਾਹਮਣੇ ਸਿੱਖ ਪਏ ਹਨ।
1: ਚੌਪਈ ਪਹਿਲੇ ਚੋਟ ਬਦੁਕਨ ਕਰੀ।
0: ਸਭ ਤੋਂ ਪਹਿਲਾਂ ਤੁਰਕਾਂ ਨੇ ਗੁਰੂ ਕੇ ਸਿੱਖਾਂ ਤੇ ਜਿਹੜੇ ਅਵੇਸਲੇ ਪਏ ਸਨ ਉਹਨਾਂ ਤੇ ਬੰਦੂਕਾਂ ਨਾਲ ਵਾਰ ਕੀਤੇ, ਭਾਵ ਬੰਦੂਕਾਂ ਚਲਾਈਆਂ, ਚੋਟ ਕਰੀ ਹੈ।
1: ਤੇ ਪਾਚੈ ਮਾਰ ਤੀਰਨ ਧਰੀ।
0: ਜਦੋਂ ਬੰਦੂਕਾਂ ਦੀਆਂ ਗੋਲੀਆਂ ਚੱਲੀਆਂ, ਹੁਣ ਗੋਲੀਆਂ ਦੁਬਾਰਾ ਉਹਨਾਂ ਬਿਲਿਆਂ ਦੇ ਹਥਿਆਰ ਸਨ, ਦੁਬਾਰਾ ਭਰਨੀ ਪੈਂਦੀ ਸੀ। ਗੋਲੀਆਂ ਚਲਾਉਣ ਤੋਂ ਬਾਅਦ ਇਹਨਾਂ ਅਗਲਾ ਕੰਮ ਕੀਤਾ, ਤੇ ਪਾਛੈ ਮਾਰ ਤੀਰਨ ਧਰੀ, ਫਿਰ ਤੀਰਾਂ ਦੇ ਵਾਰ ਕੀਤੇ ਹਨ ਗੁਰੂ ਕੇ ਸਿੱਖਾਂ ਤੇ।
1: ਫਿਰ ਨੇਜੇ ਓ ਲੈ ਸ਼ਮਸ਼ੀਰ ਸ਼ਮਸ਼ੇਰਾ।
0: ਫਿਰ ਇਹਨਾਂ ਨੇ ਨੇਜਿਆਂ ਨਾਲ ਵਾਰ ਕੀਤੇ, ਫਿਰ ਸ਼ਮਸ਼ੀਰ ਤਲਵਾਰਾਂ ਦੇ ਨਾਲ ਵਾਰ ਕੀਤੇ ਹਨ ਗੁਰੂ ਕੇ ਸਿੱਖਾਂ ਤੇ।
1: ਮਾਰੇ ਸਿੰਘ ਤਿੰਨ ਪਹਿਲੀ ਬੇਰਾ।
0: ਪਹਿਲੇ ਹਮਲੇ ਦੇ ਅੰਦਰ ਜਿਹੜੇ ਕੁਝ ਸਿੱਖ ਅਵੇਸਲੇ ਪਏ ਹੋਏ ਸਨ ਉਹਨਾਂ ਤੇ ਬੰਦੂਕਾਂ ਦੀਆਂ ਗੋਲੀਆਂ ਚਲਾ ਕੇ, ਤੀਰ ਮਾਰ ਕੇ, ਨੇਜੇ ਮਾਰ ਕੇ ਜਾਂ ਤਲਵਾਰਾਂ ਨਾਲ ਵਾਰ ਕਰਕੇ ਕੁਝ ਸਿੱਖਾਂ ਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ ਹੈ।
1: ਸਿੰਘਨ ਕੀ ਗਈ ਅਕਲ ਭੁਲਾਈ।
0: ਹੁਣ ਇੱਥੇ ਰਤਨ ਸਿੰਘ ਭੰਗੂ ਜੀ ਕਹਿੰਦੇ ਨੇ ਵੀ ਇਉਂ ਜਾਣੋ ਵੀ ਸਿੱਖ ਅਵੇਸਲੇ ਹੋਣ ਕਾਰਨ ਉਹਨਾਂ ਦੀ ਅਕਲ ਭੁੱਲੀ ਪਈ ਸੀ, ਭਾਵ ਉਹਨਾਂ ਦੇ ਚਿੱਤ ਚੇਤੇ ਵਿੱਚ ਨਹੀਂ ਸੀ ਵੀ ਸਾਡੇ ਤੇ ਤੁਰਕ ਕਿਵੇਂ ਹਮਲਾ ਕਰ ਦੇਣਗੇ।
1: ਤੁਰਕ ਬੜੇ ਬਹੁ ਜਮਕੀ ਨਿਆਈ।
0: ਗੁਰੂ ਕੇ ਸਿੱਖਾਂ ਤੇ ਤੁਰਕਾਂ ਨੇ ਹਮਲਾ ਇਸ ਤਰ੍ਹਾਂ ਕੀਤਾ ਜਿਵੇਂ ਮੰਨ ਲਓ ਕਿਸੇ ਪਾਪ ਕਰਮ ਕਰਨ ਵਾਲੇ ਨੂੰ ਜਮ ਪਕੜ ਲੈਂਦੇ ਨੇ, ਤੁਰਕ ਜਮ ਬਣ ਕੇ ਗੁਰੂ ਕੇ ਸਿੱਖਾਂ ਤੇ ਹਮਲਾ ਕਰਦੇ ਹਨ।
1: ਜਨਕ ਆਕਾਸੋਂ ਬਿਜਲੀ ਪਰੀ।
0: ਜਾਂ ਇਸ ਤਰ੍ਹਾਂ ਜਾਣੋ, ਕਹਿਣ ਲੱਗੇ ਜਿਵੇਂ ਆਕਾਸ਼ ਵਿੱਚੋਂ ਇੱਕੇ ਦਮ ਬਿਜਲੀ ਡਿੱਗ ਪੈਂਦੀ ਹੈ, ਇਸ ਤਰ੍ਹਾਂ ਜਾਣੋ। ਹੁਣ ਇਹ ਦੂਜਾ ਬਚਨ ਕਹਿ ਰਹੇ ਨੇ, ਪਹਿਲਾਂ ਕਿਹਾ ਵੀ ਜਿਵੇਂ ਜਮਾਂ ਨੇ ਹੱਲਾ ਕੀਤਾ ਹੋਵੇ, ਦੂਜਾ ਬਚਨ ਕਿਹਾ ਵੀ ਇਸ ਤਰ੍ਹਾਂ ਜਾਣੋ ਵੀ ਜਿਵੇਂ ਆਕਾਸ਼ ਵਿੱਚੋਂ ਅਚਨਚੇਤ ਬਿਜਲੀ ਡਿੱਗ ਪੈਂਦੀ ਹੈ, ਤੁਰਕਾਂ ਨੇ ਗੁਰੂ ਕੇ ਸਿੱਖਾਂ ਤੇ ਇਸ ਤਰ੍ਹਾਂ ਹਮਲਾ ਕੀਤਾ ਹੈ।
1: ਪੋਪੀ ਸਿੰਘਾਂ ਤੇ ਪਲ ਸਰੀ।
0: ਪਰ ਕਹਿਣ ਲੱਗੇ ਗੁਰੂ ਕੇ ਸਿੱਖਾਂ ਤੇ ਜਦੋਂ ਹਮਲਾ ਹੋਇਆ, ਸਿੱਖਾਂ ਨੇ ਵੀ ਫਿਰ ਭਲੀ ਗੁਜ਼ਾਰੀ, ਚੰਗਾ ਕੀਤਾ, ਇੱਕੋ ਦਮ ਹਮਲਾ ਹੋ ਕੇ ਭਾਵੇਂ ਕੁਝ ਸ਼ਹੀਦ ਹੋ ਗਏ ਪਰ ਬਾਕੀ ਸਿੱਖ ਭਲੀ ਕੀ ਗੁਜ਼ਾਰੀ, ਸੁਚੇਤ ਹੋ ਗਏ, ਬਾਕੀ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਤੇ ਹਮਲਾ

0: ਇੱਥੇ ਕਿਹਾ ਵੀ ਜੋ ਤੁਰਕਨ ਪਹਿਲੇ ਲਵੇ, ਤੁਰਕਾਂ ਨੂੰ ਜਿਹੜੇ ਸਿੱਖ ਪਹਿਲੋਂ ਪਹਿਲ ਮਿਲ ਗਏ ਜਦੋਂ ਉਹਨਾਂ ਨੇ ਪਹਿਲੀ ਵਾਰ ਮਤਾਬ ਕੇ ਕੋਟ ਹਮਲਾ ਕੀਤਾ, ਉਹ ਤੇ ਉਹਨਾਂ ਨੇ ਮਾਰ ਮੁਕਾਏ ਹਨ।
1: ਜਉ ਲੜੇ ਤੇ ਤਹੀ ਅੜੇ, ਡਰੇ ਨਾ ਮਰਨੋ ਮਾਰਾ।
0: ਪਰ ਜਿਹੜੇ ਬਾਕੀ ਸਿੱਖ ਸਨ ਨਾ, ਫਿਰ ਜਿਹੜੇ ਸੁਚੇਤ ਹੋ ਗਏ, ਕਹਿਣ ਲੱਗੇ ਉਹ ਸਿੱਖ ਫਿਰ ਇਹਨਾਂ ਤੁਰਕਾਂ ਦੇ ਸਾਹਮਣੇ ਅੜ ਖਲੋਤੇ, ਸ਼ਸਤਰ ਕੱਢ ਲਏ। ਬਾਕੀਆਂ ਨੂੰ ਪਤਾ ਲੱਗ ਗਿਆ, ਉਹਨਾਂ ਸ਼ਸਤਰ ਕੱਢ ਲਏ, ਉਹ ਗੁਰੂ ਕੇ ਸਿੱਖ ਫਿਰ ਅੜ ਖਲੋਤੇ। ਤੇ ਰਤਨ ਸਿੰਘ ਭੰਗੂ ਜੀ ਕਹਿੰਦੇ ਨੇ ਇਹ ਸਿੱਖ ਉਹ ਨੇ ਜਿਹੜੇ ਮੌਤ ਦਾ ਭੈ ਨਹੀਂ ਮੰਨਦੇ। ਹੁਣ ਸਿੱਖ ਬਾਣੀ ਪੜ੍ਹਦਾ ਤੇ ਗੁਰੂ ਨੇ ਸਾਨੂੰ ਬਾਣੀ ਵਿੱਚ ਇਹ ਕਿਹਾ ਹੈ ਵੀ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ ਕਹੋ ਨਾਨਕ ਸੁਣ ਦੇ ਮਨਾ ਗਿਆਨੀ ਤਾਹੇ ਬਖਾਨ। ਇਹ ਸਿੱਖ ਦੀ ਅਵਸਥਾ ਹੈ, ਨਾ ਇਹ ਕਿਸੇ ਨੂੰ ਭੈ ਦਿੰਦਾ, ਨਾ ਕਿਸੇ ਦਾ ਭੈ ਮੰਨਦਾ। ਮਹਾਰਾਜ ਕਹਿਣ ਲੱਗੇ ਅਸਲ ਵਿੱਚ ਗਿਆਨਵਾਨ ਪੁਰਖ ਹੈ ਹੀ ਉਹ ਜਿਹੜਾ ਨਾ ਭੈ ਦੇਵੇ ਨਾ ਭੈ ਮੰਨੇ। ਇੱਥੇ ਬਚਨ ਵਰਤਿਆ, ਕਹਿਣ ਲੱਗੇ ਜਿਹੜੇ ਅਵੇਸਲੇ ਪਏ ਸਿੱਖਾਂ ਤੇ ਹਮਲਾ ਹੋ ਗਿਆ, ਉਹ ਤੇ ਭਾਵੇਂ ਸ਼ਹੀਦ ਹੋ ਗਏ, ਤੁਰਕਾਂ ਨੇ ਕਰ ਦਿੱਤੇ, ਪਰ ਬਾਕੀ ਸਿੱਖ ਸੁਚੇਤ ਹੋ ਗਏ, ਉਹ ਅੜ ਖਲੋਤੇ, ਜਿਹੜੇ ਨਿਰਭੈ ਬਿਰਤੀ ਦੇ ਮਾਲਕ ਹਨ, ਗੁਰੂ ਕੇ ਸਿੱਖ ਮੌਤ ਦਾ ਭੈ ਨਹੀਂ ਮੰਨਦੇ, ਉਹ ਤੁਰਕਾਂ ਦੇ ਸਾਹਮਣੇ ਸ਼ਸਤਰ ਪਕੜ ਕੇ ਅੜ ਖਲੋਤੇ ਹਨ।
1: ਚੋ ਪਈ ਏਕ ਸਿੰਘ ਛੇ ਥਾਂ ਖੜ ਜਾਵੇ,
0: ਕਹਿਣ ਲੱਗੇ ਜਿਹੜੇ ਸਿੰਘ ਤੁਰਕਾਂ ਦੇ ਸਾਹਮਣੇ ਐਨ ਸ਼ਸਤਰ ਪਕੜ ਕੇ ਅੜ ਖਲੋਂਦੇ ਹਨ,
1: ਸਭ ਤੁਰਕਨ ਸੌ ਤਾਂ ਖੜਾਵੇ,
0: ਫਿਰ ਗੁਰੂ ਕੇ ਸਿੱਖ ਤੁਰਕਾਂ ਨੂੰ ਇੱਕ ਵੀ ਕਦਮ ਅੱਗੇ ਨਹੀਂ ਵਧਣ ਦਿੰਦੇ। ਫਿਰ ਜਿੱਥੇ ਸਿੱਖ ਅੜ ਖਲੋਤੇ, ਤੁਰਕ ਫਿਰ ਅੱਗੇ ਨਹੀਂ ਵੱਧ ਸਕਦੇ ਹਨ।
1: ਵੱਧ ਸਕੇ ਨਾ ਹੋਰੈ ਸੌ,
0: ਗੁਰੂ ਕੇ ਸਿੱਖਾਂ ਦਾ ਸੁਭਾਅ ਵੀ ਅਜਿਹਾ। ਰਤਨ ਸਿੰਘ ਭੰਗੂ ਜੀ ਕਹਿੰਦੇ ਨੇ, ਕਹਿਣ ਲੱਗੇ ਉਹ ਜਿੱਥੇ ਅੜ ਖਲੋਤੇ ਤੁਰਕਾਂ ਨੂੰ ਕਦਮ ਨਹੀਂ ਅੱਗੇ ਵਧਣ ਦਿੰਦੇ, ਤੇ ਸਿੱਖ ਪਿੱਛੋਂ ਕਿਸੇ ਦਾ ਸਹਾਰਾ ਵੀ ਨਹੀਂ ਲੱਭਦਾ। ਵੇਖੋ ਤੁਸੀਂ ਜੰਗਾਂ ਦਾ ਸਮੁੱਚਾ ਇਤਿਹਾਸ ਪੜ੍ਹਦੇ ਸੁਣਦੇ ਹੋ, ਇਹ ਤੁਰਕਾਂ ਦਾ ਇਤਿਹਾਸ ਪੜ੍ਹੋ, ਕਈ ਵਾਰੀ ਇਹ ਮਿਲੇਗਾ ਸਿਰ ਘੁਮਾ ਕੇ ਵੇਖਦੇ ਪਿੱਛੇ ਨੂੰ ਵੀ ਪਿੱਛੇ ਸਾਡਾ ਕਿੰਨਾ ਕੁ ਵੱਡਾ ਸਹਾਰਾ, ਬਾਕੀ ਕਿੰਨੇ ਸਿਪਾਹੀ ਨੇ, ਕਿੰਨੇ ਫੌਜਦਾਰ ਨੇ। ਰਤਨ ਸਿੰਘ ਭੰਗੂ ਕਹਿੰਦੇ ਸਿੱਖ ਇਹ ਕੰਮ ਨਹੀਂ ਕਰਦਾ, ਸਿੱਖ ਜਿੱਥੇ ਅੜ ਖਲੋਂਦਾ ਉਹ ਪਿੱਛੇ ਭੌਂ ਕੇ ਨਹੀਂ ਵੇਖਦਾ ਵੀ ਪਿੱਛੇ ਕੋਈ ਮੇਰੀ ਮਦਦ ਲਈ ਆ ਰਿਹਾ ਜਾਂ ਨਹੀਂ ਆ ਰਿਹਾ। ਭਾਵ ਜੇ ਸਿੱਖ ਖਲੋ ਗਿਆ ਤੇ

0: ਅਚਨਚੇਤ ਕੁਝ ਹਮਲਾ ਕਰਕੇ ਸ਼ਹੀਦ ਕੀਤੇ, ਬਾਕੀ ਸੁਚੇਤ ਹੋ ਗਏ। ਹੁਣ ਤੁਰਕ ਸਿੱਖਾਂ ਦੇ ਵਿਚਕਾਰ ਆ ਗਏ ਤੇ ਸਿੱਖਾਂ ਨੇ ਵੀ ਮਾਨੋ ਹੁਣ ਤੁਰਕਾਂ ਨੂੰ ਘੇਰ ਲਿਆ ਹੈ।
1: ਫਿਰੈ ਸ਼ੇਰ ਜਿਮ
0: ਫੜ
1: ਸ਼ਮਸ਼ੇਰ,
0: ਸਿੱਖ ਇਸ ਤਰ੍ਹਾਂ ਫਿਰਦੇ ਨੇ ਵੀ ਜਿਵੇਂ ਸ਼ੇਰ ਹੱਥ ਵਿੱਚ ਸ਼ਮਸ਼ੀਰ ਪਕੜ ਕੇ ਫਿਰਦਾ ਹੋਵੇ, ਜਾਂ ਇਹਨੂੰ ਇਸ ਤਰ੍ਹਾਂ ਕਹੋ ਵੀ ਜਿਵੇਂ ਜੰਗਲ ਵਿੱਚ ਇੱਕ ਸ਼ੇਰ ਬੁਕਦਾ ਤੇ ਬਾਕੀ ਭੈਭੀਤ ਹੋ ਜਾਂਦੇ ਨੇ ਜਾਨਵਰ। ਕਹਿਣ ਲੱਗੇ ਗੁਰੂ ਕੇ ਸਿੱਖ ਇਸ ਤਰ੍ਹਾਂ ਸ਼ੇਰ ਦੀ ਨਿਆਈ, ਬਹਾਦਰ ਗੁਰੂ ਕੇ ਸਿੱਖ ਹੱਥ ਵਿੱਚ ਸ਼ਮਸ਼ੀਰ ਪਕੜ ਕੇ ਤੁਰਕਾਂ ਨੂੰ ਘੇਰ ਲਿਆ, ਤੁਰਕਾਂ ਤੇ ਹਮਲਾ ਕਰ ਦਿੱਤਾ ਹੈ।
1: ਦੇਖ ਸਿੰਘ ਤਿਸ ਮਦਦ ਕਰੈ,
0: ਬਾਕੀ ਗੁਰਸਿੱਖਾਂ ਨੂੰ ਵੀ ਪਤਾ ਲੱਗ ਗਿਆ ਜਿਹੜੇ ਦੂਰ ਦੁਰਾਡੇ ਜੰਗਲ ਵਿੱਚ ਫਿਰਦੇ ਸਨ, ਬਾਕੀ ਸਿੱਖ ਵੀ ਬਾਕੀ ਸਿੱਖਾਂ ਦੇ ਜਿਹੜੇ ਤੁਰਕਾਂ ਨਾਲ ਲੜ ਰਹੇ ਨੇ ਉਹਨਾਂ ਦੀ ਮਦਦ ਤੇ ਆ ਖਲੋਤੇ ਹਨ।
1: ਉਹਨੇ ਛਿਡਾਵੇ ਆਪ ਸੋ ਮਰੈ,
0: ਸਰਦਾਰ ਰਤਨ ਸਿੰਘ ਭੰਗੂ ਕਹਿੰਦੇ ਨੇ ਵੀ ਕਈ ਵਾਰੀ ਇਕੱਲੇ ਸਿੱਖ ਨੂੰ ਤੁਰਕ ਦੇ ਘੇਰਦੇ ਵੀ ਨੇ, ਕੋਸ਼ਿਸ਼ ਕਰਦੇ ਨੇ ਤੇ ਬਾਕੀ ਸਿੱਖ ਆ ਕੇ ਉੱਥੇ ਫਿਰ ਇਹ ਕਰਮ ਕਰਦੇ ਨੇ ਵੀ ਸਿੱਖ ਨੂੰ ਛੁਡਾ ਕੇ ਤੇ ਆਪ ਸਿੱਖ ਦੀ ਥਾਂ ਸਿੱਖ ਖਲੋ ਜਾਂਦਾ, ਭਾਵ ਫਿਰ ਜੰਗ ਦੇ ਚੱਲਦੇ ਮੈਦਾਨ ਅੰਦਰ ਇਹ ਵੀ ਕਰਮ ਹੁੰਦਾ, ਸਿੱਖ ਦੀ ਥਾਂ ਅੱਗੇ ਆ ਕੇ ਸਿੱਖ ਖਲੋ ਜਾਂਦੇ ਹਨ।
1: ਸੋ ਪੀ ਐ ਛੁਡਾਵਨ ਪਾਸ,
0: ਮਹਾਰਾਜ ਕਹਿੰਦੇ ਗੁਰੂ ਕੇ ਸਿੱਖ ਇਵੇਂ ਇੱਕ ਦੂਜੇ ਤੋਂ ਅੱਗੇ ਵੱਧ ਵੱਧ ਕੇ, ਇਹ ਇਤਿਹਾਸ ਦੇ ਪੰਨੇ ਵਿੱਚ ਜ਼ਿਕਰ ਹੈ ਕਿ ਫਿਰ ਗੁਰੂ ਕੇ ਸਿੱਖ ਅੱਗੇ ਵੱਧ ਵੱਧ ਕੇ ਜੂਝਦੇ ਹਨ, ਇੱਕ ਦੂਜੇ ਦੀ ਮਦਦ ਕਰਦੇ ਹਨ।
1: ਸਿੰਘ ਪੜੈ ਤਬ ਕਰ ਅਰਦਾਸ,
0: ਗੁਰੂ ਕੇ ਸਿੱਖ ਅਰਦਾਸਾ ਸੋਧ ਕੇ ਇਸ ਤਰ੍ਹਾਂ ਤੁਰਕਾਂ ਤੇ ਹਮਲੇ ਕਰ ਰਹੇ ਹਨ।
1: ਪਿੱਛੇ ਫਿਰੈ ਜੋ ਗਿੱਧੀ ਕਹਾਵੈ,
0: ਹੁਣ ਰਤਨ ਸਿੰਘ ਭੰਗੂ ਨੇ ਇੱਕ ਸ਼ਬਦ ਲਿਖਿਆ, ਕਹਿਣ ਲੱਗੇ ਜਿਹੜਾ ਜੰਗ ਦੇ ਮੈਦਾਨ ਵਿੱਚੋਂ ਆਪਣੇ ਕਦਮ ਪਛਾਂ ਕਰ ਲਵੇ ਉਹਨੂੰ ਗਿੱਧੀ ਕਹਿੰਦੇ ਨੇ, ਗਿੱਦੜ ਡਰਪੋਕ। ਪਰ ਸਿੱਖਾਂ ਦਾ ਸੁਭਾਅ ਐਸਾ ਨਹੀਂ, ਸਿੱਖ ਕਦਮ ਪਛਾਂ ਕਰਨ ਵਾਲੇ ਨਹੀਂ, ਸਿੱਖ ਆਪਣੇ ਆਪ ਨੂੰ ਵਿੱਚ ਕਦੀ ਗਿੱਧੀ ਨਹੀਂ ਬਣਦੇ, ਗਿੱਦੜ ਨਹੀਂ ਬਣਦੇ, ਇਹ ਸਿੱਖਾਂ ਦਾ ਸੁਭਾਅ ਹੈ।
1: ਅੱਗੇ ਮਰੈ ਪਤਸ਼ਾਹੀ ਪਾਵੈ,
0: ਸਿੱਖਾਂ ਨੂੰ ਇਸ ਗੱਲ ਦਾ ਪਤਾ ਵੀ ਜਿਹੜਾ ਅਗਾਂਹ ਹੋ ਕੇ ਜੰਗ ਦੇ ਮੈਦਾਨ ਵਿੱਚ ਜੂਝਦਾ ਉਹ ਗੁਰੂ ਜੀ ਦੀਆਂ ਬਖਸ਼ਿਸ਼ਾਂ ਭਾਵ ਗੁਰੂ ਜੀ ਤੋਂ ਪਾਤਸ਼ਾਹੀ ਪ੍ਰਾਪਤ ਕਰਦਾ। ਸਿੱਖ ਅੰਮ੍ਰਿਤ ਬਾਣੀ ਵਿੱਚ ਵੀ ਪੜ੍ਹਦੇ ਨੇ ਇਹ ਅੰਮ੍ਰਿਤ ਬੋਲ, ਕਬੀਰ ਮੋਹਿ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੈ ਬਾਰ। ਜਾਂ ਗੁਰੂ ਕੇ ਸਿੱਖਾਂ ਨੇ ਅੰਮ੍ਰਿਤ ਬਾਣੀ ਵਿੱਚੋਂ ਪੜ੍ਹਿਆ, ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਇਹ ਸਿੱਖਾਂ ਦਾ ਜੀਵਨ ਹੈ, ਕਿਉਂਕਿ ਸਿੱਖ ਆਪਣੇ ਜੀਵਨ ਅੰਦਰ ਅੰਮ੍ਰਿਤ ਬਾਣੀ ਨੂੰ ਹਿਰਦੇ ਵਿੱਚ ਵਸਾ ਕੇ ਧਰਤੀ ਤੇ ਤਖਤੇ ਤੇ ਜਿਹੜੇ ਕਦਮ ਚਲਾਉਂਦੇ ਨੇ ਇਹੀ ਇਤਿਹਾਸ ਸਿਰਜਿਆ ਜਾਂਦਾ। ਹੁਣ ਇੱਥੇ ਸ਼ਬਦ ਵਰਤੇ ਰਤਨ ਸਿੰਘ ਭੰਗੂ ਜੀ ਨੇ, ਪਿੱਛੇ ਫਿਰੈ ਸੋ ਗਿੱਧੀ ਕਹਾਵੈ, ਸਿੱਖਾਂ ਦਾ ਸੁਭਾਅ ਨਹੀਂ ਕਿ ਉਹ ਪਛਾਂ ਕਦਮ ਕਰ ਲੈਣ ਜਦੋਂ ਜੰਗ ਦਾ ਮੈਦਾਨ ਭਖਿਆ ਹੋਵੇ। ਉਹਨਾਂ ਨੂੰ ਪਤਾ ਵੀ ਜੇ ਗੁਰੂ ਦੀ ਹੱਕ ਸੱਚ ਧਰਮ ਲਈ ਅਸੀਂ ਗੁਰੂ ਦੇ ਆਸ਼ੇ ਮੁਤਾਬਕ ਜੂਝਾਂਗੇ ਤੇ ਸਾਨੂੰ ਗੁਰੂ ਜੀ ਦੇ ਦਰ ਵੱਲੋਂ ਪਾਤਸ਼ਾਹੀਆਂ ਮਿਲਣਗੀਆਂ।

0: ਹੁਣ ਇੱਥੇ ਬਾਕੀ ਜਦੋਂ ਇੱਕ ਪਾਸੇ ਜੰਗ ਚੱਲ ਪਿਆ ਤੁਰਕਾਂ ਦਾ ਤੇ ਗੁਰੂ ਕੇ ਸਿੱਖਾਂ ਦਾ, ਤੇ ਜਿਹੜੇ ਜੰਗਲ ਵਿੱਚ ਬਾਕੀ ਸਿੱਖ ਜਿਹੜੇ ਪਿੱਛੇ ਵਿਚਾਰੇ ਆ, ਕੋਈ ਘਾਹ ਲੈਣ ਗਿਆ ਸਿੱਖ ਸੀ, ਕੋਈ ਲੱਕੜਾਂ ਆਦਿਕ ਲੈਣ ਗਿਆ ਸੀ, ਉਹਨਾਂ ਸਿੱਖਾਂ ਨੂੰ ਵੀ ਬੰਦੂਕਾਂ ਦੀ ਸ਼ਸਤਰਾਂ ਦੀ ਆਵਾਜ਼ ਸੁਣ ਗਈ ਹੈ।
1: ਆਵਤ ਪੈਸੋ ਸੰਗ ਤਜ ਕਰ ਮਨ ਮਰਨੋ ਸਾਜਾ।
0: ਉਹ ਗੁਰੂ ਕੇ ਸਿੱਖਾਂ ਨੇ ਵੀ ਆਵਾਜ਼ ਸੁਣ ਕੇ ਦੂਰ ਦੁਰਾੜੇ ਜਦੋਂ ਜੰਗ ਦਾ ਮੈਦਾਨ ਭਖਿਆ ਮਤਾਬ ਕੇ ਕੋਟ ਦੀ ਜਗ੍ਹਾ ਤੇ, ਤੇ ਜਿਹੜੇ ਸਿੱਖ ਗਏ ਹੋਏ ਸਨ ਉਹਨਾਂ ਨੂੰ ਪਤਾ ਲੱਗਿਆ, ਉਹ ਵੀ ਦੌੜ ਕੇ ਭੱਜ ਕੇ ਆ ਗਈ ਮਨ ਨੂੰ, ਉਹਨਾਂ ਅੰਦਰ ਚਾਓ ਚੜ ਗਿਆ, ਉਹਨਾਂ ਸ਼ਸਤਰ ਪਕੜ ਕੇ ਉਹ ਵੀ ਜੰਗ ਦੇ ਮੈਦਾਨ ਅੰਦਰ ਆ ਗਏ ਹਨ।
1: ਚੌਪਈ ਲਰਤ ਭੇਤ ਪਰ ਗਈ ਜੋ ਰਾਤ।
0: ਕਹਿਣ ਲੱਗੇ ਇਸ ਤਰ੍ਹਾਂ ਇਹ ਜੰਗ ਦਾ ਮੈਦਾਨ ਭਖਿਆ ਲੜਦਿਆਂ ਭਿੜਦਿਆਂ ਰਾਤ ਪੈ ਗਈ। ਰਤਨ ਸਿੰਘ ਭੰਗੂ ਜੀ ਕਹਿੰਦੇ ਇਸ ਤਰ੍ਹਾਂ ਤੁਰਕਾਂ ਨੇ ਚਲਾਕੀ ਨਾਲ ਹਮਲਾ ਕੀਤਾ ਸੀ ਸੂਈਆਂ ਦੇ ਕਹਿਣ ਤੇ,

0: ਪਰ ਜਦੋਂ ਅੱਗੇ ਗੁਰੂ ਕੇ ਸਿੱਖਾਂ ਨੂੰ ਥੋੜੇ ਜਿਹੇ ਤੇ ਸ਼ਹੀਦ ਹੋਏ, ਬਾਕੀ ਸੁਚੇਤ ਹੋ ਕੇ ਜਦੋਂ ਜੂਝੇ ਤੇ ਲੜਦਿਆਂ ਭਿੜਦਿਆਂ ਫਿਰ ਰਾਤ ਹੋ ਗਈ ਹੈ।
1: ਚਰਨ ਸਿੰਘਨ ਕੋ ਪਈ ਪ੍ਰਭਾਤਾ।
0: ਇਸੇ ਤਰ੍ਹਾਂ ਫਿਰ ਮਾਨੋ ਲੜਦੀ ਰਾਤ ਬਤੀਤ ਹੋ ਗਈ ਤੇ ਰਾਤ ਜਦੋਂ ਪਈ ਗੁਰੂ ਕੇ ਸਿੱਖ, ਹੁਣ ਇੱਥੇ ਥੋੜਾ ਭਾਵ ਅਰਥ ਸਮਝੋ, ਸਿੱਖ ਅੰਮ੍ਰਿਤ ਵੇਲਾ ਸਾਂਭਣ ਵਾਲੇ ਸਨ। ਕੋਈ ਰਾਤ ਨੂੰ 12 ਵਜੇ ਉੱਠ ਕੇ, ਕੋਈ 1 ਵਜੇ ਉੱਠ ਕੇ ਬੰਦਗੀ ਕਰਨ ਵਾਲੇ ਸਨ। ਸਿੱਖਾਂ ਨੂੰ ਤੇ ਰਾਤ ਵੀ ਪ੍ਰਭਾਤ ਲੱਗਦੀ ਸੀ, ਤੁਰਕਾਂ ਨੂੰ ਤੇ ਰਾਤ ਦੁਖਦਾਈ ਸੀ, ਪਰ ਸਿੱਖਾਂ ਲਈ ਰਾਤ ਵੀ ਪ੍ਰਭਾਤ ਬਣ ਗਈ ਹੈ।
1: ਹੋਏ ਥੱਕ ਗਏ ਲੜਨ ਅਰ ਮਰਨੋ।
0: ਤੁਰਕ ਤੇ ਸਿੱਖਾਂ ਨਾਲ ਲੜ ਕੇ ਤੇ ਜਦੋਂ ਕੁਝ ਸਿੱਖਾਂ ਨੇ ਝਟਕਾਏ, ਮੌਤ ਦੇ ਮੂੰਹ ਦੇ ਸੁੱਤੇ ਤੇ ਥੱਕ ਗਏ ਹਨ, ਤੁਰਕ ਆਪਣੀ ਜਿੰਦ ਛਡਾਉਣੀ ਚਾਹੁੰਦੇ ਹਨ।
1: ਬਾਲਕ ਖਾਲਸੇ ਜਨ ਭਇਓ ਤਰਨਾ।
0: ਪਰ ਗੁਰੂ ਕੇ ਜਿਹੜੇ ਸਿੱਖ ਹੈ, ਇਹਨਾਂ ਅੰਦਰ ਚਾਉ ਪੈਦਾ ਹੋ ਗਿਆ, ਇਹਨਾਂ ਅੰਤਰ ਆਤਮਿਕ ਕੋਈ ਭੈ ਨਹੀਂ, ਨਾ ਅਕੇਵਾਂ ਨਾ ਥਕੇਵਾਂ, ਤੁਰਕ ਤੇ ਜੰਗ ਦੇ ਮੈਦਾਨ ਵਿੱਚ ਥੱਕ ਗਏ ਹਨ।
1: ਦੋਹਰਾ ਆਏ ਦੇਖਿਓ ਇੱਕ ਸਿੰਘ ਨੇ ਇਕੱਲੋ ਫੋਸੋ ਦਾਰਾ।
0: ਹੁਣ ਵੇਖੋ ਇੱਕ ਪਾਸੇ ਰਾਤ ਪੈ ਗਈ, ਜੰਗ ਚੱਲੀ ਜਾ ਰਹੀ ਆ, ਤੁਰਕ ਜਿੰਦ ਛਡਾਉਣੀ ਚਾਹੁੰਦੇ ਆ, ਪਰ ਗੁਰੂ ਕੇ ਸਿੱਖ ਭਖਦੇ ਜੰਗ ਦੇ ਮੈਦਾਨ ਅੰਦਰ ਜਿੰਦ ਨਹੀਂ ਛੱਡਦੇ ਤੁਰਕਾਂ ਦੀ। ਹੁਣ ਇੱਥੇ ਸਰਦਾਰ ਰਤਨ ਸਿੰਘ ਭੰਗੂ ਕਹਿੰਦੇ, ਆਏ ਦੇਖੋ ਇੱਕ ਸਿੰਘ ਨੇ ਇਕੱਲੇ ਫੌਜ ਸੋਦਾਰ, ਕਹਿੰਦੇ ਜਿਹੜਾ ਫੌਜਦਾਰ ਸੀ ਨਾ, ਮੁਖੀ ਬਣ ਕੇ ਆਇਆ ਸੀ, ਇੱਕ ਸਿੱਖ ਦੀ ਨਜ਼ਰ ਪੈ ਗਿਆ ਵੀ ਇਕੱਲਾ ਖਲੋਤਾ, ਬਾਕੀ ਫੌਜ ਉਹਦੀ ਲੜ ਰਹੀ ਹੈ, ਇੱਕ ਸਿੱਖ ਦੀ ਨਜ਼ਰ ਪੈ ਗਿਆ ਹੈ ਫੌਜਦਾਰ।
1: ਦਈ ਖੈਚ ਸਮਸੇਰ ਸਿਰ ਮੁੰਡੀ ਦਈ ਉਤਾਰਾ।
0: ਗੁਰੂ ਕੇ ਸਿੱਖ ਨੇ ਗੁਰੂ ਦਾ ਨਾਂ ਲੈ ਕੇ, ਓਟ ਆਸਰਾ ਲੈ ਕੇ ਆਪਣੀ ਮਿਆਨ ਵਿੱਚੋਂ ਕਿਰਪਾਨ ਕੱਢੀ ਤੇ ਫੌਜਦਾਰ ਦਾ ਜਿਹੜਾ ਸਿਰ ਹੈ, ਇੱਥੇ ਸ਼ਬਦ ਵਰਤਿਆ ਮੁੰਡੀ, ਉਹਦਾ ਸਿਰ ਕੱਟ ਕੇ ਧੜ ਨਾਲੋਂ ਜੁਦਾ ਕਰ ਦਿੱਤਾ ਹੈ।
1: ਬਾਰਨ ਆਏ ਸੋ ਮਰਿਓ ਭਗਤ ਸਿੰਘਨ ਗੁਰ ਕੀਨਾ।
0: ਹੁਣ ਇੱਥੇ ਰਤਨ ਸਿੰਘ ਭੰਗੂ ਜੀ ਕਹਿਣ ਲੱਗੇ, ਆਇਆ ਤੇ ਸਿੱਖਾਂ ਨੂੰ ਮਾਰਨ ਸੀ, ਪਰ ਇੱਕੋ ਗੁਰੂ ਕੇ ਸਿੱਖ ਨੇ ਜਦੋਂ ਫੌਜਦਾਰ ਨੂੰ ਝਟਕਾਇਆ, ਮਾਰਨ ਆਇਆ ਸੀ, ਪਰ ਆਪ ਖੁਦ ਮੌਤ ਦੇ ਮੂੰਹ ਵਿੱਚ ਚਲਿਆ ਗਿਆ ਹੈ।
1: ਭੱਜੇ ਤੁਰਕ ਚ ਲੁਕ ਗਏ ਮਿਲ ਸਿੰਘਨ ਲੈ ਛੀਨਾ।
0: ਧੰਨੇ ਗੁਰੂ ਕੇ ਸਿੱਖ ਕਹਿਣ ਲੱਗੇ, ਫਿਰ ਭੱਜਣਾ ਚਾਹੁੰਦੇ ਨੇ ਤੁਰਕ, ਕੁਝ ਭੱਜ ਗਏ, ਕੁਝ ਲੁਕ ਗਏ, ਕੁਝ ਮਾਰੇ ਗਏ। ਫਿਰ ਗੁਰੂ ਕੇ ਸਿੱਖਾਂ ਨੇ ਆਪਣਾ ਕੰਮ ਹੋਰ ਵੀ ਕਰ ਲਿਆ, ਉਹ ਇਹ ਕੀਤਾ ਵੀ ਹੁਣ ਭੱਜਦਿਆਂ ਦੇ ਕੋਲੋਂ, ਕਿਉਂਕਿ ਫੌਜਦਾਰ ਮਰ ਗਿਆ, ਬਾਕੀ ਬੱਚੇ ਖੁੱਚੇ ਭੱਜ ਰਹੇ ਨੇ। ਗੁਰੂ ਕੇ ਸਿੱਖਾਂ ਨੇ ਕੀ ਕੀਤਾ ਵੀ ਉਹਨਾਂ ਕੋਲ ਜਿਹੜੇ ਸ਼ਸਤਰ ਸੀ, ਜਾਂ ਕੋਈ ਖਾਣ ਪੀਣ ਦਾ ਸਾਜੋ ਸਮਾਨ, ਜਾਂ ਕੋਈ ਹੋਰ ਕੱਪੜਾ ਆਦਿਕ, ਗੁਰੂ ਕੇ ਸਿੱਖਾਂ ਨੇ ਉਹ ਵੀ ਖੋਹ ਲਿਆ ਹੈ।
1: ਚੌਪਈ ਸਿੰਘਨ ਕੇ ਤਬ ਸ਼ਾਦੀ ਪਈ।
0: ਗੁਰੂ ਕੇ ਸਿੱਖਾਂ ਅੰਦਰ ਬਹੁਤ ਪ੍ਰਸੰਨਤਾ, ਖੁਸ਼ੀ ਪ੍ਰਾਪਤ ਹੋਈ ਗੁਰੂ ਕੇ ਸਿੱਖਾਂ ਨੂੰ, ਤਾਂ ਕਰਕੇ ਹੋਈ ਕਿ ਜਦੋਂ ਉਹ ਜੰਗ ਦੇ ਮੈਦਾਨ ਵਿੱਚ ਮਾਨੋ ਜਿੱਤ ਪ੍ਰਾਪਤ ਕਰ ਲਈ, ਫੌਜਦਾਰ ਮਾਰ ਮੁਕਾਇਆ, ਗੁਰੂ ਕੇ ਸਿੱਖ ਬੜੇ ਪ੍ਰਸੰਨ ਹੋ ਗਏ ਹਨ।
1: ਬੈਠੇ ਸਿੰਘ ਆਪ ਦੌਲਤ ਆਈ।
0: ਗੁਰੂ ਦਾ ਮਾਨੋ ਸ਼ੁਕਰ ਕਰ ਰਹੇ ਨੇ ਵੀ ਸਤਿਗੁਰੂ, ਅਸੀਂ ਜੰਗਲਾਂ ਵਿੱਚ ਰਹਿੰਦੇ ਹਾਂ, ਪਰ ਸਾਨੂੰ ਬੈਠਿਆਂ ਬੈਠਿਆਂ ਨੂੰ ਤੁਸੀਂ ਸ਼ਸਤਰ ਦੇ ਦਿੱਤੇ ਜਿਹੜੇ ਤੁਰਕਾਂ ਤੋਂ ਖੋਏ, ਸਾਨੂੰ ਦੌਲਤ ਬਖਸ਼ ਦਿੱਤੀ, ਸਾਨੂੰ ਕਈ ਤਰ੍ਹਾਂ ਦਾ ਭੋਜਨ ਪਦਾਰਥ ਬਖਸ਼ ਦਿੱਤਾ। ਸਿੱਖ ਇਵੇਂ ਮਾਨੋ ਆਪਸ ਵਿੱਚ ਪ੍ਰਸੰਨ ਨੇ, ਸਤਿਗੁਰੂ ਦਾ ਸ਼ੁਕਰਾਨਾ ਕਰ ਰਹੇ ਹਨ।
1: ਮਰੇ ਸਿੰਘ ਜੋ ਦਰਿਆ ਰੁੜਾਏ।
0: ਹੁਣ ਕੁਝ ਗੁਰੂ ਕੇ ਸਿੱਖ ਉਹ ਨੇ ਜਿਹੜੇ ਸ਼ਹੀਦ ਹੋ ਗਏ ਸਨ, ਤੇ ਸਰਦਾਰ ਰਤਨ ਸਿੰਘ ਭੰਗੂ ਕਹਿੰਦੇ ਨੇ ਵੀ ਜਿਹੜੇ ਸਿੱਖ ਸ਼ਹੀਦ ਹੋ ਗਏ, ਉਹਨਾਂ ਨੂੰ ਫਿਰ ਗੁਰੂ ਕੇ ਸਿੱਖਾਂ ਨੇ ਬਿਆਸਾ ਦਰਿਆ ਵਿੱਚ ਰੋੜ ਦਿੱਤਾ, ਭਾਵ ਉਹਨਾਂ ਦੇ ਸਰੀਰ ਸੰਭਾਲ ਦਿੱਤੇ ਹਨ।
1: ਪ੍ਰਾਤ ਹੋਤ ਲੋ ਦੁਗਣੇ ਆਏ।
0: ਇਹ ਰਾਤ ਦਾ ਵੇਲਾ ਜਦੋਂ ਗੁਰੂ ਕੇ ਸਿੱਖਾਂ ਨੇ ਉਹਨਾਂ ਸ਼ਹੀਦ ਸਿੱਖਾਂ ਦੇ ਸਰੀਰਾਂ ਨੂੰ ਦਰਿਆ ਵਿੱਚ ਰੋੜ ਕੇ ਮਾਨੋ ਸੇਵਾ ਸੰਭਾਲ ਕਰ ਦਿੱਤੀ, ਪਰ ਕਹਿਣ ਲੱਗੇ ਸਵੇਰ ਹੋਣ ਤੇ ਦੁੱਗਣੇ ਗੁਰੂ ਕੇ ਸਿੱਖ ਉੱਥੇ ਆ ਗਏ, ਸ਼ਹੀਦ ਜ਼ਰੂਰ ਹੋਏ। ਬਾਕੀ ਸਿੱਖਾਂ ਨੂੰ ਜਿਵੇਂ ਜਿਵੇਂ ਪਤਾ ਲੱਗਿਆ ਕਿ ਮਤਾਬ ਕੇ ਕੋਟ ਰਾਤੀ ਜੰਗ ਹੋਈ ਹੈ, ਹਮਲਾ ਹੋਇਆ, ਸਵੇਰ ਹੁੰਦਿਆਂ ਦੁੱਗਣੇ ਗੁਰੂ ਕੇ ਸਿੱਖ ਪਹੁੰਚ ਗਏ ਹਨ।
1: ਹੁਤੋ ਖਾਲਸੋ ਸੁਮੋ ਬਾਣੀ।
0: ਹੁਣ ਇੱਥੇ ਇੱਕ ਬਚਨ ਵਰਤਿਆ, ਕਹਿਣ ਲੱਗੇ ਖਾਲਸਾ ਸੁਮੋ ਬਾਣੀ ਦੀ ਤਰ੍ਹਾਂ। ਸੁਮੋ ਬਾਣੀ ਉਹ ਨਦੀ ਜਿਹੜੀ ਪਹਾੜੀ ਸੋਮਿਆਂ ਵਿੱਚੋਂ ਨਿਕਲਦੀ ਆ। ਹੁਣ ਉਹ ਨਦੀ ਦਾ ਪਾਣੀ ਮੁੱਕਦਾ ਨਹੀਂ ਕਦੇ, ਜੇ ਪਾਣੀ ਅੱਗੇ ਵਰਤਦਾ ਵੀ ਜਾਏ ਤੇ ਸੋਮਿਆਂ ਵਿੱਚੋਂ ਪਹਾੜਾਂ ਵਿੱਚੋਂ ਪਾਣੀ ਹੋਰ ਆਈ ਜਾਂਦਾ। ਕਹਿਣ ਲੱਗੇ ਗੁਰੂ ਕਾ ਖਾਲਸਾ ਬਿਲਕੁਲ ਸੁਮੋ ਬਾਣੀ ਦੀ ਤਰ੍ਹਾਂ, ਪਹਾੜੀ ਸੋਮਿਆਂ ਦੀ ਤਰ੍ਹਾਂ, ਇਹ ਭਾਵੇਂ ਸ਼ਹੀਦ ਹੋ ਜਾਂਦੇ ਨੇ ਪਰ ਗੁਰੂ ਦੀ ਕਿਰਪਾ ਦਾ ਸਦਕਾ ਹੋਰ ਬੜੀ ਬਲਵਾਨਤਾ ਦੇ ਨਾਲ, ਹੋਰ ਬੜੀ ਪਰਿਪੱਕਤਾ ਦੇ ਨਾਲ ਬਾਕੀ ਗੁਰੂ ਕੇ ਸਿੱਖ ਫਿਰ ਅਗਲੀ ਚਾਲੀ ਤੋਰਦੇ ਹਨ। ਇਹ ਸੁਮੋ ਬਾਣੀ ਦੀ ਤਰ੍ਹਾਂ ਭਾਵ ਮੁੱਕਦੇ ਨਹੀਂ ਹਨ।
1: ਭਈ ਖਾਲਸੇ ਅੱਖੇ ਕਹਾਣੀ,
0: ਕਹਿਣ ਲੱਗੇ ਖਾਲਸੇ ਦੀ ਅੱਖੇ ਕਹਾਣੀ ਹੈ। ਅੱਖੇ ਦਾ ਅਰਥ ਖੈ, ਨਾਸ਼ ਹੋਣ ਵਾਲੀ ਨਹੀਂ, ਅਮੁੱਕ ਹੈ ਖਾਲਸਾ, ਇਹਨੇ ਕਦੀ ਮੁੱਕਣਾ ਨਹੀਂ, ਇਸ ਖਾਲਸੇ ਨੇ ਕਦੀ ਖਤਮ ਨਹੀਂ ਹੋਣਾ। ਭਾਵੇਂ ਵਕਤ ਵਕਤ ਦੀਆਂ ਹਕੂਮਤਾਂ, ਵਕਤ ਵਕਤ ਦੀਆਂ ਸਰਕਾਰਾਂ ਕੋਸ਼ਿਸ਼ਾਂ ਕੀਤੀਆਂ, ਕੂੜ ਦੇ ਬਣਜਾਰਿਆਂ ਨੇ ਇਹ ਕੋਸ਼ਿਸ਼ ਕੀਤੀ ਵੀ ਖਾਲਸੇ ਨੂੰ ਖਤਮ ਕਰ ਦਈਏ, ਪਰ ਇੱਥੇ ਰਤਨ ਸਿੰਘ ਭੰਗੂ ਜੀ ਕਹਿੰਦੇ ਨੇ ਖਾਲਸਾ ਅਖੈ ਹੈ, ਇਹਨੇ ਕਦੀ ਮੁੱਕਣਾ ਨਹੀਂ, ਇਹ ਵਾਧਾ ਫੁੱਲਦਾ ਰਹਿੰਦਾ ਹੈ।
1: ਇੱਕ ਮਰੇ ਤੋਂ ਦਸ ਔਰਾਂ ਵੈ,
0: ਜੇ ਇੱਕ ਗੁਰੂ ਕਾ ਸਿੱਖ ਸ਼ਹੀਦ ਵੀ ਹੋ ਜਾਏ, ਗੁਰੂ ਦੀ ਐਸੀ ਕਲਾ ਵਰਤਦੀ ਆ ਕਿ ਉਹਦੀ ਜਗ੍ਹਾ ਤੇ 10 ਹੋਰ ਗੁਰੂ ਕਾ ਖਾਲਸੇ ਆ ਜਾਂਦੇ ਨੇ। ਕਹਿਣ ਲੱਗੇ ਇੱਕ ਸਿੱਖ ਸ਼ਹੀਦ ਹੋਵੇ, ਇੱਕ ਮਰੇ, ਇੱਕ ਸ਼ਹੀਦ ਹੋਵੇ, 10 ਔਰ ਆਵੇ, ਫਿਰ ਮਾਨੋ 10 ਹੋਰ ਗੁਰੂ ਕੇ ਸਿੱਖ ਆ ਜਾਂਦੇ ਹਨ।
1: ਰਹਿ ਦੁਖੀ ਤੋਂ ਸੁਖੀ ਬਤਾਵੇ,
0: ਬਾਹਰੀ ਤੌਰ ਤੇ ਭਾਵੇਂ ਦੁੱਖ ਲੱਗਦਾ ਦੇਖਣ ਵਾਲਿਆਂ ਨੂੰ, ਪਰ ਗੁਰੂ ਕੇ ਸਿੱਖ ਭਾਣੇ ਰਜਾ ਵਿੱਚ ਰਹਿਣ ਵਾਲੇ ਬਾਹਰੀ ਦੁੱਖ ਨੂੰ ਵੀ ਗੁਰੂ ਦੇ ਦਿੱਤਾ ਸੁੱਖ ਜਾਣਦੇ ਹਨ। ਇਹ ਸਿੱਖਾਂ ਦਾ ਸੁਭਾਵ ਹੈ, ਇਹਨਾਂ ਗੁਰੂ ਕੇ ਅੰਮ੍ਰਿਤ ਬਚਨਾਂ ਵਿੱਚੋਂ ਆਪਣਾ ਜੀਵਨ ਕਮਾਇਆ। ਸਿੱਖ ਦੀ ਅਵਸਥਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਹੀ, ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਾਨੈ। ਸਿੱਖ ਦਾ ਸੁਭਾਅ ਉਹ ਦੁੱਖ ਨੂੰ ਦੁੱਖ ਨਹੀਂ ਜਾਣਦਾ, ਉਹ ਸੁੱਖ ਦੇ ਵਿੱਚ ਵੀ ਕਦੀ ਆਪਾਂ ਨਹੀਂ ਗਵਾਉਂਦਾ, ਉਹ ਤੇ ਹਮੇਸ਼ਾ ਸਹਿਜ ਸੁਭਾਏ ਅੰਦਰ, ਭਉ ਅੰਦਰ, ਰਜਾ ਵਿੱਚ ਤੁਰਦਾ ਹੈ।
1: ਸੋ ਗੰਨੇ ਕੋ ਰੂਪਾ ਪੱਖ ਹੈ,
0: ਹੁਣ ਕਹਿਣ ਲੱਗੇ ਸਿੱਖਾਂ ਦੇ ਤੇ ਬੋਲ ਬਾਲੇ ਬੜੇ ਕਮਾਲ ਦੇ ਨੇ, ਸਿੱਖਾਂ ਦੇ ਉਹਨਾਂ ਦੇ ਆਪਣੇ ਜੀਵਨ ਵਿੱਚ ਵਰਤਣ ਵਾਲੀਆਂ ਚੀਜ਼ਾਂ ਵੇਖੋ। ਜਿਹੜਾ ਗੰਢਾ ਹੈ ਉਹਨੂੰ ਗੁਰੂ ਕੇ ਸਿੱਖ ਕਈ ਵਾਰੀ ਰੂਪਾ ਕਹਿੰਦੇ ਨੇ, ਇੱਥੇ ਸ਼ਬਦ ਵਰਤਿਆ। ਕਹਿਣ ਲੱਗੇ ਸੋ ਗੰਠੇ ਕੋ ਰੂਪਾ ਪੱਖ ਹੈ, ਰੂਪਾ ਕਹਿੰਦੇ ਨੇ ਚਾਂਦੀ ਨੂੰ। ਕਹਿਣ ਲੱਗੇ ਗੁਰੂ ਕੇ ਸਿੱਖ ਤੇ ਗੰਢਿਆਂ ਨੂੰ ਵੀ ਚਾਂਦੀ ਕਹਿ ਦਿੰਦੇ ਨੇ। ਵੇਖੋ ਇੱਕ ਖਾਲਸੇ ਦਾ ਬੋਲ ਬਾਲ ਹੈ ਗੰਢਿਆਂ ਨੂੰ ਬੰਬ ਕਹਿਣਾ, ਪਰ ਇੱਥੇ ਰਤਨ ਸਿੰਘ ਭੰਗੂ ਨੇ ਕਿਹਾ, ਕਹਿਣ ਲੱਗੇ ਸਿੱਖ ਤੇ ਗੱਠਿਆਂ ਨੂੰ ਜਦੋਂ ਛਿਲਦੇ ਨੇ ਉਹਨਾਂ ਦਾ ਚਿੱਟਾ ਆਕਾਰ ਹੈ, ਵਿੱਚੋਂ ਚਿੱਟੇ ਰੰਗ ਦੇ ਨੇ ਗੰਢੇ, ਤੇ ਉਹਨੂੰ ਸਿੱਖ ਚਾਂਦੀ ਕਹਿ ਕੇ ਮੰਨੋ। ਇਸ ਤਰ੍ਹਾਂ ਆਪਣਾ ਆਹਾਰ ਵੀ ਬਣਾ ਲੈਂਦੇ ਹਨ।
1: ਠੂਟਣ ਕੋ ਸੁਨਹਿਰੋਂ ਆਖੈ,
0: ਮਿੱਟੀ ਦਾ ਜਿਹੜਾ ਭਾਂਡਾ ਹੈ ਜਿਹਨੂੰ ਠੂਠਾ ਬੋਲਦੇ ਨੇ ਗੁਰੂ ਕੇ ਸਿੱਖ, ਤੇ ਉਹਨੂੰ ਸੁਨਹਿਰੀ ਭਾਂਡਾ ਕਹਿ ਦਿੰਦੇ ਨੇ। ਭਾਵ ਆਪਣੇ ਰੋਜ਼ਮਰਾ ਜੀਵਨ ਦੇ ਅੰਦਰ ਜੇ ਸਿੱਖ ਮਿੱਟੀ ਦੇ ਭਾਂਡਿਆਂ ਨਾਲ ਵੀ ਗੁਜ਼ਾਰਾ ਕਰ ਰਿਹਾ, ਉਹਨੂੰ ਵੀ ਸੋਨੇ ਦਾ ਭਾਂਡਾ ਸਮਝ ਕੇ, ਗੁਰੂ ਦੀ ਦਿੱਤੀ ਦਾਤ ਸਮਝ ਕੇ ਆਪਣਾ ਵਰਤਾਵਾ ਕਰਦੇ ਨੇ, ਆਪਣਾ ਜੀਵਨ ਗੁਜ਼ਾਰਦੇ ਹਨ।
1: ਭੁੱਖੇ ਰਹਿ ਮਸਤ ਲੰਗਰ ਕਹਿ,
0: ਜੇ ਕੁਦਰਤੀ ਲੰਗਰ ਵਿੱਚ ਪ੍ਰਸ਼ਾਦ ਪਾਣੀ ਦਾ ਵਾਧਾ ਹੋ ਜਾਏ, ਭੁੱਖਿਆਂ ਰਹਿ ਜਾਏ, ਨਾ ਮਿਲੇ, ਤਾਂ ਸਿੱਖ ਕਹਿ ਦਿੰਦੇ ਨੇ ਵੀ ਇਹ ਗੁਰੂ ਕੇ ਲੰਗਰ ਮਸਤ ਹੋ ਗਏ, ਮਸਤਾਨੇ ਹੋ ਗਏ। ਭਾਵ ਉਹ ਕਦੀ ਭੁੱਖਿਆਂ ਰਹਿ ਕੇ ਵੀ ਕੋਈ ਨਰਾਦਰ ਵਾਲੇ ਬੋਲ ਨਹੀਂ ਕਹਿੰਦੇ, ਉਹ ਕਹਿੰਦੇ ਨੇ ਭੁੱਖੇ ਰਹਿ ਮਸਤ ਲੰਗਰ ਕਹਿ, ਭੁੱਖੇ ਰਹਿ ਕੇ ਵੀ ਕਹਿੰਦੇ ਨੇ ਅੱਜ ਲੰਗਰ ਮਸਤ ਹੋ ਗਏ ਹਨ।
1: ਖੂ ਖਾਤਨ ਮਦ ਬੇਲਨ ਰਹਿ,
0: ਤੇ ਗੁਰੂ ਦੇ ਆਸਰੇ ਜਿਉਣ ਵਾਲੇ, ਖੂਹਾਂ ਦਾ ਪਾਣੀ ਪੀਣ ਵਾਲੇ, ਖਾਤਨ ਦਾ ਅਰਥ ਹੈ ਡੂੰਘੇ ਟੋਇਆਂ ਖੱਤਿਆਂ ਵਿੱਚ ਰਹਿ ਕੇ ਜ਼ਿੰਦਗੀ ਗੁਜ਼ਾਰਨ ਵਾਲੇ, ਜੰਗਲਾਂ ਬੇਲਿਆਂ ਵਿੱਚ ਜ਼ਿੰਦਗੀ ਗੁਜ਼ਾਰਨ ਵਾਲੇ ਗੁਰੂ ਕੇ ਸਿੱਖ ਹਮੇਸ਼ਾ ਗੁਰੂ ਦੀ ਰਜ਼ਾ ਵਿੱਚ ਭਾਣੇ ਵਿੱਚ ਰਹਿ ਕੇ ਤੁਰਦੇ ਹਨ। ਇਹ ਜਿਹੜਾ ਸਾਰਾ ਪ੍ਰਸੰਗ ਹੈ ਸਰਦਾਰ ਰਤਨ ਸਿੰਘ ਭੰਗੂ ਜੀ ਨੇ ਕਿਹਾ, ਸੰਖੇਪ ਜਾਂ ਇਹਨੂੰ ਧਿਆਨ 'ਚ ਕਰ ਲਵੋ। ਬਿਆਸਾ ਦਰਿਆ ਦੇ ਕੰਢੇ ਮਤਾਬਕੇ ਕੋਟ ਇੱਕ ਜਗ੍ਹਾ ਹੈ। ਗੁਰੂ ਕੇ ਸਿੱਖਾਂ ਨੂੰ ਸੂਈਆਂ ਦੇ ਕਹਿਣ ਤੇ ਫੌਜਦਾਰ ਨੇ ਆਪਣੀ ਫੌਜ ਲੈ ਕੇ ਹਮਲਾ ਕੀਤਾ। ਉਸ ਹਮਲੇ ਦੇ ਅੰਦਰ ਕੁਝ ਸਿੱਖਾਂ ਤੇ ਅਚਨਚੇਤ ਹਮਲਾ ਹੋਇਆ ਤਾਂ ਕੁਝ ਸਿੱਖ ਭਾਵੇਂ ਸ਼ਹੀਦ ਹੋ ਗਏ, ਬਾਕੀ ਸਿੱਖਾਂ ਨੇ ਤੁਰਕਾਂ ਨਾਲ ਜੰਗ ਕੀਤੀ। ਜੰਗ ਵਿੱਚ ਤੁਰਕਾਂ ਨੂੰ ਨਰਕ ਦੇ ਰਾਹ ਤੁਰਿਆ। ਫੌਜਦਾਰ ਨੂੰ ਮੌਤ ਦੇ ਮੂੰਹ ਵਿੱਚ ਇੱਕੋ ਸਿੱਖ ਨੇ ਉਹਦਾ ਧੜ ਨਾਲੋਂ ਸਿਰ ਜੁਦਾ ਕਰ ਦਿੱਤਾ। ਆਖਰ ਜੰਗ ਜਿੱਤ ਲਈ। ਗੁਰੂ ਕੇ ਸਿੱਖਾਂ ਨੇ ਤੁਰਕਾਂ ਨੂੰ ਲੁੱਟ ਪੁੱਟ ਵੀ ਲਿਆ, ਉਹਨਾਂ ਦਾ ਸਾਜੋ ਸਮਾਨ ਵੀ ਖੋਹ ਲਿਆ। ਇਹੋ ਜਿਹੀ ਬਹਾਦਰੀ ਗੁਰੂ ਕੇ ਸਿੱਖਾਂ ਨੇ ਜੰਗ ਦੇ ਮੈਦਾਨ ਵਿੱਚ ਵਿਖਾਈ। ਇਹ ਸਾਰਾ ਪ੍ਰਸੰਗ ਸਰਦਾਰ ਰਤਨ ਸਿੰਘ ਭੰਗੂ ਜੀ ਨੇ ਇਹ ਅੱਜ ਦੇ ਇਸ ਵਿਸ਼ੇ ਵਿੱਚ ਕਿਹਾ ਹੈ। ਅਤੇ ਕੱਲ੍ਹ ਅੱਗੇ ਫਿਰ ਅਗਲੇ ਇਤਿਹਾਸ ਦੇ ਪੰਨਿਆਂ ਨੂੰ ਆਪਾਂ ਗੁਰੂ ਕੀ ਕਿਰਪਾ ਦਾ ਸਦਕਾ ਵਿਚਾਰਾਂਗੇ। ਅੱਜ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਆਪ ਸਮੁੱਚੀ ਸੰਗਤ ਦਾ ਬਹੁਤ ਧੰਨਵਾਦ। ਬੜੇ ਪਿਆਰ ਨਾਲ ਬਹਿ ਕੇ ਆਪ ਜੀ ਨੇ ਇਤਿਹਾਸ ਦੀਆਂ ਵਿਚਾਰਾਂ ਸ਼੍ਰਵਣ ਕੀਤੀਆਂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਇਤਿਹਾਸ ਦੀ ਕਥਾ ਸਰਵਣ ਕਰਵਾ ਰਹੇ ਸਨ। ਪੰਥ ਪ੍ਰਸਿੱਧ ਵਿਦਵਾਨ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ, ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਸਮਾਂ ਹੋਇਆ ਹੈ ਢਾਡੀ ਵਾਰਾਂ ਦਾ। ਸਾਡੇ ਕੋਲ ਅੱਜ ਹੀ ਪੰਥ ਦਾ ਬੜਾ ਚੜ੍ਹਦੀ ਕਲਾ ਵਾਲਾ ਪ੍ਰਸਿੱਧ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ, ਉਹ ਪਹੁੰਚੇ ਨੇ। ਜਥੇ ਨੂੰ ਜੀ ਆਇਆਂ ਵੀ ਆਖਦੇ ਹਾਂ। ਦਿਨ ਦੇ ਦੀਵਾਨ ਵਿੱਚ ਵੀ ਆਪ ਜੀ ਨੇ ਉਹਨਾਂ ਨੂੰ ਸਰਵਣ ਕੀਤਾ। ਆਓ ਹੁਣ ਜ਼ਿਆਦਾ ਸਮਾਂ ਨਾ ਲਵਾਂ, ਸਮੁੱਚਾ ਜਥਾ ਬੜੀ ਚੜ੍ਹਦੀ ਕਲਾ ਵਾਲਾ ਜਥਾ ਹੈ। ਉਹਨਾਂ ਦੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ, ਭਾਈ ਜਗਸੀਰ ਸਿੰਘ ਜੀ ਬੰਸੀਪੁਰਾ ਅਤੇ ਸਿਰੰਗੀ ਮਾਸਟਰ ਭਾਈ ਬੂਟਾ ਸਿੰਘ ਪ੍ਰਵਾਹੀ ਆਪ ਦੀ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ।

0: ਖੁਸ਼ੀਆਂ ਸੋਹਣ ਜਦੋਂ ਰੱਬ ਜਹਾਦ ਰੇ ਉਦੋਂ ਨਾਲ ਗੁੱਟ ਹੋਣ ਪਰੇਸ਼ਾਨੀਆਂ
1: ਪਾਣੀ ਨਾਲ ਜੋੜ ਮੁੱਖ ਖਿੜਾਇਆ ਮਦਾ ਖੂਬ ਨੀਕ ਬਣਦੀਆਂ ਜ਼ਿੰਦਗਾਨੀਆਂ
0: ਖੁਸ਼ੀਆਂ ਸੋਹਣ ਜਦੋਂ ਰੱਬ ਜਹਾਦ ਰੇ ਉਹਦੇ ਨਾਲ ਟੁੱਟ ਹੋਣ ਪਰੇਸ਼ਾਨੀਆਂ
1: ਪਾਣੀ ਨਾਲ ਜੋੜ ਮੁੱਖ ਖਿੜਾਇਆ ਮਦਾ ਸੋਭਨੀਕ ਬਣਦੀਆਂ ਜ਼ਿੰਦਗਾਨੀਆਂ
0: ਜਿਹੜਾ ਪੜੇ ਬਾਣੀ ਸੱਚੇ ਸਤਿਗੁਰ
1: ਦੀਆਂ ਨਾਰੀ ਜਾਂ ਕੋਈ ਵੀ ਅਧੂਰੀਆਂ
0: ਜਿਹੜਾ ਪੜੇ ਬਾਣੀ ਸੱਚੇ ਸਤਿਗੁਰਾਂ ਦੀ
1: ਉਹ ਰਹਿੰਦੀਆਂ ਨਾਰੀ ਜਾਂ ਕੋਈ ਵੀ ਅਧੂਰੀਆਂ ਫੁੱਲਾਂ ਵਾਂਗੂ ਜ਼ਿੰਦਗੀ ਦੇਖਣੀ ਵੇਖਣੀ ਪਾਲੀਏ ਪਰੀਤਾਂ ਗੁਰਾਂ ਨਾਲ ਗੂੜੀਆਂ।

0: ਕਾਰਜ ਨੇ ਸਗਲੇ ਹੀ ਰਾਸ ਹੋਮਦੇ
1: ਪੈ ਜਾਂਦੀਆਂ ਨੇ ਹਰ ਪਾਸੇ ਪੂਰੀਆਂ
0: ਕਾਰਜ ਨੇ ਸਗਲੇ ਹੀ ਰਾਸ ਹੋਮਦੇ
1: ਪੈ ਜਾਂਦੀਆਂ ਨੇ ਹਰ ਪਾਸੇ

0: ਸਾਰਿਆਂ ਗ੍ਰੰਥਾਂ ਵਿੱਚ ਇਹੋ ਲਿਖਿਆ, ਗੁਰੂ ਨਾਲ ਵੱਡਾ ਨਾ ਕੀ ਹੋਰ ਜੱਗ ਤੇ।
1: ਸ਼ਬਦ ਗੁਰੂ ਤੋਂ ਬਿਨਾ ਸੁਣ ਬੰਦੇ ਆ, ਵੱਜਦਾ ਨਹੀਂ ਰਹਿੰਦਾ ਵੀ ਭਰੋਸਾ ਰੱਬ ਤੇ।
0: ਸਾਰਿਆਂ ਗ੍ਰੰਥਾਂ ਵਿੱਚ ਇਹੋ ਲਿਖਿਆ, ਗੁਰੂ ਨਾਲ ਵੱਡਾ ਨਾ ਕੀ ਹੋਰ ਜੱਗ ਤੇ।
1: ਸ਼ਬਦ ਗੁਰੂ ਤੋਂ ਬਿਨਾ ਸੁਣ ਬੰਦੇ ਆ, ਵੱਜਦਾ ਨਹੀਂ ਰਹਿੰਦਾ ਵੀ

ਵਾਹਿਗੁਰੂ ਜੀ। ਗੁਰੂ ਗੁਰੂ ਗੁਰੂ ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਮਤ ਕੋ ਭਰਮ ਭੁਲੇ ਸੰਸਾਰ, ਗੁਰਬਿਨ ਕੋਈ ਨਾ ਉਤਰਸ ਪਾਰ। ਭੁੱਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ, ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ, ਆਓ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦ ਸਤਿਕਾਰ ਭਾਵਨਾ ਪਿਆਰ ਦੇ ਨਾਲ ਮੇਰੇ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰੀ ਲੱਗ ਜਾਵੇ। ਫਤਿਹ ਦੀ ਸਾਂਝ ਸਾਰੇ ਪ੍ਰਾਪਤ ਕਰਿਓ, ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਚੜ੍ਹਦੀ ਕਲਾ ਦਾ ਪ੍ਰਤੀਕ ਆ, ਫਤਿਹ ਜਿੱਤ ਦੀ ਨਿਸ਼ਾਨੀ ਆ, ਫਤਿਹ ਗੁਰੂ ਦੇ ਪਿਆਰ ਦੀ ਬਖਸ਼ਿਸ਼ ਆ। ਫਤਿਹ ਕਹਿਣ ਲੱਗਿਆਂ ਦੋ ਵਾਰੀ ਵਾਹਿਗੁਰੂ ਰਸਨਾ 'ਚੋਂ ਕਿਹਾ ਜਾਂਦਾ ਅਤੇ ਦੋ ਵਾਰੀ ਵਾਹਿਗੁਰੂ ਸੁਣਿਆ ਜਾਂਦਾ। ਜਦੋਂ ਗੁਰੂ ਘਰ ਆਉਂਦੇ ਹਾਂ ਉਦੋਂ ਤਾਂ ਗੱਲ ਵੱਖਰੀ ਹੈ ਵੀ ਅਸੀਂ ਫਤਿਹ ਬੁਲਾਉਣੀ ਬੁਲਾਉਣੀ ਹੈ। ਉਂਝ ਵੀ ਜਦੋਂ ਕਿਸੇ ਨੂੰ ਰਿਸ਼ਤੇਦਾਰੀ 'ਚ ਜਾਂ ਕੰਮਕਾਰ 'ਤੇ ਮਿਲਦੇ ਹੋ ਜਾਂ ਫੋਨ 'ਤੇ ਗੱਲ ਕਰਦੇ ਹਾਂ, ਫਤਿਹ ਜ਼ਰੂਰ ਬੁਲਾਇਆ ਕਰੋ। ਇਹ ਫਤਿਹ ਦੇ ਨਾਲ ਘੱਟੋ ਘੱਟ 50-100 ਵਾਰ ਵਾਹਿਗੁਰੂ ਦਾ ਨਾਮ ਸੁਣ ਲੈਂਦਾ ਬੰਦਾ ਅਤੇ ਵਾਹਿਗੁਰੂ ਦਾ ਨਾਮ ਜਪ ਲੈਂਦਾ। ਫਤਿਹ ਇਕੱਲੀ ਫਤਿਹ ਬੁਲਾਉਣ ਨਾਲ, ਜਿਹਨੂੰ ਤੁਰਦਿਆਂ ਫਿਰਦਿਆਂ ਆਪਾਂ ਰੱਬ ਦੇ ਨਾਮ ਦੀ ਬੰਦਗੀ ਕਹਿ ਦਈਏ। ਆਓ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੇ ਦਰ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਆ ਕੇ ਸਾਨੂੰ ਇੱਥੇ ਸਕੂਨ ਮਿਲਦਾ। ਇਸ ਦਰ 'ਤੇ ਆ ਕੇ ਸਾਨੂੰ ਦਲਾਸੇ ਮਿਲਦੇ ਆ, ਭਰੋਸੇ ਮਿਲਦੇ ਆ, ਪਿਆਰ ਮਿਲਦਾ, ਸਤਿਕਾਰ ਮਿਲਦਾ। ਅਕਾਲ ਪੁਰਖ ਦਾ ਐਸਾ ਦਰ ਹੈ, ਜਦੋਂ ਦੁਨੀਆਂ ਦੇ ਸਾਰੇ ਦਰ ਗਾਹ ਕੇ ਬੰਦਾ ਆ ਜੇ ਨਾ, ਫਿਰ ਤਾਂ ਪ੍ਰਭ ਆਇਆ ਪਰਿਆ ਤੋਂ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਜਦੋਂ ਸਾਰੇ ਦਰ ਗਾਹ ਕੇ ਆ ਜਗੇ ਅਤੇ ਉਦੋਂ ਫਿਰ ਪਾਤਸ਼ਾਹ ਦੇ ਦਰ 'ਤੇ ਆ ਕੇ ਨਾ ਅਰਦਾਸ ਕਰੀਏ, ਵਾਹਿਗੁਰੂ ਸੱਚੇ ਪਾਤਸ਼ਾਹ ਡਿੱਠਾ ਸਭੈ ਥਾਵ ਨਹੀਂ ਤੁਦ ਜਿਹਾ। ਮੈਂ ਬੜੇ ਅਸਥਾਨ ਦੇਖੇ ਹੈ, ਬੜੇ ਥਾਂ 'ਤੇ ਤੁਰਿਆ ਫਿਰਿਆ ਏ ਅਤੇ ਬੜੇ ਚਾਰੇ ਕੁੰਟਾਂ ਦੇ ਵਿੱਚ ਸੱਚੇ ਪਾਤਸ਼ਾਹ ਥੱਕ ਹਾਰ ਕੇ ਤੇਰੇ ਚਰਨਾਂ 'ਚ ਆ ਗਿਆ, ਪਰ ਤੇਰੇ ਦਰਬਾਰ ਵਰਗਾ ਕੋਈ ਦਰਬਾਰ ਨਹੀਂ ਦਿਸਿਆ। ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ, ਤੇਰੇ ਸਰੂਪ ਵਰਗਾ ਕੋਈ ਸੋਹਣਾ ਸਰੂਪ ਨਹੀਂ ਨਜ਼ਰੀ ਆਇਆ। ਸੋਹਣੇ ਨੱਕ ਜਨ ਲੰਬੜੇ ਵਾਲਾਂ, ਕੰਚਨ ਕਾਇਆ ਸੋਨੇ ਕੇ ਢਾਲਾ। ਮੇਰਾ ਹਰ ਪ੍ਰਭ ਸੁੰਦਰ ਜੀ, ਮੈਂ ਸਾਰ ਨਾ ਜਾਣੀ। ਤੇਰਾ ਰੂਪ ਅਗੰਮ ਹੈ ਅਨੂਪ, ਤੇਰਾ ਦਰਸਾਰਾ, ਰੱਬ ਦੇ ਰੂਪ ਦੀ ਮਹਿਮਾ ਵਰਣਨ ਨਹੀਂ ਹੋ ਸਕਦਾ, ਸਿਫਤ ਨਹੀਂ ਹੋ ਸਕਦੀ ਵੀ ਉਹਦਾ ਕਿੰਨਾ ਕੁ ਅਗੰਮ ਰੂਪ ਆ, ਕਿੰਨਾ ਕੁ ਬੇਅੰਤ ਰੂਪ ਹੈ, ਕਿੰਨੀ ਕੁ ਪਾਵਰ ਸ਼ਕਤੀ ਹੈ, ਇਹਨੂੰ ਗਿਣਿਆ ਤੋਲਿਆ ਮਿਥਿਆ ਨਹੀਂ ਜਾ ਸਕਦਾ। ਆਪ ਸੰਗਤਾਂ, ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬਾਨ, ਉਹਨਾਂ ਪਾਸੋਂ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਸੀ ਕਿ ਜਿਹੜਾ ਸਿੰਘ ਆ ਨਾ, ਜਿਹੜਾ ਸਿੱਖ ਆ, ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ, ਸਦਾ ਹੀ ਚੜ੍ਹਦੀ ਕਲਾ 'ਚ। ਬਹੁਤਾ ਕਹੀਆ, ਬਹੁਤਾ ਹੋਏ, ਅਤੇ ਕਈ ਵਾਰੀ ਆਪਾਂ ਬਹੁਤਾ ਕੁਛ ਦਿੱਤਾ ਹੁੰਦਾ ਮਾਲਕ ਨੇ ਅਤੇ ਤਾਂ ਵੀ ਆਪਣੇ ਵਰਗਾ ਮੇਰੇ ਵਰਗਾ ਕਹੀ ਜਾਂਦਾ ਵੀ ਕੁਛ ਨਹੀਂ ਪੱਲੇ ਪੈਂਦਾ, ਅਤੇ ਕਈਆਂ ਕੋਲ ਹੁੰਦਾ ਵੀ ਆਈ ਚੜਾਈ ਹੋਈ ਆ, ਉਹ ਕਹਿੰਦੇ ਚੜ੍ਹਦੀ ਕਲਾ। ਸਾਨੂੰ ਮਹਾਰਾਜ ਨੇ ਇਹੀ ਗੱਲ ਸਿਖਾਈ, ਜੇ ਸਦਾ ਚੜ੍ਹਦੀ ਕਲਾ ਵਿੱਚ ਰਵਾਂਗੇ ਨਾ ਅਤੇ ਕਵਾਂਗੇ ਵੀ ਅੰਦਰੋਂ ਵੀ, ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਾਡੀਆਂ ਖੁਸ਼ੀਆਂ ਨਾਲ ਝੋਲੀਆਂ ਭਰ ਦਿੰਦਾ। ਕਿਉਂਕਿ ਗੁਰੂ ਦੇ ਦਰਬਾਰ ਤੋਂ ਆ ਕੇ ਜੋ ਮਿਲ ਜਾਣਾ, ਜੋ ਮੰਗ ਹੈ ਠਾਕਰ ਆਪਣੇ 'ਤੇ ਸੋਈ ਸੋਈ ਦੇਵੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ 10 ਪਾਤਸ਼ਾਹੀਆਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ, ਅਤੇ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਉਹੀ ਉਪਦੇਸ਼ ਦੇ ਰਹੇ ਨੇ ਸਾਨੂੰ। 10 ਪਾਤਸ਼ਾਹੀਆਂ ਦੀ ਜੋਤ, 36 ਮਹਾਂਪੁਰਖਾਂ ਦੀ ਗੁਰਬਾਣੀ ਦੀ ਗੋਦ ਵਿੱਚ ਬੈਠੇ ਹਾਂ ਆਨੰਦ ਲੈਣ ਵਾਸਤੇ, ਅਤੇ ਅਕਾਲ ਪੁਰਖ ਨਿਰੰਕਾਰ ਦੇ ਨਾਮ ਦਾ ਜਿਹੜਾ ਆਨੰਦ ਆ, ਇਹ ਆਉਂਦਾ ਵੀ ਵਿਰਲਿਆਂ ਵਿਰਲਿਆਂ ਨੂੰ। ਇਹ ਗੱਲ ਨੋਟ ਕਰਿਓ, ਸਾਰਿਆਂ ਨੂੰ ਨਹੀਂ ਆਉਂਦਾ। ਕਈ ਵਾਰੀ ਮੇਰੇ ਵਰਗਾ ਤਾਂ ਇਕੱਲਾ ਬੈਠ ਕੇ ਉੱਠਣ ਵਾਲਾ ਹੀ ਹੁੰਦਾ,
ਬਾਜਾਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਸੰਗਤ ਨੇ ਮਹਾਰਾਜ ਵੀ ਸੰਗਤ ਵਿੱਚ ਕਿੰਨੇ ਪ੍ਰਕਾਰ ਦੇ ਲੋਕ ਆਉਂਦੇ। ਮਹਾਰਾਜ ਕਹਿੰਦੇ ਦੋ ਪ੍ਰਕਾਰ ਦੇ ਆਉਂਦੇ ਆ। ਕਹਿੰਦੇ ਜੀ ਕਿਵੇਂ? ਸੱਚੇ ਪਾਤਸ਼ਾਹ ਨੇ ਇੱਕ ਬਰਤਨ ਮੰਗਾਇਆ, ਉਹਦੇ ਵਿੱਚ ਪਾਣੀ ਹੈ, ਇੱਕ ਪੱਥਰ ਪਵਾਤਾ ਛੋਟਾ ਜਿਹਾ ਅਤੇ ਇੱਕ ਪਤਾਸਾ ਪਵਾਤਾ। ਥੋੜ੍ਹੇ ਸਮੇਂ ਬਾਅਦ ਮਹਾਰਾਜ ਕਹਿੰਦੇ ਭਾਈ ਕੱਢ ਲਿਆਓ। ਪਤਾਸਾ ਤਾਂ ਘੁਲ ਮਿਲ ਗਿਆ, ਖੁਰ ਗਿਆ। ਜਿਹੜਾ ਪੱਥਰ ਸੀ ਮੇਰੇ ਵਰਗਾ ਉਵੇਂ ਹੀ ਬੈਠਾ, ਉਵੇਂ ਹੀ ਪਿਆ, ਅਤੇ ਉਹਨੂੰ ਕੱਢ ਕੇ ਸਿੱਖ ਲੈ ਗਏ। ਕਹਿੰਦੇ ਮਹਾਰਾਜ ਪਤਾਸਾ ਨਹੀਂ ਲੱਭਿਆ, ਖੁਰ ਗਿਆ, ਪਾਣੀ ਦੀ ਸੰਗਤ ਹੋ ਗਈ ਉਹਨੂੰ, ਅਤੇ ਇਹ ਪੱਥਰ ਨਹੀਂ ਪਾਣੀ 'ਚ ਖੁਰਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਸ ਸੰਗਤ ਵਿੱਚ ਵੀ ਇਸੇ ਤਰ੍ਹਾਂ ਦੇ ਦੋ ਤਰ੍ਹਾਂ ਦੇ ਬੰਦੇ ਹੈ। ਇੱਕ ਤਾਂ ਪੱਥਰ ਦੀ ਨਿਆਈ ਹੁੰਦਾ ਵੀ ਉਹਦੇ 'ਤੇ ਕੋਈ ਪ੍ਰਭਾਵ ਹੀ ਨਹੀਂ, ਹੁਣ ਜੇ ਪਤਾਸੇ 'ਤੇ ਪਾਣੀ ਦਾ ਪ੍ਰਭਾਵ ਪਿਆ, ਜੇ ਸਾਡੇ ਆ ਪੱਥਰ ਰੂਪੀ ਸਰੀਰ 'ਤੇ ਗੁਰਬਾਣੀ ਦਾ ਪ੍ਰਭਾਵ ਪੈਣਾ, ਅਤੇ ਜੇ ਇਹ ਸੰਗਤ ਦਾ ਪ੍ਰਭਾਵ, ਗੁਰੂ ਸਾਹਿਬ ਦੀ ਬਖਸ਼ਿਸ਼ ਦਾ ਪ੍ਰਭਾਵ ਪੈਣਾ, ਅਤੇ ਅਸੀਂ ਇੱਕ ਮਿੱਕ ਹੋ ਜਾਣਾ ਰੱਬ ਦੇ ਨਾਲ। ਸਾਨੂੰ ਆਨੰਦ ਆਉਣਾ ਫਿਰ ਗੱਲ ਦਾ, ਗੁਰੂ ਦੀ ਗੱਲ ਦਾ, ਗੁਰੂ ਦੀ ਗੁਰਬਾਣੀ ਦਾ, ਕੀਰਤਨ ਦਾ, ਕਥਾ ਦਾ, ਪ੍ਰਚਾਰ ਦਾ, ਇਤਿਹਾਸ ਦਾ, ਢਾਡੀ ਵਾਰਾਂ ਦਾ, ਇਹ ਸਾਰੇ ਸੇਵਾ ਦਾ, ਸਿਮਰਨ ਦਾ ਫਿਰ ਆਨੰਦ ਆਉਣਾ ਜਦੋਂ ਪਤਾਸੇ ਵਾਂਗੂ ਘੋਲ ਮਿਲ ਗਏ ਮਹਾਰਾਜ ਦੇ ਨਾਲ। ਅਤੇ ਜੇਕਰ ਪੱਥਰ ਮੰਗੂਗਾ, ਗੁਰੂ ਕਿਰਪਾ ਕਰੇ, ਸੱਚੇ ਪਾਤਸ਼ਾਹ ਕਹਿੰਦੇ ਜਦੋਂ ਆਉਣਾ ਨਾ, ਪਹਿਲੀ ਗੱਲ ਤਾਂ ਇੱਥੇ ਆਉਣਾ ਹੀ ਔਖਾ, ਨੋਟ ਕਰਿਓ ਗੱਲ ਨੂੰ, ਗੁਰੂ ਘਰੇ ਹਰੇਕ ਬੰਦਾ ਨਹੀਂ ਆਉਂਦਾ। ਪਹਿਲੀ ਗੱਲ ਇੱਥੇ ਆਉਣਾ ਹੀ ਔਖਾ, ਅਤੇ ਦੂਜੀ ਗੱਲ ਜੇ ਬੰਦਾ ਆ ਗਿਆ ਫਿਰ ਇੱਥੇ ਬਹਿਣਾ ਔਖਾ, ਫਿਰ ਬਹਿਣਾ ਔਖਾ ਤਾਂ ਹੈ ਕਿਉਂਕਿ ਸਾਡੇ ਕੰਮ ਕਾਰ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਤੁਸੀਂ ਕੰਮ ਨਹੀਂ ਕਰਨੇ, ਮਹਾਰਾਜ ਨੇ ਤਾਂ ਕਿਰਤ ਨੂੰ ਤੀਜੀ ਭਗਤੀ ਕਿਹਾ ਹੈ, ਪਰ ਕਿਰਤ ਦੇ ਨਾਲ ਕੀਰਤੀ ਜ਼ਰੂਰੀ ਹੈ। ਜਿਵੇਂ ਕੰਮਕਾਰ ਦਾ ਟੇਬਲ ਆ ਨਾ, ਟਾਈਮ ਟੇਬਲ ਆ ਸਾਡਾ, ਵੀ ਇੰਨੇ ਵਜੇ ਕੰਮ 'ਤੇ ਜਾਣਾ, ਇੰਨੇ ਵਜੇ ਆਉਣਾ, ਇੰਨੇ ਵਜੇ ਘਰੇ ਜਾਣਾ, ਇੰਨੇ ਵਜੇ ਘਰ ਦੇ ਆਹ ਕੰਮ ਕਰਨੇ ਆ, ਉਵੇਂ ਇੱਕ ਟੇਬਲ, ਟਾਈਮ ਟੇਬਲ ਸਾਡਾ ਗੁਰੂ ਦੇ ਨਾਮ ਦਾ, ਬੰਦਗੀ ਦਾ, ਨਿਤਨੇਮ ਦਾ ਵੀ ਬਣ ਜਾਵੇ। ਕਿਰਤ ਕਰਨੀ ਭਾਵੇਂ ਜ਼ਰੂਰੀ ਹੈ ਅਤੇ ਨਾਲ ਕੀਰਤੀ ਦਾ ਵੀ ਟਾਈਮ ਟੇਬਲ ਆ, ਜਿਹੜੀ ਕੀਰਤੀ ਗੁਰੂ ਦੀ ਸਿਫਤ ਸਲਾਹ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪਿਆ ਹੈ ਲਾਏ ਧਿਆਨਾ, ਅਕਾਲ ਪੁਰਖ ਨਿਰੰਕਾਰ ਦੇ ਗੁਣ ਗਾਉਣੇ। ਪਹਿਲੀ ਗੱਲ ਆਉਣਾ ਔਖਾ, ਦੂਜੀ ਗੱਲ ਇੱਥੇ ਬਹਿਣਾ ਔਖਾ, ਛੇਤੀ ਕਰਦਾ ਬੰਦਾ ਵੀ ਛੇਤੀ ਚਲਾ ਜਾਵਾਂ, ਅਤੇ ਜੇ ਟਾਈਮ ਕੱਢਿਆ ਹੋਵੇ ਨਾ ਵੀ ਮੈਂ ਇੰਨਾ ਸਮਾਂ, ਇੰਨਾ ਟਾਈਮ ਗੁਰੂ ਦੀ ਗੋਦ 'ਚ ਕੱਢਣਾ ਹੀ ਆ, ਜਿਹਨੂੰ ਆਪਾਂ ਨਿਤਨੇਮ ਕਹਿੰਦੇ ਹਾਂ। ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕਿ ਨੋ ਸੋ ਲਾਭ। ਹੋਰ ਤਾਂ ਕਿਸੇ ਟਾਈਮ ਦਾ ਸਾਨੂੰ ਪਤਾ ਨਹੀਂ, ਪਰ ਆਹ ਟਾਈਮ 'ਤੇ ਗੁਰੂ ਨੇ ਮੋਹਰ ਲਾਤੀ ਵੀ ਇਹ ਟਾਈਮ ਜਿਹੜਾ ਤੁਹਾਡਾ ਗੁਰੂ ਦੀ ਗੋਦ 'ਚ ਬੈਠਣ ਦਾ ਨਾ, ਇਹਦਾ ਲਾਭ ਆ। ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਇੱਕ ਘੜੀ 24 ਮਿੰਟਾਂ ਦੀ ਹੈ, ਉਦੋਂ ਅੱਧੀ ਘੜੀ 12 ਮਿੰਟਾਂ ਦੀ ਆ, ਫਿਰ 6 ਮਿੰਟਾਂ ਦੀ, 3 ਮਿੰਟਾਂ ਦੀ, ਅਤੇ ਭਗਤ ਜੀ ਕਹਿੰਦੇ ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਤੇਰਾ ਕਿਤੇ ਮਨ ਜੁੜ ਗਿਆ ਨਾ ਰੱਬ ਦੇ ਨਾਲ, ਇਹਦਾ ਤੈਨੂੰ ਲਾਹਾ ਮਿਲਣਾ, ਲਾਭ ਮਿਲਣਾ, ਇਹ ਲਾਹਾ ਮਿਲਣਾ ਤੈਨੂੰ। ਇਨਸਾਨ ਨੂੰ ਪਤਾ ਨਹੀਂ ਵੀ ਮੈਨੂੰ ਕੀ ਮਿਲਿਆ ਹੋਇਆ। ਕਈ ਵਾਰੀ ਗੁਆਂਢੀ ਨੂੰ ਦੇਖ ਕੇ ਬੰਦਾ ਕਹਿੰਦਾ ਵੀ ਮੈਨੂੰ ਆਪਦਾ ਘਰ ਨਹੀਂ ਮਿਲਿਆ, ਗੱਡੀ ਨਹੀਂ ਮਿਲੀ, ਕਾਰ ਨਹੀਂ ਮਿਲੀ, ਮੈਂ ਵੱਡਾ ਨਹੀਂ ਬਣਿਆ, ਕਾਰੋਬਾਰ 'ਚ ਤਰੱਕੀਆਂ ਨਹੀਂ ਹੋਈਆਂ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨੂੰ ਅੱਜ ਕਹਿੰਦੇ ਆ ਤੈਨੂੰ ਸਰੀਰ ਹੀ ਤੰਦਰੁਸਤ ਦੇਤਾ ਨਾ ਰੱਬ ਨੇ, ਇਹਦਾ ਹੀ ਸ਼ੁਕਰਾਨਾ ਨਹੀਂ ਮੁੱਕਣਾ। ਕਿਉਂਕਿ ਕਈ ਅਪਾਹਜ ਲੋਕ ਆ ਜਿਹਨਾਂ ਕੋਲ ਅੰਗ ਪੈਰ ਨਹੀਂ ਸਰੀਰ ਦੇ, ਕਈ ਬੋਲੇ ਨੇ ਸੁਣਦਾ ਨਹੀਂ, ਕਈ ਗੁੰਗੇ ਆ ਬੋਲ ਨਹੀਂ ਸਕਦੇ, ਕਈ ਦੇਖ ਨਹੀਂ ਸਕਦੇ, ਕਈ ਰੋਗੀ ਆ ਬੈੱਡ ਤੋਂ ਹੀ ਨਹੀਂ ਉੱਠ ਸਕਦੇ, ਪਾਣੀ ਪੀਣ ਦਾ ਵੀ ਹੁਕਮ ਨਹੀਂ ਜਿਹਨਾਂ ਨੂੰ। ਮਹਾਰਾਜ ਦਾ ਸ਼ੁਕਰਾਨਾ, ਮਹਾਰਾਜ ਕਹਿੰਦੇ ਵੀ ਆਹ ਦੁਨੀਆਂ ਦੀਆਂ ਦੌਲਤਾਂ ਦੇਖ ਕੇ ਨਾ ਕਹਿ ਵੀ ਰੱਬ ਨੇ ਕੁਝ ਨਹੀਂ ਦਿੱਤਾ, ਆਪਣੀ ਤੰਦਰੁਸਤੀ ਨੂੰ ਦੇਖ ਕੇ ਕਹਿ ਮਹਾਰਾਜ ਇਦੋਂ ਵੱਡੀ ਕੋਈ ਦੌਲਤ ਨਹੀਂ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਜਦੋਂ ਇੱਥੇ ਬਹਿ ਗਏ ਤੇ ਫਿਰ ਇੱਥੇ ਮਨ ਲਾਉਣਾ ਔਖਾ, ਆਉਣਾ ਔਖਾ, ਬਹਿਣਾ ਔਖਾ, ਮਨ ਲਾਉਣਾ ਔਖਾ। ਜਦੋਂ ਬਣ ਲੱਗ ਗਿਆ ਤੇ ਫਿਰ ਗੁਰੂ ਦੇ ਨਾਮ ਨੂੰ ਹਿਰਦੇ 'ਚ ਵਸਾਉਣਾ ਔਖਾ, ਜਦੋਂ ਵਸ ਗਿਆ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਕਾ ਸੇਵਕ ਹਰ ਹੀ ਜਿਹਾ ਭੇਦ ਨਾ ਜਾਣੋ ਮਾਨਸਾ ਦੇਹਾ। ਐਡੀ ਪਦਵੀ ਆ ਗੁਰੂ ਦੀ ਗੋਦ 'ਚ ਬੈਠਣ ਵਾਲਿਆਂ ਨੂੰ। ਜੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹਨਾਂ ਤਜਰਬਿਆਂ ਤੋਂ ਤੂੰ ਪਾਸ ਹੋ ਗਿਆ ਨੇ, ਆਓ ਗੁਰੂ ਕਿਰਪਾ ਕਰਨ। ਸੱਚੇ ਪਾਤਸ਼ਾਹ ਦੇ ਦਰ 'ਤੇ ਕੁਝ ਗੁਰੂ ਦੀ ਵਡਿਆਈ, ਗੁਰੂ ਦੇ ਯੋਧਿਆਂ ਦੀ ਸਿਫਤ ਸਲਾਹ ਕਰਨ ਦਾ ਯਤਨ ਕਰੀਏ, ਕਿਉਂਕਿ ਨਵਾਣੀ ਜੀ ਜਿੰਦੜੀ ਹੈ, ਇਹ ਸ਼ਾਹ ਦੇ ਵਾਂਗੂ ਸ਼ਾਹ ਹੈ ਜ਼ਿੰਦਗੀ। ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ, ਇੱਥੋਂ ਜਾ ਕੇ ਜਿਹਦਾ ਨਾਂ ਰਹਿ ਜਾਵੇ ਉਸ ਜ਼ਿੰਦਗੀ ਦਾ ਨਾਂ ਹੈ ਜ਼ਿੰਦਗੀ।
ਇੱਕ ਜ਼ਿੰਦਗੀ ਹੁੰਦੀ ਆ ਵੀ ਕੱਟ ਕੇ ਜਾਣੀ, ਜ਼ਿੰਦਗੀ ਕੱਟਣੀ, ਇੱਕ ਜ਼ਿੰਦਗੀ ਹੁੰਦੀ ਜਿਉਣੀ। ਦੋ ਚੀਜ਼ਾਂ ਜ਼ਿੰਦਗੀ ਦੀਆਂ, ਕੱਟ ਕੇ ਤਾਂ ਕੀੜੇ ਮਕੌੜੇ ਵੀ ਚਲੇ ਜਾਂਦੇ ਆ, ਕੱਟ ਕੇ ਤਾਂ ਪਸ਼ੂ ਪੰਛੀ ਵੀ ਜਾਂਦੇ ਆ। ਜ਼ਿੰਦਗੀ ਕੱਟ ਕੇ 84 ਲੱਖ ਜੂਨ ਆ ਜਿਹੜੀ ਉਹ ਜ਼ਿੰਦਗੀ ਕੱਟ ਕੇ ਜਾਂਦੀ ਹੈ। ਅਤੇ ਮਹਾਰਾਜ ਕਹਿੰਦੇ ਤੈਨੂੰ ਮਨੁੱਖ ਬਣਾਇਆ, ਤੈਨੂੰ ਜ਼ਿੰਦਗੀ ਜਿਉਣ ਵਾਸਤੇ ਭੇਜਿਆ। ਅਤੇ ਜ਼ਿੰਦਗੀ ਜਿਉਣਾ ਇਹ ਨਹੀਂ ਵੀ ਸੋਹਣੇ ਕੱਪੜੇ ਪਾਲੇ ਜਾਂ ਸੋਹਣਾ ਘਰ ਮਿਲ ਗਿਆ ਜਾਂ ਚੰਗਾ ਪਦਾਰਥ ਛਕ ਛਕਾ ਲਿਆ ਵੀ ਇਹ ਜ਼ਿੰਦਗੀ ਜਿਉਣੀ। ਚਲੋ ਇਹ ਮਹਾਰਾਜ ਦੀਆਂ ਦਾਤਾਂ ਨੇ, ਗੁਰੂ ਕਿਰਪਾ ਕਰੇ ਸਭ ਦੀਆਂ ਝੋਲੀਆਂ 'ਚ ਹੀ ਪਹਿਣ ਦਾਤਾਂ। ਅਤੇ ਜ਼ਿੰਦਗੀ ਜਿਉਣ ਦਾ ਮਕਸਦ ਤਾਂ ਇਹ ਆ, ਮਹਾਰਾਜ ਕਹਿੰਦੇ ਵੀ ਜੇ ਤੂੰ ਰੱਬ ਨਾਲ ਜੁੜਿਆ, ਬਿਨ ਨਾਵੈ ਬਾਜ ਸਨਾਤ, ਆਪਾਂ ਪੜ੍ਹਦੇ ਹਾਂ ਨਾ, ਮਹਾਰਾਜ ਕਹਿੰਦੇ ਨਾਮ ਤੋਂ ਮਾਂਝਾ ਬੰਦਾ ਭੂਤਣਾ ਏ, ਸਨਾਤ ਨਾਮ ਭੂਤਣਿਆਂ ਦਾ। ਜ਼ਿੰਦਗੀ ਜਿਉਣ ਦਾ ਮਤਲਬ ਹੈ ਵੀ ਗੁਰੂ ਨਾਲ ਜੁੜਿਆ ਹੋਵੇਂ ਹੋਵੇਂ ਤੋਂ, ਨਹੀਂ ਤਾਂ ਸਰੀਰ ਤੁਰਦੀ ਫਿਰਦੀ ਲੋਥ ਆ ਇਹ। ਜਿੱਥੇ ਅੰਮ੍ਰਿਤ ਨਾਮ ਦੀ ਨਾ ਹੋਏ ਵਰਖਾ, ਸੁੱਕੇ ਸੜੇ ਜੰਗਲ ਬੀਆ ਬਾਣ ਰਹਿੰਦੇ, ਪਾਣੀ ਮੁੱਕ ਜੇ ਜਿਹੜੇ ਤਲਾਬ ਵਿੱਚੋਂ, ਨਾ ਮੱਛੀਆਂ ਵਿੱਚ ਨਾ ਪ੍ਰਾਣ ਰਹਿੰਦੇ, ਜਿੱਥੇ ਰੁੱਤ ਬਸੰਤ ਨਾ ਪਾਏ ਫੇਰਾ, ਨਾ ਹੀ ਗੁੱਲ ਨਾ ਗੁੱਲ ਸਤਾਣ ਰਹਿੰਦੇ, ਜਿਹੜੇ ਨਾਮ ਨੀ ਜਪਦੇ ਖਾਲਸਾ ਜੀ ਉਹ ਤਾਂ ਜੀਵ ਦੇ ਮੋਇਆਂ ਸਮਾਨ ਰਹਿੰਦੇ। ਕਹਿੰਦੇ ਜਿਹੜੇ ਨਾਮ ਨੀ ਨਾ ਜਪਦੇ ਉਹ ਤਾਂ ਜਿਉਂਦੇ ਹੀ ਮੋਇਆਂ ਸਮਾਨ ਹੈ। ਆਓ ਗੁਰੂ ਕਿਰਪਾ ਕਰੇ, ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਪਰਮਦਗਾਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਗੱਲ ਆਪਾਂ ਦੁਪਹਿਰ ਦੇ ਦੀਵਾਨ ਦੇ ਵਿੱਚ ਸਵੇਰ ਵੇਲੇ ਕੀਤੀ ਹੈ। ਗੁਰੂ ਪਾਤਸ਼ਾਹ ਦੇ ਤਖ਼ਤ ਦੀ ਗੱਲ ਕੀਤੀ ਆਪਾਂ, ਜਿਹਨੂੰ ਅਸੀਂ ਕਹਿੰਦੇ ਹਾਂ ਅਕਾਲ ਤਖ਼ਤ ਸਾਹਿਬ, ਅਤੇ ਜਿਹੜਾ ਤਖ਼ਤ ਰਾਜ ਭਾਗ ਦੀ ਨਿਸ਼ਾਨੀ ਹੁੰਦਾ, ਕਿਉਂਕਿ ਗੁਰੂ ਮਹਾਰਾਜ ਨੇ ਧੰਨੋ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ, ਪੰਜਵੇਂ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਜਦੋਂ ਬੇਕਸੂਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ ਗਿਆ, ਇਹ ਕਹਿ ਲੈਣਾ ਬੜਾ ਸੌਖਾ, ਅਸੀਂ ਵੀ ਸਟੇਜ ਤੋਂ ਕਹਿ ਦਿੰਦੇ ਹਾਂ, ਤੁਸੀਂ ਸੰਗਤਾਂ ਵੀ ਇਹ ਸੁਣ ਲੈਂਦੇ ਹਾਂ ਗੱਲ ਨੂੰ, ਬਸ ਤੱਤੀ ਤਵੀ 'ਤੇ ਬੈਠੇ ਆ, ਰੇਤ ਦੇ ਕਰਸ਼ੇ ਸੀ 'ਚ ਪੈ ਰਹੇ ਨੇ, ਛਾਲੇ ਛਾਲੇ ਸਰੀਰ ਹੋ ਗਿਆ, ਅਤੇ ਰੇਤ ਦੇ ਨਾਲ ਮਾਸ ਧੜ ਧੜ ਕੇ ਤਵੀ 'ਤੇ ਡਿੱਗਦਾ, ਸੜ ਸੜ ਕਰਕੇ ਮੱਚ ਜਾਂਦਾ ਹੈ। ਇੰਨੇ ਤਸੀਹੇ ਕਾਹਤੋਂ ਮਿਲੇ ਆਪਾਂ, ਤੁਸੀਂ ਸਾਰੇ ਜਾਣੋ, ਮਹਾਰਾਜ ਸੱਚੇ ਪਾਤਸ਼ਾਹ ਨੂੰ ਅਕਾਲ ਪੁਰਖ ਨੂੰ ਇਹ ਕਿਹਾ ਗਿਆ ਸੀ ਵੀ ਜੁਰਮਾਨਾ ਭਰੋ, ਤੁਸੀਂ ਖੁਸਰੋ ਦੀ ਹਮਾਇਤ ਕੀਤੀ ਹੈ, ਅਤੇ ਇਹਦਾ ਜਿਹੜਾ ਰੋਲ ਸੀ ਚੰਦੂ ਦਾ ਸੀ, ਦੀਵਾਨ ਚੰਦੂ ਦਾ, ਕਿਉਂਕਿ ਉਹਨੇ ਲਾਗੀਆਂ ਨੂੰ ਕਿਹਾ ਵੀ ਤੁਸੀਂ ਖੂਹ ਵਿੱਚ ਆ ਕੇ ਸੁੱਟ ਕੇ ਮੇਰੀ ਸੁੰਦਰ ਛੋਰੀ, ਤੁਸੀਂ ਕੰਡਿਆਂ ਉੱਤੇ ਟੰਗਤੀ ਰੇਸ਼ਮ ਦੀ ਡੋਰੀ, ਤੁਸੀਂ ਕਲਰ ਦੇ ਵਿੱਚ ਬੀਜਤੀ ਗੰਨੇ ਦੀ ਪੋਰੀ, ਤੁਸੀਂ ਪਿੱਤਲ ਨਾਲ ਮਿਲਾਤੀ ਧੀ ਸੋਣ ਕਟੋਰੀ, ਮੈਨੂੰ ਕਰਨੀ ਪੈ ਗਈ ਪਾਰਸਾ ਗੱਲ ਪੱਕੀ ਕੋਰੀ, ਮੇਰੇ ਮਨ ਮੰਦਰ ਦੀ ਪੰਛੀਆ ਐਟ ਲਾਤੀ ਮੋਰੀ। ਇਹ ਲਾਗੀਆਂ ਨੇ ਜਾ ਕੇ ਕਿਹਾ ਸੀ ਚੰਦੂ ਨੂੰ, ਤੇਰੀ ਧੀ ਉਸ ਘਰੇ ਮੰਗਿਆ ਆਏ ਆ ਜਿੱਥੇ ਮੱਥੇ ਟਿਕਿਆ ਕਰਨਗੇ, ਤੇ ਇਹ ਕਹਿੰਦਾ ਤੁਸੀਂ ਚਵਾਰੇ ਦੀ ਐਟਾ ਮੋਰੀ ਨੂੰ ਲਾਏ ਹੋ, ਭਾਵ ਗੁਰੂ ਘਰ ਨੂੰ ਮੰਗ ਖਾਣੇ ਕਿਹਾ ਇਹਨੇ। ਤੇ ਸਿੱਖ ਸੰਗਤਾਂ ਦੀ ਬੇਨਤੀ ਤੇ ਮਹਾਰਾਜ ਨੇ ਫਿਰ ਇਹ ਰਸਤੇ ਤੋਂ ਇਨਕਾਰ ਕਰਤਾ ਸੀ। ਇਹ ਵੀ ਵਚਨ ਕਹੇ ਵੀ ਧੀਆਂ ਸਭ ਦੀਆਂ ਨੇ, ਚੰਦੂ ਦੀ ਧੀ ਵੀ ਸਾਡੀ ਧੀ ਹੈ, ਪਰ ਮੈਂ ਸੰਗਤ ਤੋਂ ਵੱਡਾ ਨਹੀਂ। ਮਹਾਰਾਜ ਕਹਿੰਦੇ ਦੇਖੋ ਸੰਗਤ ਵਿੱਚ ਆਪਾਂ ਸਾਰੇ ਬਿੰਨੇ ਆ ਕੇ, ਤੇ ਮਹਾਰਾਜ ਨੇ ਸੰਗਤ ਨੂੰ ਆਪਣੇ ਆਪ ਤੋਂ ਉੱਚਾ ਗਿਣਿਆ, ਭਾਵੇਂ ਅਸੀਂ ਉਹਦੇ ਚਰਨਾਂ ਦੀ ਧੂੜ ਵਰਗੇ ਵੀ ਨਹੀਂ, ਐਡੀ ਮਾਨ ਵਡਿਆਈ, ਇੰਨਾ ਪਿਆਰ, ਇੰਨਾ ਸਤਿਕਾਰ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਵੀ ਜੇ ਸੰਗਤ ਨੂੰ ਮਨਜ਼ੂਰ ਨਹੀਂ ਤੇ ਫਿਰ ਚੰਦੂ ਦੀ ਧੀ ਦਾ ਜਿਹੜਾ ਰਸਤਾ ਵਾਪਸ ਕਰ ਦਿਓ। ਇਸ ਗੱਲ ਤੋਂ ਸ਼ੁਰੂ ਹੋ ਜਾਂਦੀ ਹੈ ਜਹਾਂਗੀਰ ਦੇ ਕੰਨ ਭਰਨੇ, ਮੈਂ ਸ਼ਾਰਟਕੱਟ ਕਰਕੇ ਗੱਲ ਕਰ ਦੇਵਾਂ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅਕਾਲ ਪੁਰਖ ਦੇ ਨਿਰੰਕਾਰ ਦੀ ਅੰਮ੍ਰਿਤ ਧੁਰਕੀ ਬਾਣੀ ਦੇ ਅੰਦਰ ਗੁਰਬਾਣੀ ਆਪਣੇ ਹਿਸਾਬ ਦੇ ਨਾਲ ਕਰਾਉਣ ਦੀਆਂ ਜਾਂ ਹੋਰ ਕਿਸੇ ਲਿਖਤਾਂ ਨੂੰ ਲਿਖਾਉਣਾ ਜਾਂ ਗੋਲਕ ਦਾ ਵਿੱਚੋਂ ਜੁਰਮਾਨਾ ਭਰਨਾ, ਉਹਨਾਂ ਸਮਿਆਂ ਦਾ ਇਤਿਹਾਸਕਾਰ ਕਹਿੰਦੇ ਵੀ 2 ਲੱਖ ਦੇ ਨੇੜ ਤੇੜ, ਜਾਂ ਧਰਮ ਨੂੰ ਤਬਦੀਲ ਕਰ ਲੈਣਾ, ਈਨ ਮੰਨ ਲੈਣੀ, ਗੁਲਾਮ ਬਣ ਜਾਣਾ, ਇਸਲਾਮੀ ਹੋ ਜਾਣਾ, ਇਹ ਸ਼ਰਤਾਂ ਜਿਹੜੀਆਂ ਮਹਾਰਾਜ ਨੇ ਮਨਜ਼ੂਰ ਨਾ ਕੀਤੀਆਂ, ਕਿਉਂਕਿ ਇਹਨਾਂ ਵਿੱਚੋਂ ਇੱਕ ਵੀ ਸ਼ਰਤ ਐਸੀ ਨਹੀਂ ਸੀ। ਜਿਹੜੀ ਸ਼ਰਤ ਮਹਾਰਾਜ ਮਨਜ਼ੂਰ ਕਰ ਲੈਂਦੇ ਅਤੇ ਜਿਹੜੀ ਸ਼ਰਤ ਇਹ ਕਰਕੇ ਰੱਖੀ ਗਈ ਹੋਵੇ ਵੀ ਇਹ ਸ਼ਰਤ ਸਹੀ ਹੈ, ਮਹਾਰਾਜ ਦੀ ਸ਼ਹਾਦਤ ਹੁੰਦੀ ਹੈ, ਗੱਲ ਕਰੀਏ
ਤੇ ਉਸ ਤੋਂ ਉਪਰੰਤ ਮਹਾਰਾਜ ਨੇ ਐਲਾਨ ਕਰਤਾ 11 ਸਾਲ ਦੀ ਉਮਰ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਨੇ ਵੀ ਹੁਣ ਕੱਲੀ ਮਾਲਾ ਨਹੀਂ ਫੇਰਨੀ, ਹੁਣ ਨਾਲ ਖੰਡੇ ਵੀ ਖੜਕਾਉਣੇ ਆ, ਕੱਲੇ ਹੁਣ ਸੰਤ ਨਹੀਂ ਰਹਿਣਾ, ਹੁਣ ਨਾਲ ਸਿਪਾਹੀ ਵੀ ਬਣਨਾ, ਕੱਲੇ ਹੁਣ ਜ਼ੁਲਮ ਸਹਿਣੇ ਨਹੀਂ ਤੇ ਜ਼ੁਲਮ ਕਰਨ ਵਾਲਿਆਂ ਦੇ ਮੂੰਹ ਵੀ ਭੰਨਣੇ ਹੈ। ਤੇ ਮੇਰੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਮਾਲਾ ਫੇਰਿਆ ਹੋਣ ਨਾ ਵਕਤ ਪੂਰੇ, ਹੁਣ ਚੁੱਕੀ ਹੋਈ ਅੱਤ ਸਰਕਾਰ ਦੀ ਹੈ, ਜੇਕਰ ਭਗਤੀ ਤੇ ਸ਼ਕਤੀ ਨੂੰ ਕਾਇਮ ਰੱਖਣਾ ਤਾਂ ਲੋੜ ਤਲਵਾਰ ਤੇ ਢਾਲ ਦੀ। ਅਕਾਲ ਤਖ਼ਤ ਸਾਹਿਬ ਦੀ ਰਚਨਾ ਹੋਈ, ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜਨੀਤੀ ਨੂੰ ਵੀ ਅਪਣਾਉਣ ਲਈ ਕਿਹਾ ਹੈ ਵੀ ਧਰਮ ਤੋਂ ਥੱਲੇ ਚੱਲੇ ਤੁਹਾਡੀ ਰਾਜਨੀਤੀ, ਧਰਮ ਤੋਂ ਉੱਤੇ ਨਾ ਹੋਵੇ। ਤੇ ਅੱਜ ਅਫਸੋਸ ਹੈ ਵੀ ਧਰਮ ਤੋਂ ਉੱਤੇ ਧਰਮ ਦੀ ਆੜ ਵਿੱਚ ਰਹਿਣ ਵਾਲੇ ਰਾਜਨੀਤੀ ਕਰਦੇ ਨੇ ਲੋਕ। ਰਾਜਨੀਤੀ ਕਰਨੀ ਮਾੜੀ ਨਹੀਂ, ਪਰ ਉਹਦੇ ਭੈ ਵਿੱਚ ਰਹਿ ਕੇ, ਧਰਮ ਦੇ ਥੱਲੇ ਰਹਿ ਕੇ ਆਪਦ ਭਾਵਨਾ ਦੇ ਨਾਲ ਰਾਜਨੀਤੀ ਕਰਨੀ ਮਹਾਰਾਜ ਨੇ ਜ਼ਰੂਰ ਸਿਖਾਈ ਹੈ ਸਾਨੂੰ, ਕਿਉਂਕਿ ਕਈ ਕਾਰਜ ਜਿਹੜੇ ਰਾਜਨੀਤੀ ਵਿੱਚ ਜਾ ਕੇ ਹੀ ਹੋ ਸਕਦੇ ਹੈ। ਆਓ ਮੇਰੇ ਪਾਤਸ਼ਾਹ ਗਰੀਬ ਨਵਾਜ ਦੇ ਇਸ ਤਖ਼ਤ ਨੂੰ ਜਦੋਂ 1984 ਦੇ ਵਿੱਚ ਭਾਰਤ ਸਰਕਾਰ ਹਕੂਮਤ ਨੇ ਢਾਉਣ ਦਾ, ਇਸ ਅਕਾਲ ਤਖ਼ਤ ਸਾਹਿਬ 'ਤੇ ਟੈਂਕਾਂ ਦੇ ਨਾਲ ਹਮਲਾ ਕਰਨ ਦਾ, ਬੰਬ ਮਾਰਨ ਦਾ ਇਰਾਦਾ ਬਣਾ ਲਿਆ ਨਾ ਪੱਕਾ, ਅਤੇ ਉਹਦੇ ਵਿੱਚ ਵੀ ਆਪਣੇ ਪੱਗਾਂ 'ਚ ਸਿਰ ਫਸਾਉਣ ਵਾਲੇ ਹੀ ਸਿੱਖ ਸੀ। ਇਕੱਲਾ ਬੰਦਾ ਸਿੱਖ ਆਣਾ, ਜਿਹੜਾ ਕੋਈ ਵੀ ਧਰਮ ਦਾ ਬੰਦਾ, ਮੁਸਲਮਾਨ ਦਾ ਵੀ ਪਹਿਰਾਵਾ, ਹਿੰਦੂ ਦਾ ਵੀ ਆਪਣਾ ਪਹਿਰਾਵਾ, ਕ੍ਰਿਸਚਨਾਂ ਦਾ, ਬੋਧੀਆਂ ਦਾ ਆਪਣਾ ਪਹਿਰਾਵਾ ਏ, ਅਤੇ ਸਾਡਾ ਆਪਣਾ ਪਹਿਰਾਵਾ ਸਿੱਖਾਂ ਦਾ। ਪਹਿਰਾਵੇ ਦੇ ਨਾਲ ਕੋਈ ਬੰਦਾ ਨਹੀਂ ਕਿਸੇ ਧਰਮ ਦਾ ਵੀ ਅੰਦਰੋਂ ਵੀ ਪੱਕਾ ਹੋਊ ਉਹੋ ਜਿਹਾ। ਕਈ ਵਾਰੀ ਪਹਿਰਾਵੇ ਦੇ ਵਿੱਚ ਨਾ ਮਹਾਰਾਜ ਨੇ ਕਿਹਾ ਗਧੇ 'ਤੇ ਖੱਲ ਪਾਤੀ ਸੀ ਸ਼ੇਰ ਦੀ, ਅਤੇ ਜਦੋਂ ਮਾਰੀਆਂ ਚਾਰ ਡਾਂਗਾਂ ਬਲਾਗਰ ਸਿੰਘ ਵਰਗਿਆਂ ਨੇ ਫੜ ਲਿਆਂਦਾ, ਲਾਈ ਖੱਲ, ਅਤੇ ਮਹਾਰਾਜ ਨੂੰ ਪੁੱਛਿਆ ਸੀ ਕਹਿੰਦੇ ਮਹਾਰਾਜ ਇਹ ਕੀ ਕੌਤਕ ਸੰਗਤ, ਕਹਿੰਦੀ ਮਹਾਰਾਜ ਕਹਿੰਦੇ ਸਮਾਂ ਆਊਗਾ ਇਹ ਜੇ ਹੋਣਗੇ ਖੱਲ ਉੱਤੋਂ ਹੋਰ ਹੋਊ ਅੰਦਰੋਂ ਹੋਰ ਹੋਣਗੇ। ਅਤੇ ਇਹੋ ਜਿਹੇ ਪੱਗਾਂ 'ਚ ਸਿਰ ਫਸਾਉਣ ਵਾਲਿਆਂ ਨੇ ਚਿੱਠੀਆਂ ਲਿਖੀਆਂ ਸੀ ਇੰਦਰਾ ਗਾਂਧੀ ਨੂੰ। ਅੱਜ ਦਾ 1 ਜੂਨ ਦਾ ਜਿਹੜਾ ਦਿਨ ਆ ਨਾ, ਲੰਗਰ ਸਾਹਿਬ 'ਤੇ ਗੋਲੀਆਂ ਚੱਲੀਆਂ, ਅੱਜ ਦੇ ਗੋਲਾਬਾਰੀ ਸ਼ੁਰੂ ਕਰਤੀ ਸੀ ਅੱਜ ਦੇ ਦਿਨ ਦੇ ਵਿੱਚ, ਮੈਂ ਬੇਨਤੀ ਦੁਪਹਿਰੇ ਵੀ ਕਰਕੇ ਗਿਆ ਇਹ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਤਖ਼ਤ ਨੂੰ ਮੱਥਾ ਲਾਉਣ ਵਾਲੇ ਜਿੰਨੇ ਵੀ ਹੋਏ ਨੇ, ਭਾਵੇਂ ਉਹ ਮੱਸਾ ਰੰਗੜਾ ਹੈ ਅਤੇ ਭਾਵੇਂ ਅਬਦਾਲੀ ਹੈ, ਭਾਵੇਂ ਜ਼ਕਰੀਆ ਖਾਨ, ਜਿੰਨਿਆਂ ਨੇ ਵੀ ਮੱਥੇ ਲਾਏ ਨਾ ਗੁਰੂ ਘਰਾਂ ਦੇ ਨਾਲ, ਅਤੇ ਉਹਨਾਂ ਦਾ ਫਿਰ ਢੇਰ ਦੇ ਵਿੱਚੋਂ ਅਣ ਜਾਣ ਮੁੱਕ ਗਿਆ ਦੁਨੀਆਂ ਦੇ ਵਿੱਚੋਂ, ਕਿਉਂਕਿ ਗੁਰੂ ਘਰ ਮੱਥਾ ਟੇਕਣਾ ਜ਼ਰੂਰੀ ਹੁੰਦਾ, ਮੱਥਾ ਲਾਉਣਾ ਜ਼ਰੂਰੀ ਨਹੀਂ ਹੁੰਦਾ ਗੁਰੂ ਘਰੇ। ਇੱਥੇ ਤਾਂ ਅਸੀਂ ਲੇਖ ਸਿੱਧੇ ਕਰਨ ਵਾਸਤੇ ਆਉਣੇ, ਨਕਮਸਤਕ ਹੋਣ ਵਾਸਤੇ, ਮੇਰੇ ਗੁਰੂ ਦੇ ਚਰਨਾਂ 'ਚ ਆਪਣਿਆਂ ਦੀ ਸਹਿ 'ਤੇ, ਸਾਡੇ ਸਿੱਖਾਂ ਦੀ ਸਹਿ ਦੇ ਉੱਤੇ ਇੰਦਰਾ ਗਾਂਧੀ ਨੇ ਪ੍ਰੋਗਰਾਮ ਬਣਾ ਲਿਆ ਵੀ ਭਿੰਡਰਾਂ ਵਾਲੇ ਸੰਤ ਨੂੰ ਫੜਨਾ, ਅਤੇ ਜਿਹੜੇ ਜਰਨਲ ਉਹਨੇ ਲਾਏ, ਆਗੂ ਲਾਏ, ਅਤੇ ਉਹਨਾਂ ਵਿੱਚੋਂ KS ਬਰਾੜ ਆ ਜਿਹੜਾ, ਉਹਨੇ ਕਿਹਾ ਵੀ ਮੈਂ ਤਾਂ ਇਹ 2 ਘੰਟਿਆਂ ਦਾ ਆਪਰੇਸ਼ਨ ਆ ਮੇਰਾ, ਮੈਂ 2 ਘੰਟਿਆਂ ਦੇ ਵਿੱਚ ਸੰਤ ਜਰਨੈਲ ਸਿੰਘ ਨੂੰ ਫੜ ਕੇ ਤੁਹਾਡੇ ਹਵਾਲੇ ਕਰ ਦੇਵਾਂਗਾ, ਮੈਂ 2 ਘੰਟਿਆਂ ਦੇ ਵਿੱਚ ਮਲੀਆ ਮੇਟ ਕਰ ਦੂੰਗਾ, ਕਿਉਂਕਿ ਇੱਕ ਪਾਸੇ ਹੈਗੀ ਹੈ ਭਾਰਤ ਦੀ ਸਰਕਾਰ ਹਕੂਮਤ, ਹਕੂਮਤ ਨੂੰ ਨਸ਼ਾ ਹੁੰਦਾ ਆਪਣੇ ਰਾਜ ਭਾਗ ਦਾ, ਤੇ ਇੱਕ ਪਾਸੇ ਆ ਸੱਚੀਆਂ ਸਰਕਾਰਾਂ ਦੇ ਯੋਧੇ ਸੰਤ ਸਿਪਾਹੀ, ਬੜਾ ਫਰਕ ਹੈ। ਇੱਕ ਸੱਚੀ ਸਰਕਾਰ ਹੈ, ਇਸੇ ਤਖ਼ਤ ਤੇ ਬਹਿਣ ਵਾਲੇ ਨੂੰ ਸੱਚਾ ਪਾਤਸ਼ਾਹ ਜਦੋਂ ਕਹਿੰਦੇ ਸੀ ਨਾ ਦੁਨੀਆਂ ਦੇ ਲੋਕ, ਤੇ ਜਹਾਂਗੀਰ ਦਾ ਹਿਰਦਾ ਵੱਲੋਂ ਦਰਿਆ ਜਾਂਦਾ ਸੀ ਵੀ ਮੈਂ ਦੁਨੀਆਂ ਦਾ ਬਾਦਸ਼ਾਹ। ਇੱਕ ਘਾਹੀ ਸਿੱਖ ਨੇ ਟਕਾ ਹੀ ਚੁੱਕ ਲਿਆ ਸੀ ਜਹਾਂਗੀਰ ਦੇ ਮੂਹਰਿਓਂ, ਕਿਉਂਕਿ ਉਹ ਘਾਹ ਖੋਤਣ ਵਾਲੇ ਨੇ, ਮਹਾਰਾਜ ਦੇ ਦਰਸ਼ਨ ਦਾਰੇ ਕਰਨ ਜਾਣਾ, ਉਹਨੇ ਚੰਗੀ ਮਿਹਨਤ ਕਰਕੇ 2 ਟਕੇ ਦਾ ਘਾਹ ਵੇਚਿਆ, 1 ਟਕੇ ਦਾ ਘਾਹ ਘਰੇ ਪ੍ਰਸ਼ਾਦਾ ਪਾਣੀ ਲੈ ਕੇ ਗਿਆ, ਜਲ ਪਾਣੀ, 1 ਟਕਾ ਮਹਾਰਾਜ ਨੂੰ ਟੇਕਣ ਵਾਸਤੇ ਰੱਖਿਆ, ਅਤੇ ਤੰਬੂਆਂ 'ਚ ਗਿਆ, ਜਹਾਂਗੀਰ ਦੇ ਤੰਬੂ 'ਚ ਪਹਿਲਾਂ ਜਾ ਵੜਿਆ, ਉਹਨੇ 1 ਟਕਾ ਰੱਖ ਕੇ ਮੱਥਾ ਟੇਕ ਕੇ ਕਿਹਾ ਜਹਾਂਗੀਰ ਨੂੰ, ਕਹਿੰਦਾ ਪਾਤਸ਼ਾਹ ਜੀ ਉਹ ਕਿਰਪਾ ਕਰ ਦਿਓ, ਲੋਕ ਪ੍ਰਲੋਕ ਸਵਾਰ ਦਿਓ। ਜਹਾਂਗੀਰ ਨੂੰ ਪਤਾ ਲੱਗ ਗਿਆ ਵੀ ਇਹ ਤਾਂ 6ਵੇਂ ਪਾਤਸ਼ਾਹ ਨੂੰ ਮਿਲਣ ਆਇਆ। ਉਹ ਕਹਿੰਦਾ ਮੈਂ ਰਾਜਾ ਏ, ਮੈਂ ਦੁਨੀਆਂ ਦੇ ਵਿੱਚੋਂ ਤੈਨੂੰ ਧਨ ਦੌਲਤ, ਸੋਨਾ ਚਾਂਦੀ, ਦੁਨੀਆਂ ਦੇ ਵਿੱਚੋਂ ਵਸਤਰ, ਲੀੜਾ, ਕੱਪੜਾ, ਭੋਜਨ, ਮਹਿਲ ਮਾੜੀਆਂ, ਜਗੀਰਾਂ ਦੇ ਸਕਦਾ,
ਪਰ ਆ ਜਿਹੜੀ ਅਗਲੀ ਗੱਲ ਆ ਨਾ ਅਗਲੀ ਦੁਨੀਆਂ ਦੀ, ਇਹ ਮੇਰੇ ਵੱਸ ਦੀ ਗੱਲ ਨਹੀਂ। ਉਹ ਕਹਿੰਦਾ ਜੀ ਤੁਸੀਂ ਸੱਚੇ ਪਾਤਸ਼ਾਹ ਨਹੀਂ, ਤੁਸੀਂ ਹਰਗੋਬਿੰਦ ਸਾਹਿਬ ਮਹਾਰਾਜ ਨਹੀਂ ਮੀਰੀ ਪੀਰੀ ਦੇ ਮਾਲਕ। ਉਹ ਕਹਿੰਦਾ ਨਹੀਂ ਮੈਂ ਜਹਾਂਗੀਰ ਹਾਂ, ਅਗਲੇ ਤੰਬੂ ਚ ਉਹਨੇ ਇੱਕ ਟਕਾ ਵੀ ਚੁੱਕ ਲਿਆ ਮੂਹਰੇ ਰਾਜੇ ਦੇ। ਇਹ ਸੋਚਦਾ ਕਹਿੰਦਾ ਵੀ ਮੈਂ ਦੁਨੀਆਂ ਦਾ ਰਾਜਾ ਬਣਿਆ ਫਿਰਦਾ, ਵੀ ਆ ਗੁਰੂ ਦੇ ਇੱਕ ਗਰੀਬ ਜੇ ਸਿੱਖ ਨੇ ਮੇਰੀ ਟਕਾ ਵੀ ਕੀਮਤ ਨਹੀਂ ਪਾਈ, ਉਹਨਾਂ ਦੀ ਇੱਕ ਟਕਾ ਵੀ ਕੀਮਤ ਨਹੀਂ ਹੁੰਦੀ ਜਿਹੜੇ ਰੱਬ ਦੇ ਨਾਲ ਨਾ ਜੁੜੇ ਹੋਣ, ਤੇ ਉਹਨਾਂ ਦੀ ਕਰੋੜਾਂ ਦੀ ਅਰਬਾਂ ਖਰਬਾਂ ਨਹੀਂ, ਉਹਨਾਂ ਦੀ ਕੀਮਤ ਦਾ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਜਿਹੜੇ ਰੱਬ ਦੇ ਨਾਲ ਜਿਹੜੀਆਂ ਰੂਹਾਂ ਜੁੜ ਗਈਆਂ, ਉਹਨਾਂ ਦੀ ਕੀਮਤ ਬੇਵਥਾਹ ਹੋ ਜਾਂਦੀ ਹੈ, ਉਹਨਾਂ ਦੀ ਕੀਮਤ ਬੇਸ਼ੁਮਾਰ ਹੋ ਜਾਂਦੀ ਹੈ, ਉਹਨਾਂ ਦੀ ਕੀਮਤ ਦਾ ਕੋਈ ਬੁੱਲ ਨਹੀਂ ਹੁੰਦਾ। ਆਓ ਇਹਨੇ ਫਿਰ ਜਾ ਕੇ ਜਦੋਂ ਮੱਥਾ ਸੱਜੇ ਪਾਤਸ਼ਾਹ ਨੂੰ ਟੇਕਿਆ ਨਾ, ਤੇ ਮਹਾਰਾਜ ਨੇ ਗਲਵੱਕੜੀ ਚ ਲੈ ਲਿਆ, ਬਾਹਰ ਖੜ ਗਏ ਸੀ ਮਹਾਰਾਜ ਤੰਬੂ ਤੋਂ ਆ ਕੇ। ਜਹਾਂਗੀਰ ਦੇਖਦਾ ਸੀ ਵੀ ਇੰਨਾ ਪਿਆਰ ਕਰਦੇ ਸਿੱਖ ਤੇ ਮਹਾਰਾਜ ਕੀ ਦਿੰਦੇ ਇਹਨਾਂ ਨੂੰ। ਗਲਵੱਕੜੀ ਚ ਲੈ ਲਿਆ ਸੀ ਘਾਈ ਸਿੱਖ ਨੂੰ ਜਾਂਦਾ ਹੀ ਮਹਾਰਾਜ ਨੇ। ਇੱਥੇ ਇੱਕ ਗੱਲ ਹੋਰ ਵੀ ਕਹਿਣੀ ਬਣਦੀ ਹੈ ਵੀ ਅਸੀਂ ਮਹਾਰਾਜ ਤੋਂ ਬਾਅਦ ਨਾ ਅਸੀਂ ਗਲਵੱਕੜੀਆਂ ਚ ਲੈਣੋਂ ਹਟ ਗਏ ਤੇ ਸਾਡੇ ਲੋਕ ਫਿਰ ਛਾਲਾ ਮਾਰ ਮਾਰ ਕੇ ਹੋਰ ਧਰਮਾਂ ਚ ਚਲੇ ਗਏ। ਆਓ ਇਹ ਵਿਸ਼ਾ ਨਹੀਂ, ਬੇਨਤੀ ਕਰਾਂ ਕਿ ਜਦੋਂ ਇੰਦਰਾ ਗਾਂਧੀ ਨੇ ਵਿਉਂਤਬੰਦ ਢੰਗ ਦੇ ਨਾਲ ਆਰਡਰ ਦਿੱਤੇ ਹੈ ਕਿ ਭਿੰਡਰਾਂ ਵਾਲੇ ਸੰਤ ਨੂੰ ਫੜਿਆ ਜਾਵੇ, ਚੰਦੋਕਲਾਂ ਤੱਕ ਆਪਾਂ ਇਤਿਹਾਸ ਸਾਰਾ ਸੁਣਿਆ ਵੀ ਸੰਤਾਂ ਨੂੰ ਫੜਨ ਦੇ ਯਤਨ ਇਹ 84 ਵਿੱਚ ਨਹੀਂ ਪਹਿਲਾਂ ਵੀ ਕੀਤੇ ਗਏ ਨੇ, ਕਿਉਂਕਿ ਇੰਟੈਲੀਜੈਂਸੀਆਂ ਹੁੰਦੀਆਂ ਜਿਹੜੀਆਂ ਸਰਕਾਰਾਂ ਦੀਆਂ, ਉਹ ਨਿੱਤ ਦੀ ਰਿਪੋਰਟ ਭੇਜਦੀਆਂ ਸਰਕਾਰਾਂ ਨੂੰ ਵੀ ਕਿੱਥੇ ਕੀ ਹੋ ਰਿਹਾ ਹੈ। ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਿਹੜੇ ਕਹਿੰਦੇ ਸੀ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਮੰਨਦਾ, ਮੈਂ ਜ਼ਮੀਰ ਦੇ ਮਰਨ ਨੂੰ ਮੌਤ ਮੰਨਦਾ ਏ, ਕਿਉਂਕਿ ਸਰੀਰ ਤਾਂ ਆਉਣ ਜਾਣ ਵਾਲਾ ਏ ਤੇ ਜ਼ਮੀਰ ਸਦਾ ਹੀ ਰਹਿੰਦੀ ਹੈ ਦੁਨੀਆਂ ਦੇ ਉੱਤੇ, ਜਾਗਦੀ ਜ਼ਮੀਰ ਜਿਹਨੂੰ ਕਹਿ ਦਈਏ ਆਪਾਂ। ਆਓ ਜਿਵੇਂ ਇੰਦਰਾ ਰਾਣੀ ਭਾਰਤ ਦੀ ਰਾਣੀ, ਭਾਰਤ ਸਰਕਾਰ ਦੀ ਹਕੂਮਤ ਦੇ ਤਖ਼ਤ ਤੇ ਬੈਠੀ ਹੋਈ, ਆਪਣੇ ਹੰਕਾਰ ਚ ਭਿੱਜੀ ਹੋਈ ਹੈ, ਇਹਨੇ ਜਿਵੇਂ ਆਰਡਰ ਕੀਤਾ ਸੰਤਾਂ ਨੂੰ ਫੜਨ ਦਾ, ਉਹਨਾਂ ਬੋਲਾਂ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਵਾਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਬਾਰਡਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ, ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ

0: ਯਾਦ ਗਰਨਾਲ ਸੀ ਸਾਰੇ ਇੰਦਰਾ ਇੰਜ ਫਰਮਾਉਂਦੀ ਏ ਸਤ ਜਰਨਾਲ ਸੀ ਸਾਰੇ ਇੰਦਰਾ ਇੰਜ ਫਰਮਾਉਂਦੀ ਏ ਸਿੱਖ ਕੌਮ ਨੂੰ ਸ਼ਕਤੀ ਨਾਲ ਦਿਵਾਉਣਾ ਚਾਹੁੰਦੀ ਏ ਸਿੱਖ ਕੌਮ ਨੂੰ ਸ਼ਕਤੀ ਨਾਲ ਦਿਵਾਉਣਾ ਚਾਹੁੰਦੀ ਏ
1: ਘੇਰਾ ਪਾ ਲਓ ਜਾ

ਇਹ ਜੋ ਸ਼ਬਦ ਸਿਪਾਹੀ ਹੈ ਹਰ ਇੱਕ ਨੂੰ ਤੜ ਰਿਹਾ ਇਹ ਜੋ ਸੰਤ ਸਿਪਾਹੀ ਹੈ ਹਰ ਇੱਕ ਨੂੰ ਤੜ ਰਿਹਾ ਖਾਸ ਖਾਸ ਜੋ ਬੰਦੇ ਮੇਰੇ ਗੱਡੀ ਚੜ ਰਿਹਾ ਖਾਸ ਖਾਸ ਜੋ ਬੰਦੇ

ਪਾਣੀ ਸਿਰ ਤੋਂ ਲੰਘਿਆ ਨਾ ਡਰਾਇਆ ਡਰਦਾ ਭਾਰਤ ਨਾਲ ਨੀ ਰਹਿਣਾ ਇਹ ਪ੍ਰਚਾਰ ਜੋ ਕਰਦਾ ਭਾਰਤ ਨਾਲ ਨੀ ਰਹਿਣਾ ਇਹ ਪ੍ਰਚਾਰ ਜੋ ਕਰਦਾ ਏ।

0: ਮਰਜ਼ੀ ਫੌਜਾਂ ਹੁਣ ਪੰਜਾਬ ਨੂੰ ਚਾੜ ਦਿਓ, ਜਿੰਨੀਆਂ ਮਰਜ਼ੀ ਫੌਜਾਂ ਹੁਣ ਪੰਜਾਬ ਨੂੰ ਚਾੜ ਦਿਓ। ਕਰਫਿਊ ਲਾ ਕੇ ਮੁੰਡੇ ਤੁਸੀਂ ਸਿੱਖ ਕੌਮ ਦੇ ਮਾਰ ਦਿਓ, ਕਰਫਿਊ ਲਾ ਕੇ ਮੁੰਡੇ ਤੁਸੀਂ ਸਿੱਖ ਕੌਮ ਦੇ ਮਾਰ ਦਿਓ।
1: ਸ਼ਿਵਪਾਲ ਕਦੇ ਨਾ

0: ਫੜਲੋ ਫੜਲੋ ਫੜਲੋ ਜਾ ਕੇ ਪਿੰਡਰਾਂ ਵਾਲੇ ਨੂੰ, ਫੜਲੋ ਫੜਲੋ ਫੜਲੋ ਜਾ ਕੇ ਪਿੰਡਰਾਂ ਵਾਲੇ ਨੂੰ।
1: ਕਰਨ ਵਾਸਤੇ ਪੰਥ ਦੀ ਧੌਣ ਉੱਚੀ, ਬਾਲੀ ਪੰਥ ਦਾ ਕੰਮ ਮਹਾਨ ਕਰ ਗਿਆ। ਵਿਚਿੱਤਰ ਨਾਟਕ ਐਸਾ ਸੀ ਖੇਡ ਗਿਆ, ਉਹ ਸਾਰੀ ਦੁਨੀਆਂ ਦੇ ਤਾਈਂ ਹੈਰਾਨ ਕਰ ਗਿਆ। ਭੇਜ ਦਿੱਲੀ ਦੇ ਚਾਂਦਨੀ ਚੌਂਕ ਤਾਈਂ, ਪਿਆਰੇ ਪਿਤਾ ਦੇ ਤਾਈਂ ਕੁਰਬਾਨ ਕਰ ਗਿਆ। ਪੁੱਤਾਂ ਵਾਲਿਓ ਪੁੱਤਾਂ ਵੱਲ ਨਜ਼ਰ ਮਾਰੋ, ਪਿਤਾ ਹੱਸ ਕੇ ਪੁੱਤਾਂ ਦਾ ਦਾਨ ਕਰ ਗਿਆ। ਮੇਰੇ ਬਾਜਾਂ ਵਾਲੇ ਪਾਤਸ਼ਾਹ ਨੇ ਆਪਦੇ ਸਿੱਖ ਚਾ ਯੋਧੇ ਦੇ ਵਿੱਚ ਨਾ ਸੂਰਮਿਆਂ ਦੇ ਵਿੱਚ ਐਸੀ ਸਪਲਟ ਭਰ ਦਿੱਤੀ, ਐਸੇ ਜੋਸ਼ ਭਰ ਦਿੱਤੇ, ਐਸੀ ਅਣਖ ਭਰਤੀ ਹੈ, ਕਿਉਂਕਿ ਮਹਾਰਾਜ ਨੇ ਵਾਅਦਾ ਕਰ ਲਿਆ ਸੀਗਾ ਵੀ ਮੈਂ ਆਹ ਜਿਹੜੀ

ਜੇ ਪਹੁੰਚਿਆ ਸੀ ਤੇ ਮਹਾਰਾਜ ਨੇ ਪੁੱਛਿਆ ਸੀ, ਕਹਿੰਦੇ ਜੈਤਿਆ ਕਿੰਨੇ ਕੁ ਸਿੱਖ ਸੂਰਮੇ ਸੀ ਦਿੱਲੀ ਦੇ ਵਿੱਚ? ਤੇ ਭਾਈ ਜੈਤਾ ਅੱਖਾਂ ਨਮ ਕਰਕੇ ਕਹਿੰਦਾ, ਮਹਾਰਾਜ ਤੇਰੇ ਸਿੱਖਾਂ ਦੀ ਪਛਾਣ ਹੀ ਕੋਈ ਨਹੀਂ ਸੀ। ਤੇ ਔਰੰਗਜ਼ੇਬ ਦੇ ਡਰ ਕਰਕੇ ਸਾਹ ਵੀ ਨਹੀਂ ਲਿਆ ਸਿੱਖਾਂ ਨੇ, ਦਿੱਲੀ ਦੇ ਲੋਕਾਂ ਨੇ ਦਰਵਾਜ਼ੇ ਭੇੜ ਲਏ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਹਿੰਦੇ, ਫਿਕਰ ਨਾ ਕਰ, ਮੈਂ ਐਸੇ ਸੂਰਮੇ ਤਿਆਰ ਕਰਦੇ ਨੇ ਆ, ਸਵਾ ਸਵਾ ਲੱਖ ਨਾਲ ਕੱਲਾ ਕੱਲਾ ਲੜਿਆ ਕਰੋ ਤੇ ਐਸੀਆਂ ਜ਼ਰੂਰਤਾਂ ਭਰ ਦੇਣਗੀਆਂ ਜਿਹੜੇ ਸਰਕਾਰਾਂ ਦੇ ਨਾਲ ਤਖਤਾਂ ਦੇ ਨਾਲ ਟੱਕਰ ਲੈ ਲਿਆ ਕਰਨਗੇ। ਡਾਡਰ ਬਹਿੰਦੇ ਕੱਚੇ ਜਿਹੜੇ ਵਿੱਚ ਮਕਾਨਾਂ ਦੇ, ਮੈਂ ਚਾੜ ਦੂੰਗਾ ਗੁੱਡੀ ਉਹਨਾਂ ਦੀ ਸਮਾਨਾਂ ਤੇ, ਸਭ ਸਮਝਾ ਦੂ ਰਣਨੀਤੀ ਦੇ ਹੇਰਾਂ ਫੇਰਾਂ ਨੂੰ, ਮੈਂ ਸਵਾ ਸਵਾ ਲੱਖ ਨਾਲ ਲੜਾਉਂ ਬੱਬਰ ਸ਼ੇਰਾਂ ਨੂੰ, ਘੋਟ ਅੰਮ੍ਰਿਤ ਦੀ ਮਿੱਠੀ ਜਿਹਦੇ ਮੂੰਹ ਵਿੱਚ ਪਾਊਂਗਾ, ਆ ਚਿੜੀਆਂ ਕੋਲੋਂ ਦੇਖੀ ਕਿੱਦਾਂ ਬਾਜ ਤੜਾਊਂਗਾ, ਬਖਸ਼ ਦਊਂ ਜਰਨੈਲੀ ਨਾਹੀ ਲਾਊਂ ਦੇਰਾਂ ਨੂੰ, ਮੈਂ ਸਵਾ ਸਵਾ ਲੱਖ ਨਾਲ ਲੜਾਉਂ ਬੱਬਰ ਸ਼ੇਰਾਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਫਿਕਰ ਨਾ ਕਰ, ਐਸੀ ਕੌਮ ਸਾਜਣੀ ਹੈ ਤੇ ਜਿਹੜੀ ਕੌਮ ਜ਼ੁਲਮ ਦੇ ਖਿਲਾਫ ਡਟ ਕੇ ਛਾਤੀ ਤਾਣ ਕੇ ਖੜ ਜਿਆ ਕਰੋ। ਫਿਰ ਇਹ 1699 ਦੇ ਵਿੱਚ ਆ ਖਾਲਸੇ ਦਾ ਜਨਮ ਹੋਇਆ, ਕੌਮ ਸਾਜੀ। ਤੇ ਅੰਮ੍ਰਿਤ ਬਾਣੀ ਨੂੰ ਪੜ੍ਹਨ ਵਾਲੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਨਿਤਨੇਮ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਸਾਰੀ ਦਿਹਾੜੀ ਰਸਨਾ ਦੇ ਵਿੱਚੋਂ ਸਿਮਰਨ, ਕਿਉਂਕਿ ਰੋਮ ਰੋਮ ਉਹ ਰੂਹਾਂ ਧਿਆਉਣ ਲੱਗ ਜਾਂਦੀਆਂ ਰੱਬ ਨੂੰ, ਜਿਹੜੀਆਂ ਰੂਹਾਂ ਦੁਨੀਆਂ ਤੋਂ ਬੇਪਰਵਾਹ ਹੋ ਜਾਣ। ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਦਾਸ ਨੇ ਦਰਸ਼ਨ ਕੀਤੇ ਆ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਕਈ ਵਾਰ, ਕਿਉਂਕਿ ਸਾਡਾ ਨਗਰ ਅਜੀਤ ਵਾਲਾ ਤੇ ਨਾਲ ਹੀ ਭਿੰਡਰ ਕਲਾਂ ਏ 6-7 ਕਿਲੋਮੀਟਰ ਦੀ ਦੂਰੀ ਤੇ। ਤੇ ਦਾਸ ਨੇ 1982 ਦੇ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਕੋਲੋਂ ਅੰਮ੍ਰਿਤ ਪਾਨ ਵੀ ਕੀਤਾ। ਗੁਰੂ ਸਾਹਿਬ ਦਾ ਇਸ ਸੂਰਮੇ ਦੀ ਐਸੀ ਦਰਾੜ ਸੀ, ਕਿਉਂਕਿ ਜਿਨ੍ਹਾਂ ਨੇ ਸੁਣੀ ਆ ਨਾ ਉਹਨਾਂ ਨੂੰ ਪਤਾ ਹੈ, ਤੇ ਜਿਹੜੇ ਅੱਜ ਸੁਣ ਕੇ ਆਪਦੇ ਹਿਰਦੇ 'ਚ ਵਸਾ ਰਹੇ ਨੇ ਉਹਨਾਂ ਨੂੰ ਵੀ ਪਤਾ ਵੀ ਇਹੋ ਜਿਹੇ ਸੂਰਮੇ ਦੁਨੀਆਂ 'ਤੇ ਛੀਨੀਆਂ ਮਾਵਾਂ ਬਿਰਲੀਆਂ ਹੀ ਜੰਮਦੀਆਂ, ਬਿਰਲੀਆਂ ਬਿਰਲੀਆਂ ਅਤੇ ਬਿਰਲੇ ਬਿਰਲੇ ਸੂਰਮੇ ਆਉਂਦੇ ਇਸ ਧਰਤੀ ਦੇ ਉੱਤੇ। ਅਤੇ ਜਿਹੜੇ ਬਚਨ ਜਿਹੜੇ ਬੋਲ ਸੰਤਾਂ ਦੀ ਰਸਨਾ 'ਚੋਂ ਨਿਕਲਦੇ ਸੀ, ਤੀਰਾਂ ਵਾਂਗੂ ਵੱਜਦੇ ਸੀ ਹਿੱਕਾਂ ਦੇ ਵਿੱਚ। ਅਸੀਂ ਉਹ ਸਮਾਂ ਦੇਖਿਆ, ਸੰਤਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ, ਸਿੱਖੀ ਦੀ ਲਹਿਰ ਤੋਰੀ ਪ੍ਰਚਾਰ ਦੀ, ਕਰੋੜਾਂ ਪ੍ਰਾਣੀਆਂ ਨੇ ਅੰਮ੍ਰਿਤ ਛਕੇ, ਨੌਜਵਾਨਾਂ ਨੇ ਦਸਤਾਰਾਂ ਸਜਾਈਆਂ, ਸ੍ਰੀ ਸਾਹਿਬ ਪਹਿਨੇ ਤੇ ਇਸ ਜੰਗ ਦੇ ਮੈਦਾਨ ਵਿੱਚ ਉਤਰੇ। ਜਿੱਧਰ ਨੂੰ ਸੰਤ ਇਸ਼ਾਰਾ ਕਰਦੇ ਸੀ ਨਾ ਤੇ ਸੂਰਮੇ ਉੱਧਰ ਨੂੰ ਕਾਲ ਬਣ ਕੇ ਜਾਂਦੇ ਸੀ, ਕਾਲ ਬਣ ਕੇ ਯੋਧੇ ਜਰਨੈਲਾਂ ਨੇ ਸੰਤਾਂ ਦੇ ਇੱਕ ਇਸ਼ਾਰੇ ਦੇ ਉੱਤੇ ਦੁਸ਼ਟਾਂ ਦਾ ਜਿਉਣਾ ਹਰਾਮ ਕਰਤਾ ਸੀ ਇਸ ਧਰਤੀ ਦੇ ਉੱਤੇ, ਕਿਉਂਕਿ ਸਾਡੀ ਟੱਕਰ ਜ਼ੁਲਮ ਨਾਲ ਹੈ, ਸਰਕਾਰਾਂ ਨਾਲ ਨਹੀਂ, ਕਿਸੇ ਰਾਜੇ ਨਾਲ ਨਹੀਂ, ਸਾਡੀ ਟੱਕਰ ਹਮੇਸ਼ਾ ਹੀ ਜ਼ੁਲਮ ਨਾਲ ਰਹੀ ਹੈ। ਉਹ ਜ਼ੁਲਮ ਜਿਹੜਾ ਵੀ ਕਰਦਾ ਉਹ ਭਾਵੇਂ ਕੋਈ ਵੀ ਹੋਵੇ, ਭਾਵੇਂ ਆਪਣਾ ਕਿਹਾ ਨਾ ਹੋਵੇ, ਤਾਂ ਵੀ ਉਹਦੇ ਨਾਲ ਸਾਡਾ ਕੋਈ ਲਾਹ ਲਿਹਾਜ਼ ਨਹੀਂ। ਅਤੇ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜੇ ਜੀਵਨ ਪੜ੍ਹੀਏ ਨਾ, ਕਹਿੰਦੇ ਸੱਥ ਦੇ ਵਿੱਚ ਬੈਠੇ ਨਾ ਵੱਡੀ ਵੱਡੀ ਉਮਰ ਦੇ ਬੰਦੇ ਚੁੱਪ ਕਰ ਜਾਂਦੇ ਸੀ ਜਦੋਂ ਸੰਤ ਹਲੇ 3-4 ਕਲਾਸ 'ਚ ਹੀ ਪੜ੍ਹਦੇ ਸੀ, ਛੋਟੀ ਉਮਰ ਸੀ। ਅਤੇ ਉਹਨਾਂ ਨੇ ਲੰਘਦਿਆਂ ਨੇ ਕਹਿਣਾ ਬਜ਼ੁਰਗਾਂ ਨੂੰ, ਤਾਸ਼ ਕੁੱਟਣ ਵਾਲਿਆਂ ਨੂੰ, ਆਪਣੇ ਆਮ ਹੀ ਪਿੰਡਾਂ ਦੇ ਵਿੱਚ ਟੋਲੀਆਂ ਬਹਿੰਦੀਆਂ ਤਾਸ਼ ਕੁੱਟਣ ਵਾਸਤੇ। ਅਤੇ ਸੰਤਾਂ ਨੇ ਕਹਿ ਕੇ ਜਾਣਾ ਵੀ ਤੁਹਾਡੀ ਉਮਰ ਹੈ ਜਿਹੜੀ ਬੰਦਗੀ ਦੀ ਹੈ। ਵੈਸੇ ਜਿਹੜੀ ਉਮਰ ਆ ਨਾ, ਬੰਦਾ ਕਹਿੰਦਾ ਵੀ ਅੱਜ ਨਹੀਂ ਕੱਲ੍ਹ ਨੂੰ ਗੁਰਦੁਆਰੇ ਆਊਂ, ਅੱਜ ਨਹੀਂ ਕੱਲ੍ਹ ਨੂੰ ਨਿਤਨੇਮ ਸ਼ੁਰੂ ਕਰ ਲੂੰ, ਆਈ ਲੰਘ ਜਾਂਦਾ ਸਮਾਂ। ਕਈ ਤਾਂ ਮੇਰੇ ਵਰਗੇ ਆਪਣੇ ਵਰਗੇ ਕਹਿੰਦੇ ਵੀ ਸਾਡੀ ਕਿਹੜਾ ਹਲੇ ਉਮਰ ਹੈ ਬੰਦਗੀ ਕਰਨ ਦੀ। ਮਹਾਰਾਜ ਕਹਿੰਦੇ ਕੁਰਤਾ ਬੀਜ ਬੀਜੇ ਨਹੀਂ ਜੰਮੇ, ਸਭ ਲਾਹਾ ਮੋਲ ਗਵਾਏ ਦਾ। ਕਈ ਵਾਰੀ ਹੁੰਦੀ ਆ ਵੀ ਚਲੋ ਵਡੇਪੇ 'ਚ ਗੁਰੂ ਘਰ ਵੀ ਜਾਇਆ ਕਰਾਂਗੇ, ਪਾਠ ਵੀ ਕਰ ਲਿਆ ਕਰਾਂਗੇ, ਇਹਨੂੰ ਕੁਰਤਾ ਬੀਜ ਕਿਹਾ ਮਹਾਰਾਜ ਨੇ। ਬੇਰੁੱਤ ਤੋਂ ਬੀਜਿਆ ਹੋਇਆ ਬੀਜ ਆ ਜਿਹੜਾ ਫਸਲ ਉਹ ਝਾੜ ਨਹੀਂ ਦਿੰਦੀ। ਆਪਾਂ ਕਣਕ ਵੇਲੇ ਕਣਕ ਬੀਜਦੇ, ਝੋਨਾ ਵੇਲੇ ਝੋਨਾ ਲਾਉਣੇ ਆ, ਮੱਕੀਆਂ ਕਪਾਹਾਂ ਦਾ ਵੀ ਮੌਸਮ ਹੈ। ਅਸੀਂ ਜੋ ਵੀ ਫਸਲ ਬੀਜਦੇ ਮੌਸਮ ਦੇ ਹਿਸਾਬ ਨਾਲ ਬੀਜਦੇ ਹਾਂ ਅਤੇ ਉਹਦਾ ਫਿਰ ਲਾਹਾ ਮਿਲਦਾ। ਅਤੇ ਸਾਡਾ ਸਰੀਰ ਜਿਹੜਾ ਖੇਤ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਧਰਤੀ 'ਤੇ ਆ ਗਿਆ ਨਾ ਤੂੰ, ਉਦੋਂ ਤੋਂ ਹੀ ਇਹ ਖੇਤੀ ਤੇਰੀ ਹੈ, ਤੈਨੂੰ ਦਿੱਤੀ ਆ ਰੱਬ ਨੇ।
ਖੇਤ ਸਰੀਰ ਜੋ ਬੀਜ

ਜੀਐ ਸੋ ਅੰਤ ਕਲੋ ਖਲੋਆ ਆਏ। ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ। ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਆ ਕਹਿੰਦੇ ਵੀ ਇਹ ਸਰੀਰ ਦੇ ਵਿੱਚ ਨਾ ਇਹ ਖੇਤੀ ਦੇ ਵਿੱਚ ਨਾਮ ਵੀ ਜਿਹੜਾ ਸੰਤੋਖ ਦਾ ਸੁਹਾਗਾ ਰੱਖ ਗਰੀਬੀ ਬੇਸ ਤੋਂ ਭਾਵ ਇਹ ਨਹੀਂ ਵੀ ਤੇਰੇ ਟਾਕੀਆਂ ਲੱਗੀਆਂ ਹੋਣ ਕੱਪੜਿਆਂ ਨੂੰ ਭੁੱਖਾਂ ਹੋਵੇ। ਗਰੀਬੀ ਬੇਸ ਤੋਂ ਭਾਵ ਆ ਵੀ ਨਿਮਰਤਾ ਚ ਨਹੀਂ, ਦੁਨੀਆਂ ਦਾ ਭਵੇਂ ਰਾਜਾ ਮਹਾਰਾਜਾ ਹੋਵੇ, ਤੇਰੇ ਘਰੇ ਪਦਾਰਥ ਰੁਲਦੇ ਫਿਰਦੇ ਹੋਣ, ਹੋਰਾਂ ਨੂੰ ਵੀ ਰਜਾਉਣ ਦੀ ਹਿੰਮਤ ਰੱਖਦਾ ਹੋਵੇ ਤੇ ਹਿਰਦੇ ਚ ਹੰਕਾਰ ਨਾ ਕਦੇ ਕਰੀ। ਗੁਰਮੁਖ ਰਿਹਾ ਗਰੀਬੀ ਆਵੇ ਹਿਰਦੇ ਦਾ ਗਰੀਬ ਰਹੀ, ਨਵਾਣਾ ਬਣ ਕੇ ਰਹੀ, ਜਿਹਨੂੰ ਅਸੀਂ ਮਹਾਰਾਜ ਦੇ ਚਰਨਾਂ ਚ ਆ ਕੇ ਕਹਿੰਦੇ ਪਾਤਸ਼ਾਹ ਨਵਾਣਿਆਂ ਦੇ ਮਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਨਗੱਤਿਆਂ ਦੀ ਗੱਤ, ਨਪੱਤਿਆਂ ਦੀ ਪਤ, ਨਧਰਿਆਂ ਦੀ ਧਿਰ। ਜਦੋਂ ਨਮਾਣੇ ਬਣ ਕੇ ਰਵਾਂਗੇ ਸਾਹਿਬ ਨਮਾਣਿਆਂ ਨੂੰ ਫਰਮਾਨ ਬਖਸ਼ ਦਿੰਦੇ ਆ, ਕਹਿੰਦੇ ਨਿਵੇ ਸੋ ਗੌਰਾ ਹੋਏ। ਜਿੰਨਾ ਨਿਭਜੇਗਾ ਨਾ ਗੁਰੂ ਦੀ ਗੋਚ ਆ ਕੇ ਤੇ ਉਹਨਾਂ ਮਹਾਰਾਜ ਤੈਨੂੰ ਉੱਚਾ ਕਰ ਦੋ, ਤੇਰੀਆਂ ਵਿਚਾਰਾਂ ਉੱਚੀਆਂ ਹੋ ਜਾਣਗੀਆਂ, ਤੇਰੀ ਸੋਚ ਉੱਚੀ ਹੋ ਜੂਗੀ, ਤੇਰੀ ਭਾਵਨਾ ਉੱਚੀ ਹੋ ਜੂਗੀ, ਤੇਰੇ ਵਿਚਾਰ ਉੱਚੇ ਹੋ ਜਾਣਗੇ, ਤੇਰਾ ਜੀਵਨ ਉੱਚਾ ਸੁੱਚਾ ਬਣ ਜੂ ਜਿੰਨਾ ਨਿਭ ਗਿਆ ਗੁਰੂ ਦੀ ਗੋਦ ਚ। ਤੇ ਸੰਤਾਂ ਨੇ ਤੁਰੇ ਜਾਂਦਿਆਂ ਨੇ ਬਜ਼ੁਰਗਾਂ ਨੂੰ ਕਹਿਣਾ ਵੀ ਬਜ਼ੁਰਗੋ ਨਾਮ ਜਪੜਿਆ ਕਰੋ, ਬਹੁਤ ਸਮਾਂ ਲੰਘ ਗਿਆ ਏ, ਕਿਉਂਕਿ ਅੱਗਾ ਨੇੜੇ ਆਇਆ ਪਿੱਛਾ ਰਹਿਆ ਦੌਰ। ਸਾਡਾ ਹਰ ਰੋਜ਼ ਅੱਗਾ ਨੇੜੇ ਆਉਂਦਾ, ਕਿਤੇ ਧਿਆਨ ਦੇ ਜੀ ਆਪਾਂ ਦਿੰਦੇ ਨਹੀਂ ਇਹ ਗੱਲ ਦਾ ਧਿਆਨ। ਜਨਮਦਿਨ ਹੋਵੇ ਨਾ ਆਪਣੇ ਅਰਗੇ ਤੇ ਆਪਾਂ ਕਹਿੰਦੇ ਵੀ ਮੇਰਾ ਫਲਾਂਦੇ ਦਿਨ ਜਨਮਦਿਨ, ਪਰ ਕਦੇ ਨਹੀਂ ਸੋਚਿਆ ਵੀ ਜਿੰਨੇ ਜਨਮ ਮਨਾ ਲਏ ਤੇ ਉਨੀ ਅਹੁਦ ਘਟੈ ਦਿਨ ਸਰੈ ਨਾਰੇ। ਕਹਿੰਦੇ ਉਨੀ ਅਹੁਦ ਘਟ ਗਈ, ਉਮਰ ਘਟ ਗਈ, ਜਨਨੀ ਜਾਣ ਤਾਂ ਸੁੱਤ ਵੱਡਾ ਹੋਤ ਹੈ, ਇਤਨਾ ਕੋਨਾ ਜਾਣਾ ਜੇ ਦਿਨ ਦਿਨ ਅਵਧ ਘਟਤਾ ਹੈ। ਕਹਿੰਦੇ ਜਨਮ ਦੇਣ ਵਾਲੀ ਮਾਂ ਪੁੱਤਰ ਧੀ ਨੂੰ ਵੱਡਾ ਹੁੰਦਾ ਦੇਖ ਕੇ ਖੁਸ਼ ਹੁੰਦੀ ਹੈ, ਕਿਉਂਕਿ ਮਾਪੇ ਨੂੰ ਖੁਸ਼ ਹੋਣਾ ਵੀ ਚਾਹੀਦਾ। ਪਰ ਕਹਿੰਦੇ ਭੋਲਿਆਂ ਨੂੰ ਇਹ ਨਹੀਂ ਪਤਾ ਵੀ ਜਿਵੇਂ ਜਿਵੇਂ ਜਨਮਦਿਨ ਮਨਾਈ ਜਾਂਦੇ, ਜਿਵੇਂ ਜਿਵੇਂ ਇੱਕ ਇੱਕ ਦਿਨ ਲੰਘਦਾ ਜਾਂਦਾ, ਉਵੇਂ ਉਵੇਂ ਸਾਡੀ ਉਮਰ ਘਟਦੀ ਜਾਂਦੀ, ਅੱਗੇ ਨੇੜਾ ਅੱਗਾ ਜਿਹੜਾ ਨੇੜੇ ਆਉਂਦਾ ਜਾਂਦਾ ਅਤੇ ਪਿੱਛਾ ਦੂਰ ਰਹਿੰਦਾ ਜਾਂਦਾ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਕਹਿੰਦੇ ਅਜੂ ਸਮਝ ਕੁਛ ਵਿਗੜਿਓ ਨਾਹਨ ਭੱਜ ਲੈ ਨਾਮ ਮਰਾਰ। ਕਹਿੰਦੇ ਬੰਦਿਆ ਹਲੇ ਵੀ ਪਰਮੇਸ਼ੁਰ ਦੇ ਨਾਮ ਵੱਲ ਨੂੰ ਭੱਜ ਲਾ, ਕੁਝ ਨਹੀਂ ਵਿਗੜਿਆ, ਹਲੇ ਵੀ ਸ਼ੁਰੂ ਕਰਦੇ ਰੱਬ ਦੇ ਘਰੇ ਆਉਣਾ, ਰੱਬ ਦੀ ਗੱਲ ਨੂੰ ਬਚਨਾਂ ਨੂੰ ਸੁਣਨਾ, ਹਿਰਦੇ 'ਚ ਵਸਾਉਣਾ ਮੰਨਣਾ ਅਤੇ ਰੱਬ ਦੇ ਗੁਣਾਂ ਨੂੰ ਗ੍ਰਹਿਣ ਕਰ ਲੈਣਾ, ਹੁਕਮ ਦੇ ਵਿੱਚ ਚੱਲਣਾ, ਹਲੇ ਵੀ ਸ਼ੁਰੂ ਕਰ ਲਾ। ਕਹਿੰਦੇ ਸਮਾਂ ਹੈ ਤੇਰੇ ਕੋਲ, ਅਤੇ ਜਦੋਂ ਸਮਾਂ ਮੁੱਕ ਗਿਆ ਖੁੰਝ ਗਈ ਜਦੋਂ ਬਾਜੀ ਅਤੇ ਉਦੋਂ ਪਛਤਾਉਣਾ ਪੈਣਾ। ਅਤੇ ਇਹ ਜਿਹੜੇ ਬਚਨੇ ਜਿਹੜੇ ਬੋਲ ਆ ਨਾ, ਇਹ ਸੰਤ ਬਚਪਨ ਵਿੱਚ ਹੀ ਕਰਿਆ ਕਰਦੇ ਸੀ, ਸੰਤ ਜਰਨੈਲ ਸਿੰਘ ਜੀ ਖਾਲਸਾ। ਪਿੰਡਾਂ ਦੇ ਲੋਕ ਥੋੜ੍ਹਾ ਪਾਸਾ ਵੱਟਣ ਲੱਗ ਜਾਂਦੇ, ਉਹ ਬੰਦੇ ਤੋਂ ਨਾ ਹਰੇਕ ਬੰਦਾ ਪਰੇ ਨੂੰ ਹੋ ਜਾਂਦਾ, ਉਹਨੂੰ ਪਤਾ ਹੁੰਦਾ ਵੀ ਇਹਨੇ ਕੋਈ ਸੱਚੀ ਗੱਲ ਕਹਿ ਦੇਣੀ ਆ ਕੇ, ਕੋਈ ਨਾ ਕੋਈ ਉਹ ਗੱਲ ਕਹਿ ਦੇਣੀ ਜਿਹੜੀ ਸਾਨੂੰ ਕਦੀ ਵੀ ਚੁੱਭਦੀ ਹੁੰਦੀ ਹੈ ਬੰਦਿਆਂ ਨੂੰ ਸਾਰਿਆਂ ਨੂੰ, ਵੀ ਸੰਤਾਂ ਨੇ ਉਹ ਗੱਲ ਕਹਿ ਦੇਣੀ ਹੈ ਜਿਹੜੀ ਮੂੰਹ 'ਤੇ ਆਈ ਵੀ ਤੁਸੀਂ ਨਾਮ ਨਹੀਂ ਜਪਦੇ, ਤੁਹਾਡਾ ਸਮਾਂ ਨਾਮ ਜਪਣ ਦਾ, ਕਿਉਂਕਿ ਉਮਰਾਂ ਦਾ ਲਿਹਾਜ਼ ਨਹੀਂ ਇੱਥੇ। ਇੱਥੇ ਗੱਲ ਹੈਗੀ ਆ ਮਤ ਦੀ, ਜਿਹੜੀ ਮਹਾਰਾਜ ਨੇ ਮਤ ਦਿੱਤੀ। ਆਪਾਂ ਸਾਹਿਬਜ਼ਾਦਿਆਂ ਨੂੰ ਬਾਬੇ ਕਹਿੰਦੇ ਹਾਂ ਅਤੇ ਆਪਾਂ ਅਜੇ ਸਿੰਘ ਵਰਗਿਆਂ ਨੂੰ ਵੀ ਬਾਬਾ ਜੀ ਕਹਿੰਦੇ ਹਾਂ, ਕਿਉਂਕਿ ਅਸੀਂ ਸਾਡੀ ਕੌਮ ਦੇ ਵਿੱਚ ਬੱਚੇ ਦੁੱਧ ਚੁੰਘਦੇ ਵੀ ਸ਼ਹੀਦ ਹੋਏ ਹੈ, ਅਸੀਂ ਉਹਨਾਂ ਨੂੰ ਵੀ ਬਾਬੇ ਕਹਿੰਦੇ ਹਾਂ, ਕਿਉਂਕਿ ਬਾਬਾ ਸ਼ਬਦ ਆ ਜਿਹੜਾ ਇਹ ਸਿਆਣਪ ਦਾ ਸ਼ਬਦ ਹੈ, ਇਹ ਉਮਰ ਦੇ ਅੰਦਾਜ਼ੇ ਦਾ ਸ਼ਬਦ ਨਹੀਂ। ਅਤੇ ਬਾਬੇ ਬੁੱਢੇ ਜੀ ਨੂੰ ਮਹਾਰਾਜ ਨੇ ਕਿਹਾ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਵੀ ਤੂੰ ਬੁੱਢਾ ਨਹੀਂ, ਤੂੰ ਤਾਂ ਬੁੱਢਾ, ਤੂੰ ਗੱਲਾਂ ਹੀ ਸਿਆਣੀਆਂ ਕਰਦਾ, ਗੱਲਾਂ ਹੀ ਬੁੱਢਿਆਂ ਵਾਲਿਆਂ ਕਰਦਾ, ਆਓ ਗੁਰੂ ਮਹਾਰਾਜ ਦੀ ਕਿਰਪਾ ਕਰਨ। ਅਗਲੇ ਦੀਵਾਨ ਦੇ ਵਿੱਚ ਆਪਾਂ ਕਿ ਸੰਤ ਜਰਨੈਲ ਸਿੰਘ ਜੀ ਨੂੰ ਫੜਨ ਦਾ ਜਿਹੜਾ ਹੁਕਮ ਕੀਤਾ ਏ, ਆਪਾਂ ਸੁਣ ਕੇ ਹਟੇ ਹਾਂ ਵੀ ਦਿੱਲੀ ਦੀਆਂ ਸਰਕਾਰਾਂ ਨੇ ਆਰਡਰ ਕਰਤੇ ਆ, ਕਿਵੇਂ ਪੰਜਾਬ ਦੇ ਵਿੱਚ ਕਰਫਿਊ ਲੱਗਾ, ਕਿਵੇਂ ਥਾਂ ਥਾਂ 'ਤੇ ਸੀ ਆਰ ਪੀ ਪਹਿਲਾਂ ਹੀ ਲਾਈ ਗਈ ਅਤੇ ਕਿਵੇਂ ਗੁਰੂ ਘਰਾਂ ਦੇ ਉੱਤੇ ਹਮਲੇ ਕੀਤੇ ਗਏ ਨੇ ਅਤੇ ਕਿਵੇਂ ਨਕਸ਼ਾ ਬਣਾ ਕੇ ਦਰਬਾਰ ਸਾਹਿਬ 'ਤੇ ਅਟੈਕ ਕਰਨ ਦੀ ਟ੍ਰੇਨਿੰਗ ਦਿੱਤੀ ਗਈ ਹੈ, ਇਹ ਸਾਰਾ ਇਤਿਹਾਸ ਆਪਾਂ, ਕਿਉਂਕਿ 6 ਜੂਨ ਤੱਕ ਜਿਹੜਾ ਇਤਿਹਾਸ ਆ ਨਾ ਇਹ ਦਰਬਾਰ ਸਾਹਿਬ ਦੇ ਨਾਲ, ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜਿਆ ਹੋਇਆ ਇਤਿਹਾਸ। ਅਤੇ ਸਾਡੇ
ਸਿੱਖ ਕੌਮ ਦੇ ਹਿਰਦੇ ਬਲੁੰਦਰੇ ਜਾਂਦੇ ਆ ਇਹਨਾਂ ਦਿਨਾਂ ਦੇ ਵਿੱਚ ਆ ਕੇ, ਕਿਉਂਕਿ ਉੱਥੇ ਜਿਹੜੀਆਂ ਲਾਸ਼ਾਂ ਦੇ ਢੇਰ ਲੱਗੇ ਸੀ ਨਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ, ਅਤੇ ਜਿਹੜੇ ਜਿਨ੍ਹਾਂ ਨੇ ਲਾਸ਼ਾਂ ਚੁੱਕੀਆਂ ਉਹਨਾਂ ਦੇ ਬਿਆਨ ਆਏ ਸੀ ਵੀ ਜਦੋਂ ਲਾਸ਼ ਚੁੱਕਦੇ ਸੀ ਨਾ ਅਤੇ ਮਾਸ ਪੱਥਰਾਂ ਨਾਲ ਜੁੜਿਆ ਹੋਇਆ ਤੜ ਤੜ ਕਰਕੇ ਟੁੱਟਦਾ ਸੀ, ਲਾਸ਼ਾਂ ਦਾ ਭੁਰਨ ਲੱਗ ਗਿਆ ਸੀ, ਮਾਸ ਲਹੂ ਦਾ ਰੰਗ ਸਰੋਵਰ ਦਾ ਲਾਲ ਹੋ ਗਿਆ ਸੀ। ਬੜਾ ਕਹਿਰ ਕਮਾਇਆ ਸੀ ਜ਼ਾਲਮ ਸਰਕਾਰਾਂ ਨੇ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਆਪਾਂ ਅਰਦਾਸ ਬੇਨਤੀ ਕਰੀਏ ਜੀ। ਇਤਿਹਾਸ ਕਹਿੰਦਿਆਂ ਹੋਇਆਂ, ਗੁਰਬਾਣੀ ਪੜ੍ਹਦਿਆਂ ਹੋਇਆਂ ਐਕਣੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਸਾਹਿਬ ਜੀ ਬਖਸ਼ਣ ਹਾਰੇ ਹੈ, ਗੁਨਾਹਾਂ ਦੀ ਮਾਫ਼ੀ ਦੇਣ, ਅੱਗੇ ਤੋਂ ਸਮਤ ਬਖਸ਼ਣ। ਗੁਰੂ ਘਰ ਆਉਣ ਦੀ ਸੋਝੀ, ਗੁਰਬਾਣੀ ਪੜ੍ਹਨ ਦੀ ਸੋਝੀ, ਸੇਵਾ ਸਿਮਰਨ ਕਰਨ ਦੀ ਸੋਝੀ ਮੇਰੇ ਮਾਲਕ ਇਸੇ ਤਰ੍ਹਾਂ ਹੀ ਸਭਾਵਾਂ ਲੈਂਦੇ ਰਹਿਣ। ਆਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਉਪਰੰਤ ਅਰਦਾਸ ਬੇਨਤੀ ਜੀ। ਸਾਰੀ ਸੰਗਤ ਰਸਨਾ ਪਵਿੱਤਰ ਕਰੀਏ, ਗੁਰਬਾਣੀ ਦੇ ਨਾਲ ਜੁੜੀਏ। ਆਓ ਛੇ ਪੌੜੀਆਂ ਦਾ ਜਾਪ

ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਪ੍ਰਿਥਮੇ

ਸਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਬੋਲੋ ਜੀ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ

ਮਾਫੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ, ਪੜੀ ਬਾਣੀ ਕਥਾ ਕੀਰਤਨ ਵਿਚਾਰਾਂ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਪਾਤਸ਼ਾਹ ਕਿਰਪਾ ਕਰਨੀ ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਾਲ ਬੁੱਧੀ ਉਦਮ

ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਕੀ ਰਹਿਣ ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ

ਵਾਹਿਗੁਰੂ ਜੀ। ਸੋ ਕੋਟਲ ਗੁਰੂ ਸੇਵੀਐ ਐਨਸ ਸਹਿਜ ਸੁਭਾ ਦਰਸ਼ਨ ਪ੍ਰਥੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨਾ

0: ਨੈ ਭਤੀਜਾ ਤੋਂ ਕਿਆ ਕੀਜਾ ਕਹਿ ਕਬੀਰ ਰੱਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ ਮਨ ਮਾਨੇ ਲੋਕ ਨਾ ਭਤੀਜਾ ਨੈ ਭਤੀਜਾ ਤੋਂ ਕਿਆ ਕੀਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਵਿਨਾਸੀ, ਤਾਂ ਕੀ ਸੇਵਨ ਬਿਰਤੀ ਜਾਸੀ। ਅਨੰਦ ਕਰੇ ਤੇਰੇ ਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਹ ਨ ਲੱਗਈ, ਪਾਰ ਬ੍ਰਹਮ ਸ਼ਰਨ ਆਈ। ਜੋ ਗਿਰਦ ਹਮਾਰੇ, ਰਾਮ ਕਾਰ ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਆਉ ਖੁਦ ਦੀ ਆਈ, ਕਾਲੀ ਬਲਾਈ ਰਹਾਉ। ਰਾਖ ਲਈਏ ਤਿੰਨ ਰੱਖਣ ਹਾਰ, ਸਿਆ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭ ਭੈ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋ ਨਾ ਤੂੰ ਨਹਿ ਛੁਟਹਿ ਨਿਟ ਨ ਜਾਈਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤ ਬੋ ਚਿਤ ਬਨੀ, ਉਤਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਈ ਵਿਚਾਰ। ਚਿਤ ਕਰ ਗਾਵਹੁ ਸੋਹਿਲਾ, ਸਿਵਰ ਹੋ ਸੇਜਣ ਹਾਰ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਓਂ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੀ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਹੁੰਚਾ, ਸਦੜ ਨਿਤ ਪਵਨ ਸਦਣ ਹਾਰਾ ਸਿਮਰੀਐ। ਨਾਨਕ ਸੇ ਦੇਹ ਆਵਨ, ਰਗ ਸਮਹਨ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਹਾਉ। ਵਿਸਵੇ ਚਸੀਆ ਘੜੀਆਂ ਪਹਿਰਾ, ਤੇਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਗਤ ਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੂ ਕਰੇ। ਸਗਲ ਬੁਨਰਾਏ ਮੂਲ ਅੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸਬਦ ਵਾਹ ਜੰਤ ਭੇਰੀ ਰਹਾਉ। ਸਹਿਸ ਤਾਪ ਨੈਨ ਨਾਨ, ਨੈਨ ਹੈ ਤੋਹੇ ਕੋ, ਸਹਿਸ ਮੂਤਨ ਨਾਇਕ ਤੋਹੇ। ਸਹਿਸ ਪਦ ਬਿਮਲ ਨਾਨ, ਏਕ ਪਦ ਗੰਧ ਬਿਨ। ਸਹਿਸ ਤਾਪ ਗੰਧ ਵਿੱਚ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੇ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਤ ਮਨੋ।

ਲਾ ਚੌਥਾ ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਕੰਡਲ ਕੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਖਤ ਹਾਰਾ ਸਾਧ ਨ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਕੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹੱਲਾ ਪਾਂਜੇਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾਂ ਖਾੜ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਧ ਘਟੇ ਦਿਨ ਸਰੈਣਾ ਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਈ ਪੀ ਆਵੈ ਇਹੋ ਰਸ ਅਕਥ ਕਥਾ ਦਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ

0: ਲੰਘੈ ਮੋਕੋ ਕਰ ਸੰਤਨ ਕੀ ਧੋਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ।

ਸਿਨਹਾਰ ਪੂਜਕ ਪੂਜਕ ਰਾਵਾ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਹਾਵਾ ਰਾਮ ਰਾਜ ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਆਪਣਾ

नानक चाओ ए हो, नानक चाओ ए हो, नानक

0: ਕੇ ਚੁਕਾਇਆ ਨਿਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਵੇ
1: ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗ ਤੇ ਦੀਵਾਨ ਰਹੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ।

मल जन्म जन्म दी कटी सज्जन सच्चा पातशाह सिरसा हांद साहु।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖੈ ਆਪਣੇ ਕਉ ਸਾਸ ਸਾਸ ਪ੍ਰਤਿਪਾਲੇ ਅੰਗ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾ ਲਖ ਹੋਹੇ ਤਾਇਕ ਨ ਚੱਲੈ ਨਾਲ

ਰਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ, ਗਾਵੇ ਕੋ ਤਾਣ ਹੋਵੇ ਕਿਸੈ ਤਾਣ।

ਕਥਨਾ ਕਥੀਨਾ ਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੂ ਨਾਨਕ ਵਿਗਸੈ ਵੇ ਪਰਵਾਹੂ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰੂ ਆਖਿਆ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ

ਆਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਈ ਕਰੀ ਜੇ ਤੀਸਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਵ ਰਖਾਏ ਕੈ ਜਸ ਕੀਰਤ ਜਗਲੇ ਜੇ

ਕੋਈ ਨ ਸੁਜਾਈ ਜੇ ਤਿਸ ਗੁਣ ਕੋਈ ਕਰੀ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਵਲ ਆਕਾਸ ਸੁਣੈ ਦੀਪ ਲੋਹ ਪਾਤਾਲ ਸੁਣੈ ਪੋਹ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ।

ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੜਸਠ ਕਾ ਇਸਨਾਨ।

ਹੋਈ ਕੀਤਾ ਤਾਨ ਸਵਲਹ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਇੱਕੋ ਕਵਾਉ ਤਿਸਤੇ ਹੋਏ ਲਖ ਦਰਿਆਉ।

ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ।

ਕਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਮਲ ਪੱਖ ਖਾਹੀ ਅਸੰਖ ਨਿੰਦ

ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਸਿਰ ਨਾਹੇ ਜਿਵ ਫਰਮਾਏ ਤਿਵ ਤਿਵ ਪਾਹੇ ਜੀਤਾ ਕੀਤਾ ਤੇਤਾ ਨਾਓ ਵਿਣ ਨਾ ਵੈ ਨਾਹੀ ਕੋ ਥਾਓ

ਸੁਣਿਆ ਮੰਨਿਆ ਮਨ ਕੀਤਾ ਪਹਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਈ ਸਵਸਥਾਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੁ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋ ਵੈ ਲੇਖ ਪੁਰਾਣ ਵਖਤ

ਜਾ ਕਰਤਾ ਸਿਰ ਠੀਕ ਸਾਜੇ ਆਪੇ ਜਾਣ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਵ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ

ਆਗਾਸ ਆਗਾਸ ਓੜਕ ਓੜਕ ਭਾਲ ਥਕੀ ਵੀਰ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਅਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਰਾ ਹੀ ਸਾਲਾ ਹੀ ਇਤੀ ਸੁਰਤ ਨਾ ਪਾਈਐ ਨਦੀਆ ਤੈਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਹਿ ਅੰਤ ਨ ਸਿਫਤੀ ਕਹਿਣ ਨ ਅੰਤ ਅੰਤ ਨ ਕਰਣੈ ਦੇਣ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ

ਬਹੁਤਾ ਕਰਮ ਲਿਖਿਆ ਨਾ ਜਾਈ, ਵੱਡਾ ਦਾਤਾ ਤਿਲ ਨਾ ਤਮਾਈ, ਕੀਤੇ ਮੰਗਹਿ ਜੋਦ ਅਪਾਰ, ਕੀਤਿਆ ਗਣਤ ਨਹੀਂ ਵਿਚਾਰ, ਕੀਤੇ ਖਪ ਤੁਟਹਿ ਵੇਕਾਰ, ਕੀਤੇ ਲੈ ਲੈ ਮੁਕਰ ਪਾਹੀ, ਕੀਤੇ ਮੂਰਖ ਖਾਹੀ ਖਾਹੀ, ਕੀਤਿਆ ਦੁਖ ਭੂਖ ਸਦ ਮਾਰ, ਇਹ ਪੇਦਾਤ ਤੇਰੀ ਦਾ ਤਾਰ, ਬੰਦ ਖਲਾਸੀ ਭਾਣੇ ਹੋਈ, ਹੋਰ ਆਖ ਨਾ ਸਕਿਆ ਕੋਈ।

ਜਿਸਨੁ ਬਖਸ਼ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਭਾਏ ਅਮੁੱਲਾ ਸਮਾਹੀ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖਿਆ ਵੇਦ ਪਾਠ ਪੁਰਾਣ ਆਖਿਆ ਪੜੇ ਕਰਹਿ ਵਖਿਆਣ ਆਖਿਆ ਬਰਮੇ ਆਖਿਆ ਇੰਦ ਆਖਿਆ ਗੋਪੀ ਤੈ ਗੋਵਿੰਦ ਆਖਿਆ ਈਸਰ ਆਖਿਆ ਸਿੱਧ ਆਖਿਆ ਕੀਤੇ ਕੀਤੇ ਬੁੱਧ ਆਖਿਆ ਦਾਨਵ ਆਖਿਆ ਦੇਵ ਆਖਿਆ ਸੁਰ ਨਰ ਮੁਨ ਜਨ ਸੇਵ ਕੀਤੇ ਆਖਿਆ ਆਖਣ ਪਾਈ ਕਿਤੇ ਕਹਿ ਕਹਿ ਉਠ ਉਠ ਜਾਹੇ ਇਤੇ ਕਿਤੇ ਹੋਰ ਕਰੀਹੇ ਤਾਂ ਆਖ ਨਾ ਸਕਹਿ ਕੀ ਜੀਵੜ।

ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੀ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੀ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੀ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੀ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੀ।

ਸੁਖ ਸਰਮਪਤ ਝੂਲੀ ਧਿਆਨ ਕੀ ਕਰ ਹੈ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੀਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹ ਨਾਦ ਆਪ ਨਾਥ ਨਾਥੀ ਸਬਝਾ ਕੀ ਰਿਦ ਸਿਦ ਅਵਰਾ ਸਾਧ ਸੰਜੋਗ ਵਿਜੋਗ ਦੋਇਕਾਰ ਚਲਾਵਹਿ ਲਿਖੇ ਆਵਹਿ ਭਾਗੂ

ਪਾਣ ਕੱਚ ਪਕਾਈ ਉਥੇ ਪਾਈ ਨਾਨਕ ਗਇਆ ਜਾਪੇ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਵਣ।

ਕਹੇ ਪਿਛੇ ਪਛਤਾਈ ਤਿਥੇ ਘੜੀਏ ਸੁਰਤ ਮਤ ਮਨ ਬੁੱਧ ਤਿਥੇ ਘੜੀਏ ਸੁਰਸ ਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੇ ਹੋਰ ਨਾ ਕੋਈ ਹੋਰ ਤਿਥੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀ ਛਪੈ ਛੰਦ ਤੁਐ ਪ੍ਰਸਾਦ ਚੱਕਰ ਚਿਹਨ ਅਰਬਰਨ ਜਾ ਤਰਪਾਤ ਨਹਿਨ ਜੀਹ ਰੂਪ ਰੰਗ ਅਰ ਰੀਖ ਭੀਖ ਕੂ ਕਹਿ ਨਾ ਸਕਤ ਕੀਹ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਿਹਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੀਤ ਨੀਤ ਬਣ ਤ੍ਰਿਣ ਕਹਿਤ ਤੁਵੈ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤੁੰਗ ਅਕਾਲੇ ਨਮਸਤੁੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਇਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੂਗੇ ਨਮਸਤੰਗ ਸੋ ਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਤ ਰੰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸਤ ਅਜਬੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਬਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋ ਬਨਵੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਵ ਧੰਦੇ ਨਮੋਸਤ ਅਬੰਧੇ ਨਮਸਤੰਗ ਨਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰਗ ਨਮੋ ਸਰਵ ਪੋਖੰਗ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚ

ਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰ ਪਰਮ ਰੂਪੇ ਨਮੋ ਜੋਗ ਜੋਗੇ ਸਵਰੰ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰ ਪਰਮ ਬ੍ਰਿਧੇ ਨਮੋ ਸਸਰ ਪਾਣੇ ਨਮੋ ਅਸਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸਵਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੀਤ ਅਪ੍ਰੀਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰਗ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਿਦਾਨੰਦ ਸਰਵੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਧ ਕਰਤਾ ਅਧੋ ਉਰਧ ਅਰਧੰਗ ਅਗੰਗ ਓਘ ਹਰਤਾ ਪਰਮ ਪਰਮ ਪਰਮੇਸ਼ਵਰੰਗ ਪੁਰੋਸ਼ ਪਾਲੰਗ ਸਦਾ ਸਰਬਦਾ ਸਿੱਧਦਾਤਾ ਦਿਆਲੰਗ ਅਛੇਦੀ ਅਭੇਦੀ ਅਨਾਮੰਗ ਕਾਮੰਗ ਸਮਸਤ ਪਰਾਜੀ ਸਮਸਤ

ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੁਭਰਮ ਰਹਿਤ ਅਭੂਤ ਅਲਖ ਅਭੀਸ ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤਿਤ ਏਕ ਪੁਰਖ ਅਵਧੂਤ ਗਰਭਗੰਜਨ ਸਰਵ ਭੰਜਨ ਆਦ ਰੂਪ ਅਸੂਤ ਅੰਗਹੀਨ ਭੰਗਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵਗੰਤਾ ਸਰਵਹੰਤਾ ਸਰਵ ਤੇ ਅਨਭੀਖ ਸਰਵ ਸ਼ਾਸਤਰ ਨਾ ਜਾਨਹੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾ ਕਹਿ ਨੀਤ ਭਗਤ ਨਿਤ ਕੋਟ ਸਿਮਰਤ ਪੁਰਾਣ ਸ਼ਾਸਤਰ ਨਾ ਆਵ ਹੀ ਬਹੁ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸਦਿਨ ਅਨਾਸ ਆਜਾਨ ਬਾਹੁ ਸਾਹਾਨ ਸਾਹੁ ਰਾਜਾਨ ਰਾਜਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭਾ ਅਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਨਾਮ ਨਿਰਭੈ ਨਿਕਾਮ ਅਥ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਸੈ ਕਰਮ ਅਦਰਸੈ ਧਰਮ ਸਰਬ

ਗੁਣ ਗਨ ਮੁਦਾਮ ਅਰ ਬਰ ਅਗੰਜ ਹਰ ਨਰ ਪ੍ਰਭੰਜ ਅਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਪਮ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਪਮ ਅਨਾਸ ਤ੍ਰਿਤ ਧਰ ਤੁਰਾਸ ਆ ਜਾਨ ਬਾਹੁ ਏਕੈ ਸਦਾਹੁ ਓਅੰਕਾਰ ਆਦ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਅਜ ਜਨਾ ਬਾਤ ਅਨਝੰਜ ਗਾਤ ਅਨਰੰਜ ਬਾਤ ਅਨਟੁੱਟ ਭੰਡਾਰ ਅਨਠਠ ਅਪਾਰ ਅਡੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੈ ਪ੍ਰਸਾਦ ਕਰੁਣਾਲੈ ਹੈ ਅਰਕਾਲੈ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬੋ ਬਾਰਨ ਹੈ ਤ੍ਰਿਤ ਕੇ ਤਰਨ ਹੈ ਜਗ ਕੇ ਕਰਨ ਹੈ ਮਨ ਮਾਨਯ ਹੈ ਜਗ ਜਾਨਯ ਹੈ ਸਰਬੰਗ ਪਰ ਹੈ ਸਰਬੰਕਰ ਹੈ ਸਰਬ ਪਾਸਯ ਹੈ ਸਰਬਨਾਸਯ ਹੈ ਕਰੁਣਾਕਰ ਹੈ ਵਿਸੁੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡ ਸਹਿ ਕਲਖੰਡ ਸਹਿ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਾਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਵਿਸੁੰਬਰ ਹੈ ਕਰੁਣਾਲੈ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਭਵ ਭੰਜਨ ਹੈ ਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਗ ਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਵਸ ਹੈ ਜਸ ਕੀ ਜਸ ਹੈ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕਉ ਨਾ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ ਮਾਤਿਮ ਤੰਗ ਜਰੇ ਜਰਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭਜਾਨ ਕੇ ਭੂਪ ਭਲੀ ਬੇ ਦਨਿਆਵਤ ਸੀਸਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਈ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਰੈ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਿਹ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ ਤੀਰ ਸਨਾਨ ਦਇਆ ਦਮਦਾਨ ਸੁਸੰਜਮ ਨਿਯਮ ਅਨੇਕ ਵਸੀਖੈ ਵੇਦ ਪੁਰਾਣਕ ਤੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਭੇਖੈ ਪਾਉਣ ਆਹਾਰ ਜਤੀ ਜਿਤ ਧਾਰ ਸਵੈ ਸੁਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸਨਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਵਤ ਪੰਖ ਹਲੇ ਨਾ ਹਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤਿਮ ਤੰਗਨ ਮਾਨ ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਡਾਣ ਕੇ ਤੋੜਨ ਹਾਰ ਸੁਬਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁ ਏਕ ਦਿਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਤੀ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਰੈ ਜਗ ਸਤਰ ਸਵੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧਪ ਜੌਨ ਤਰਲੋਕ ਕੋ ਰਾਜ ਕਰੈਂਗੇ ਕੋਟ ਸਨਾਨ ਗਜਾਦ ਕਦਾਨ ਅਨੇਕ ਸੁ ਅੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀ ਪਤ ਅੰਤ ਫਸੇ ਜਮਫਾਸ ਪਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨਾ ਦੇਹ ਧਰੈਂਗੇ ਕਹਾ ਭਇਓ ਜੋ ਦੂ ਲੋਚਨ ਮੂੰਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰ ਨ ਲੋਕ ਗਯੋ ਪਰ ਲੋਕ ਗਵਾਇਓ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹਾਂ।

ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਹੀ ਦਸਵੀ ਕਵਿਉ ਬਾਚ ਬੇਨਤੀ ਚਾ ਪਈ ਹਮਰੀ ਕਰੋ ਹਾਥ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਵੈ ਤੁਮ ਕਾਵ ਹੋ ਆਪ ਹਾਥ ਦਾ ਮੋਹ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੁਰ ਛਾਨਜ ਕਰਦੈ ਕਰੀਐ ਸਭੈ ਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੂਰ ਭਜਨ ਕੀ ਰਹੈ ਪਿਆਸਾ ਤੁਮਹੈ ਛਾੜ ਕੁਵਰ ਨ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਐ ਹੈ ਚੁਨ ਚੁਨ ਸਤਰ ਹਮਾਰੀ ਮਾਰੀਐ ਹੈ ਆਪ ਹਾਥ ਦੈ ਮੁਜੈ ਵਰੀਐ ਮਰਨ ਕਾਲ ਕਾ ਤ੍ਰਾਸ ਨੇ ਵਰੀਐ ਹੂ ਜੋ ਸਦਾ ਹਮਾਰੀ ਪੱਛਾ ਸ੍ਰੀ ਅਸ ਤੁਜੂ ਕਰੀ ਹੋ ਰੱਛਾ ਰਾਖ ਲੇਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਨੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਸ਼ਨ ਉਪਜਾਇਓ ਆਦਿਅੰਤ ਇਕ ਅਵਤਾਰਾ ਸੂਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਹਾਰ ਆਪ ਆਪਣੀ ਬੂਝ ਉਚਾਰ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਬਿਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਤਾ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੁਹੇ ਤੀਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੀਰਜ ਸੀਤ ਜਕੀਨੀ ਉਤਪੁਜ ਖਾਨ ਬਹਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਯੋ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਝ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਵਟਾਰੀ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੀ ਸਵਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨੇ ਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਕੋਈ ਏਕ ਬਾਰ ਜੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੀ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ, ਸਬਦੋਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਆ ਮਨਹੁ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਿਆ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ, ਘਰ ਸੁਭਾਗਿਆ ਸ਼ਬਦ ਵਾਜੇ ਕਲਾ, ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸੱਚ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜ ਹੋ ਕਿਆ ਕਰੀ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਾ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ, ਕਹਿ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਨ ਕੰਮ ਹੋ ਤੁੱਟਾ ਤਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸਨੂੰ ਹੋਰ ਕਿਆ ਕਰਹਿ ਵਿਚਾਰਿਆ, ਇੱਕ ਭਰਮ ਭੁੱਲੇ ਫਿਰਹਿ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਨਾ ਭਾਣਾ ਪਾਵੇ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ, ਆਵੋ ਸੰਤ ਪਿਆਰੇ ਹੋ, ਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੋਪ ਗੁਰ ਕਉ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਓ ਗੁਰੂ ਕੇ ਰਾਗਾ ਹੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤ ਹੋ ਕਥ ਹੋ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ ਇਹ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜੰਠ ਗੌਲੀ ਪਾਈਆ, ਕੁਰਬਾਨ ਕੀਤਾ ਤਸੈ ਵਿਟ ਹੋ ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਉਪਾਇਆ। ਕਹੇ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੀ, ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ। ਜੀ ਅਜੰਤ ਸਭ ਤੁਧ ਉਪਾਏ, ਇਕ ਵੇਖ ਪਰਸਨ ਆਇਆ। ਲਭ ਲੋਭ ਅਹੰਕਾਰ ਚੁੱਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੋ ਆਪ ਤੁਠਾ, ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ। ਬੇਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਜ ਤ੍ਰਿਸਨਾ, ਬਹੁਤ ਨਾਹੀ ਬੋਲਣਾ। ਥੰਨੇ ਹਾਂ ਤਿੱਕੀ ਵਾਲ ਹੁਣ ਕੀਏਤ ਮਾਰਗ ਜਾਣਾ। ਗੁਰ ਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸ ਨਾ ਸਮਾਣੀ। ਕਹੇ ਨਾਨਕ ਚਾਲ ਭਗਤਾ, ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਏ ਹੈ ਤਿਵ ਚਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਹੈ ਤਿਵੈ ਚਲਹਿ, ਜਿਨਾ ਮਾਰਗ ਪਾਵ ਹੀ, ਕਰ ਕਿਰਪਾ ਜਨ ਨਾਮ ਲਾਏ ਹੀ। ਸੇ ਹਰ ਹਰ ਸਦਾ ਧਿਆਵ ਹੈ, ਜਿਸਨੇ ਕਥਾ ਸੁਣਾਏ ਇਹ ਆਪਣੀ। ਸੇ ਗੁਰਦੁਆਰਾ ਸੁਖ ਪਾਵ ਹੀ, ਕਹੇ ਨਾਨਕ ਸੱਚੇ ਸਾਹਿਬ, ਜੋ ਭਾਵੈ ਤਵੈ ਚਲਾਵ ਹੀ। ਇਹੋ ਸੋਹਿਲਾ ਸਬਦ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ। ਇਹੋ ਤਿਨ ਕਿਆ ਮਨ ਵਸਿਆ, ਜਿਨ ਧਰੋਹ ਲਿਖਿਆ ਆਇਆ। ਇੱਕ ਫਿਰਹਿ ਕਨੇਰੀ ਕਰਹਿ, ਗੱਲਾ ਗੱਲੀ ਕਨੈ ਨਾ ਪਾਇਆ। ਕਹੇ ਨਾਨਕ ਸਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ, ਸਿਓ ਪਵਿੱਤ ਸੰਗਤ ਸਬਾਈਆ। ਕਹਿ ਦੇ ਪਵਿੱਤ, ਸੁਣ ਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ, ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨ ਉਪਜੈ, ਵਿਣ ਸਹਿਜੈ ਸਹਸਾ ਨਾ ਜਾਏ। ਨਹਿ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸਹ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਹੋ ਸਬਦ ਲਾਗ ਹੋ, ਹਰ ਸਿਓਰ ਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਵ ਜਾਏ। ਜੀ ਹਾਂ ਮੈਲੇ ਬਾਹਰ ਹੋ ਨਿਰਮਲ, ਬਾਹਰ ਹੋ ਨਿਰਮਲ। ਜੀ ਹੋ ਤਾਂ ਮੈਲੇ, ਤਿਨੀ ਜਨਮ ਜੂ ਹੈ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨ ਹੋ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ, ਸੋ ਸੁਣ ਹੈ ਨਾਹੀ, ਫਿਰ ਹੈ ਜੋ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜੀ ਹੋ ਨਿਰਮਲ ਬਾਹਰ ਹੋ ਨਿਰਮਲ, ਬਾਹਰ ਹੋ ਤਾਂ ਨਿਰਮਲ। ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੀ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ। ਜੀ ਹਾ ਰਹਿ ਗੁਰ ਨਾਲੀ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਾਤ ਮੈਂ ਸਮਾਲੀ। ਆਪ ਛੱਡ ਸਦਾ ਰਹਿ ਪਰਣੈ, ਗੁਰਬਿਨ ਅਵਰ ਨਾ ਜਾਣੈ ਕੋਈ। ਕਹੇ ਨਾਨਕ ਸੁਨੋ ਸੰਤ ਹੋ, ਸੋ ਸਿੱਖ ਸਨਮੁਖ ਹੋਈ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕਿਆ ਜਾਏ। ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖ ਹੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋ ਵੈ ਹਿਰਦੈ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿਗ ਪਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋ, ਹੋਰ ਕੱਚੀ ਬਾਣੀ। ਕਹਿਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਨ ਕਾ ਹਿਰ ਲਿਆ, ਮਾਇਆ ਬੋਲਣ ਪਏ ਰਵਾਣੀ। ਕਹਿ ਨਾਨਕ ਸਤਿਗੁਰੂ ਬੱਜ ਹੋ, ਹੋਰ ਕੱਚੀ ਬਾਣੀ। ਗੁਰ ਕਾ ਸਬਦ ਰਤਨ ਹੈ, ਹੀਰੇ ਜਿਤ ਜੜਾਓ। ਸਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ। ਸਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਪਹਾਓ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ। ਕਹਿ ਨਾਨਕ ਸਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਕਤ ਆਪ ਉਪਾਏ, ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਏ। ਤੋੜੇ ਬੰਧਨ ਹੋਵੇ ਮੁਕਤ, ਸਬਦ ਮਨ ਵਸਾਏ।

ਨਾ ਜਾਣੀ ਗੁਰੂ ਬਾਜ ਹੋ ਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨ ਅਨਦਿਨ ਹਰ ਲਿਵ ਲਾਗਿਆ ਜਾਗਤ ਰਹਿਣ ਵਿਹਾਣੀ ਮਾਤਾ ਕਿਉ ਦਰ ਮਹਿ ਪ੍ਰਤਪਾਲ ਕਰੇ ਸੋ ਕਿਆ ਮਨੋ ਵਿਸਾਰੀਏ ਮਨੋ ਕਿਉ ਵਿਸਾਰੀਏ ਏਵੜ ਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੋ ਕੇ ਹੋ ਪੋਹਿ ਨਾ ਸਕੀ ਜਿਸ ਨੋ ਆਪਣੀ ਲਿਵ ਲਾਵੇ ਆਪਣੇ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏਵੜ ਦਾਤਾ ਸੋ ਕਿਆ ਮਨੋ ਵਿਸਾਰੀਏ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ ਜਾ ਤਿਸ ਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁਟਕੀ ਲਗੀ ਤਰਸਨਾ ਮਾਇਆ ਅਮਰ ਵਰਤਾਇਆ ਏ ਹਮਾਇਆ ਜਿਤ ਹਰ ਵਿਸਰੈ ਮੋਹ ਪਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਨਾ ਲਿਵਲਾ ਗੀਤਨੀ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟ ਹੋ ਰਹੇ ਲੋਕ ਮਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸਨੋ ਸਿਰ ਸਉ ਪੀਐ ਵਿੱਚ ਹੋ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣ ਜਾਰਾ ਹਰ ਰਾਸ ਮੇਰੀ ਮਨ ਵਣ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਆ ਹੋ ਜੀ ਆਹ ਲਾਹਾ ਖਟੇ ਹੋ ਦਿਹਾੜੀ ਇਹੋ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣ ਜਾਰਾ ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤਰਸ ਨਾ ਲਾਗੇ ਆਏ ਇਹੋ ਹਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਉ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚ ਸੁਣਨੈ ਨੋ ਪਠਾਈ ਸੱਚ ਸੁਣਨੈ ਨੋ ਪਠਾਈ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ।

ਗੁਫਾਨ ਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵ ਨਿਕਣਾ ਦਸਵਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਦ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸੱਚ ਕਰ ਗਾਵਹੁ ਗਾਵਹੁ ਤਾ ਸੋਹਿਲਾ ਕਰ ਸੱਚ ਜਿਥੇ ਸਦਾ ਸੱਚ ਧਿਆਵਹਿ ਸੱਚੋ ਧਿਆਵਹਿ ਜਾ ਤੁਦ ਪਾਵਹਿ ਗੁਰਮੁਖ ਜਨਾ ਬੁਝਾਵਹਿ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹਿ ਕਹਿ ਨਾਨਕ ਸੱਚ ਸੋਹਿਲਾ।

ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਏ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ, ਘਰ ਨਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਇ। ਦਸਵੇ ਪਾਤਸ਼ਾਹ ਧੰਨ ਸਤਿਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਇ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ।

ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਪਵਿੱਤਰ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਬਾਣੀਆਂ ਸ੍ਰੀ ਜਪਜੀ ਸਾਹਿਬ ਸ੍ਰੀ ਜਾਪ ਸਾਹਿਬ ਸ੍ਰੀ ਤੁਐ ਪ੍ਰਸਾਦ ਸਵਈਏ ਸ੍ਰੀ ਚੌਪਈ ਸਾਹਿਬ ਅਤੇ ਸ੍ਰੀ ਆਨੰਦ ਸਾਹਿਬ ਜੀ ਕੇ ਆਪ ਜੀਆਂ ਨੇ ਤਰਸ ਕਰਕੇ ਜਾਪ ਕਰਵਾਏ ਹਨ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਹ ਵਾਸਤੇ ਸਮੱਤ ਬਖਸ਼ਿਸ਼ ਕਰਨੀ ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਪਾਤਸ਼ਾਹ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਬਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਸਤਨਾਮ ਸ੍ਰੀ ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾਂ।

Müll, war, Müll, war, Müll, war, Müll.

ਕੁਦਰ ਸਾਜੀ ਕਰੇ ਅਸਨ ਠੁਚਾਉ ਦਾਤਾ ਕਰਤਾ ਆਪ ਤੁਛ ਤੇ ਕਰੇ ਪਸਾਉ ਤੂੰ ਜਾਣੋ ਈ ਸਭ ਸਹਿ ਦਿਲ ਸਜਨ ਕਵਾ ਕਰੇ ਅਸਨ ਠੁਚਾਉ ਕਰੇ ਅਸਨ ਠੁਚਾਉ।

ਵਾਇਨ ਚਿਲ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉਡ ਉਡਰਾਵਾ ਝਟੈ ਪਾਏ ਵੇਖੈ ਲੋਕ ਹੱਸੈ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚਨਾਮ ਜਾਂ ਕਾ ਕੀਆ ਸਗਲ ਜਹਾਨ ਸੇਵਕ ਸੇਵਕ ਕਰਮ ਚੜਾਓ।

ਬੜ ਸ਼ਿਵਤੀ ਸੰਤੋਖੇ ਜਿਨ ਸੁਚੋ ਸਤਿਆਇਆ ਓਨੀ ਮੰਦੈ ਪੈ ਨ ਰੱਖਿਓ ਕਰ ਸੋ ਕਰਤ ਧਰਮ ਕਮਾਇਆ ਓਨੀ ਦੁਨੀਆਂ ਤੁਹਾਡੇ ਬੰਦਨਾ।

ਪਾੜੀ ਸਤਿਗੁਰ ਵਿੱਚੋਂ ਮਾਰੇ ਤੇ ਮੈਂ ਲਿਖ ਸੰਭਾਲਿਆ ਜਿਨ ਕਰਮ ਦੇਸ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੋਬੇ ਸਿਵਣ ਜਾ ਰਿਹਾ ਸਤਿਗੁਰੂ ਹੈ।

ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੀ ਉੱਪਰ ਕਿਸਨਾ ਜਾਣਾ ਦੇਖੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨਾ ਸਾਡਾ ਫਿੱਟੈ ਤੈਨੂੰ ਫਿੱਟੈ ਫੇੜ ਕਰੇਨ ਮਨ ਜੂਠੇ ਚੁਲੀ ਪ੍ਰੇਨ ਕਹੋ ਨਾਨਕ ਸੱਚ ਤਿਹਾਈ ਹੈ।

ਜਿਸ ਨਾ ਹੀ ਸੋਚ ਨੂੰ ਕੱਢੀ ਹੈ, ਕੀਤਾ ਆਪੋ ਆਪਣਾ ਪਹਿ ਲਿਖਾ ਛੱਡੀ ਹੈ, ਜਾ ਰਹਿਣਾ ਨਾ ਹੀ ਐ ਜਗਤਾਂ ਕਾਰਜ ਕਰ ਮੰਡੀ ਹੈ। ਮੰਦਾ ਸਨਾਖੀ ਹੈ, ਬੜਕਰ ਹੈ, ਬੁੱਝੀ ਹੈ, ਮੂਰਖ ਨਾਲ ਨਾ ਰੁੱਝੀ ਹੈ, ਮੂਰਖ ਨਾਲ ਨਾ।

ਇੰਨੀ ਕੁ ਹਾਜ਼ਰੀ ਦਸਰਿਆਂ ਵੱਲੋਂ ਪ੍ਰਵਾਨ ਕਰਨੀ ਜੀ। ਹੁਣ ਆਪ ਜੀ ਨੂੰ ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ ਕਥਾ ਦੁਆਰਾ ਨਿਹਾਲ ਕਰਨਗੇ। ਦਾਸਾਂ ਨੂੰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਕਿਆ ਜੁਗ ਜਿਤ ਜਿਤ ਆਪਹਿ ਲਾਇਓ ਸੋ ਸੋ ਪਾਇਓ ਜੋ ਆਪ ਦਿਵਾਇਓ।

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਨਾਲ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ, ਪਾਤਸ਼ਾਹ ਜੀ ਤਰਸ ਕਰਨ, ਮਿਹਰ ਕਰਨ, ਜਿੱਥੇ ਤਨ ਕਰਕੇ ਬੈਠੇ ਹਾਂ ਕਿਤੇ ਮਨ ਕਰਕੇ ਵੀ ਸਾਡੀ ਹਾਜ਼ਰੀ ਲੱਗ ਜਾਏ, ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਸਾਡੇ ਮਨ ਤੱਕ ਪਹੁੰਚ ਜਾਣ। ਹੁੰਦਾ ਇਹ ਆ, ਸਾਡਾ ਸਰੀਰ ਕੁੱਖ ਤੋਂ ਕਬਰ ਤੱਕ ਪਹੁੰਚ ਜਾਂਦਾ, ਪਰ ਸਾਡੀ ਸੁਰਤੀ ਜਿਹੜੀ ਉਹ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਦੀ ਨਹੀਂ, ਜੀਵਨ ਦਾ ਸਫ਼ਰ ਅਧੂਰਾ ਰਹਿ ਜਾਂਦਾ ਹੈ। ਗੁਰੂ ਪਾਤਸ਼ਾਹ ਜੀ ਤਰਸ ਕਰਨ, ਇਕਾਗਰਤਾ ਦੀ ਦਾਤ ਬਖਸ਼ਿਸ਼ ਕਰਨ। ਆਓ ਲੜੀਵਾਰ ਸ਼ਬਦ ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

ਲੋਕ ਕਿਰਤ ਕਮਾਵਨ ਸ਼ੁਭ ਅਸ਼ੁਭ ਕੀਨੇ ਤਿਨ ਪ੍ਰਭ ਆਪ। ਅੱਜ ਦੇ ਇਸ ਸਲੋਕ ਤੇ ਪੌੜੀ ਦਾ ਭਾਵ, ਜੀਵ ਕਈ ਵਾਰੀ ਚੰਗੇ ਕਰਮ ਕਰਕੇ ਵੀ ਹੰਕਾਰ ਦੀ ਦੀਵਾਰ ਖੜੀ ਕਰਕੇ ਬਹਿ ਜਾਂਦਾ ਹੈ। ਜਿਸ ਥਾਂ ਤੇ ਸਾਡੀ ਹਉਮੈ ਤੇ ਸਾਡਾ ਹੰਕਾਰ ਆ ਜਾਏ, ਉਹ ਕੀਤੇ ਹੋਏ ਚੰਗੇ ਕੰਮ ਵੀ ਮਾੜੇ ਬਣ ਜਾਂਦੇ ਨੇ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਕਿਰਤ ਕਮਾਵਨ ਸ਼ੁਭ ਅਸ਼ੁਭ, ਕੋਈ ਚੰਗਾ ਕਰ ਰਿਹਾ ਤੇ ਚਾਹੇ ਮਾੜਾ ਕਰ ਰਿਹਾ, ਕਿੰਨੇ ਤਿੰਨ ਪ੍ਰਭ ਆਪ, ਮਾਲਕ ਦੀ ਦਿੱਤੀ ਸੱਤਿਆ ਨਾਲ ਹੀ ਬੰਦਾ ਕਰ ਸਕਦਾ। ਜੇ ਸੰਗਤ ਵਿੱਚ ਚੱਲ ਕੇ ਆਏ ਹਾਂ ਨਾ, ਤੇ ਉਸ ਮਾਲਕ ਦਾ ਤਰਸਾ ਵੀ ਉਹਨੇ ਸੱਤਿਆ ਦਿੱਤੀ ਸੀ। ਜੇ ਉੱਠਣ ਜੋਗੀ ਨਾ ਹੁੰਦੇ ਸੰਗਤ ਵਿੱਚ ਕਿੱਥੋਂ ਆ ਜਾਂਦੇ। ਨੇਮ ਨਿਭਾ ਸਕੇ ਹਾਂ, ਮਾਲਕ ਦਾ ਸ਼ੁਕਰਾਨਾ ਕਰੀਏ ਬਾਰ ਬਾਰ, ਇਹ ਵੀ ਉਹਦੇ ਤਰਸ ਨਾਲ ਹੀ ਆ। ਹੱਥੀਂ ਸੇਵਾ ਕਰਕੇ ਵੀ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਵੀ, ਜੇ ਕੁਝ ਚੰਗਾ ਹੋਇਆ ਵੀ ਹੈ ਨਾ, ਤੇ ਕਰਕੇ ਇਹ ਕਹਿਣਾ ਵੀ ਮਾਲਕਾ ਮੈਂ ਕਰਨ ਜੋਗਾ ਕੁਝ ਨਹੀਂ। ਕਿਉਂਕਿ ਜੀਵਨ ਦੀ ਕਹਾਣੀ ਜਦੋਂ ਵੀ ਸਾਡੀ ਬਣਨੀ ਹੈ ਨਾ, ਉਹ ਗੁਰਪ੍ਰਸਾਦ ਨਾਲ ਮਾਲਕ ਦੀ ਮਿਹਰ ਨਾਲ ਹੀ ਬਣਨੀ ਆ। ਜੇ ਕੋਈ ਸੇਵਾ ਕਰਕੇ ਕਵੇ ਵੀ ਮੈਂ ਇੰਨੀ ਸੇਵਾ ਕੀਤੀ, ਉਹਦਾ ਮੁੱਲ ਮਿਲਣਾ ਚਾਹੀਦਾ, ਨਹੀਂ ਭਾਈ ਇੱਦਾਂ ਨਾਲ ਨਹੀਂ। ਇੱਥੇ ਤਾਂ ਜਪ ਕੇ ਵੀ ਕਹਿਣਾ ਪਏਗਾ ਵੀ ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਹਾਲਾਂਕਿ ਇਹ ਪੰਗਤੀਆਂ ਉਂਝ ਅਸੀਂ ਬਹਾਨੇ ਵਾਸਤੇ ਰੱਖੀਆਂ ਹੋਈਆਂ, ਜਦੋਂ ਡੱਕਾ ਨਾ ਤੋੜਨਾ ਹੋਵੇ ਪੰਗਤੀ ਹਰੇਕ ਦੀ ਯਾਦ ਕੀਤੀ ਹੈ ਵੀ ਜੀ ਆਪ ਜਪਾਏ ਜਪੈ ਸੋ ਨਾਉ, ਜਦੋਂ ਕਿ ਇਹ ਜਪ ਕੇ ਸ਼ੁਕਰਾਨੇ ਚ ਉਚਾਰਨ ਕੀਤੀ ਹੋਈ ਵੀ ਮਾਲਕ ਤੇਰੇ ਤਰਸ ਨਾਲ ਹੀ ਹੋ ਸਕਿਆ। ਸੇਵਾ ਕਰਕੇ ਵੀ ਕਹਿਣਾ ਮੌਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਹੈ, ਤੇ ਸੰਗਤ ਕਰਕੇ ਵੀ ਦਿਲੋਂ ਸ਼ੁਕਰਾਨਾ ਕਰਦਿਆਂ ਕਰਨਾ, ਕਹਿਣਾ ਵੀ ਸਾਧ ਸੰਗ ਜੋ ਤੁਮੈਂ ਮਿਲਾਇਓ ਤੋ ਸੁਣੀ ਤੁਮਾਰੀ ਬਾਣੀ। ਆਏ ਵੀ ਤੇਰੇ ਤਰਸ ਨਾਲ ਨਹੀਂ, ਬੰਦੇ ਇੱਥੇ ਬੈਠ ਕੇ ਵੀ ਗੁਰੂ ਘਰ ਪਹੁੰਚ ਕੇ ਵੀ ਕਈ ਆਪਾਂ ਜੱਕੜੀ ਮਾਰ ਕੇ ਮੁੜਮੜ ਜਾਂਦੇ ਹਾਂ, ਨਹੀਂ ਸੁਣਦੇ ਧਿਆਨ ਨਾਲ, ਕਰਕੇ ਵੀ ਉਹਦਾ ਸ਼ੁਕਰਾਨਾ। ਜਿਸ ਜਿਸ ਥਾਂ ਤੇ ਸਾਡਾ ਹੰਕਾਰ ਆ ਜਾਂਦਾ, ਉਹ ਕੰਮ ਚੰਗੇ ਵੀ ਮਾੜੇ ਬਣ ਜਾਂਦੇ ਨੇ। ਕੋਟ ਕਰਮ ਕਰੈ ਹਉ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ। ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗੈ ਕਹੋ ਕੈਸੇ ਗਵੈ। ਆਪਸ ਕਹੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ। ਸਰਬ ਕੀ ਰੇਨ ਜਾਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ। ਚੰਗੇ ਕੰਮ ਵੀ ਬੰਦਾ ਮਾੜੇ ਬਣਾ ਲੈਂਦਾ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਆਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਕ ਅਹਮ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਪਬਿਕਾ। ਚੰਗਾ ਹੋ ਜਾਣ ਤੇ ਵੀ ਭਰੋਸਾ ਗੁਰਪ੍ਰਸਾਦ ਤੇ ਹੀ ਰੱਖਣਾ ਹੈ, ਪਰ ਬੰਦਾ ਆਪਦਾ ਹੰਕਾਰ ਖੜਾ ਕਰ ਬੈਠਦਾ ਹੈ। ਜਿਹੜੇ ਗੁਰਮੁਖ ਪਿਆਰੇ ਨੇ ਉਹ ਚੰਗਾ ਹੋਣ ਤੇ ਵੀ ਸ਼ੁਕਰਾਨਾ ਕਰਦੇ ਨੇ, ਤੇ ਮਾੜਿਆਂ ਨੂੰ ਦੇਖ ਕੇ ਨਫ਼ਰਤ ਨਹੀਂ ਕਰਦੇ, ਉਹ ਸਾਰਿਆਂ ਵਿੱਚ ਉਹਦੀ ਜੋਤ ਨੂੰ ਦੇਖਦੇ ਨੇ। ਪਾਤਸ਼ਾਹ ਜੀ ਕਹਿੰਦੇ ਰੱਬੀ ਰਹਿਮਤ ਦਾ ਮੀਂਹ ਤਾਂ ਪੈ ਹੀ ਰਿਹਾ ਸੀ, ਸਾਡੀ ਹੰਕਾਰ ਦੀ ਦੀਵਾਰ ਨੇ ਮਿਲਾਪ ਨਾ ਹੋਣ ਦਿੱਤਾ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ, ਚੰਗੇ ਕੰਮਾਂ ਦਾ ਹੰਕਾਰ ਵੀ ਲੈ ਕੇ ਬਹਿ ਜਾਂਦਾ, ਬੇੜੀਆਂ ਪੈਰਾਂ ਨੂੰ ਪਾਈਆਂ ਹੁੰਦੀਆਂ ਨੇ, ਹੱਥ ਕੜੀਆਂ ਹੁੰਦੀਆਂ ਨੇ, ਲੋਹੇ ਦੀਆਂ ਹੋਣ ਤਾਂ ਵੀ ਬੰਨ ਲੈਂਦੀਆਂ, ਤੇ ਜੇ ਕਿਸੇ ਨੇ ਸਟੀਲ ਦੀਆਂ ਜਾਂ ਸੋਨੇ ਦੀਆਂ ਪਾਈਆਂ ਹੋਣ, ਬੇੜੀਆਂ ਬੇੜੀਆਂ ਹੀ ਹੁੰਦੀਆਂ। ਹੰਕਾਰ ਚੰਗੇ ਕੰਮਾਂ ਦਾ ਵੀ ਬੰਦੇ ਨੂੰ ਲੈ ਕੇ ਬਹਿ ਜਾਂਦਾ ਹੈ। ਫਰੀਦਾ ਗਰਭ ਜਿਨ੍ਹਾਂ ਵਡਿਆਈਆਂ,
ਧਨ ਜੋਬਨ ਆਗਾਹ ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਂ ਮੀਹਾ ਹੋ। ਹਾਲਾਂਕਿ ਬਰਸਾਤ ਪਹਾੜਾਂ 'ਤੇ ਜ਼ਿਆਦਾ ਹੁੰਦੀ ਆ ਮੈਦਾਨੀ ਇਲਾਕੇ ਨਾਲੋਂ, ਅਤੇ ਪਾਣੀ ਦਾ ਇੱਕ ਤੌਂਕਾ ਵੀ ਨਹੀਂ ਠਹਿਰਦਾ। ਇਸ ਲਈ ਪਾਤਸ਼ਾਹ ਜੀ ਕਹਿੰਦੇ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ। ਮਨ ਹੰਕਾਰੀ ਟਿੱਬਿਆਂ ਵਾਂਗੂ ਉੱਚਾ ਹੋਇਆ ਪਿਆ ਅਤੇ ਰੱਬੀ ਬਖਸ਼ਿਸ਼ ਦੀ ਰਹਿਮਤ ਕਿੱਥੋਂ ਟਿੱਕੇ ਭਲਿਆ। ਜਿਨ੍ਹਾਂ ਨੇ ਵਡਿਆਈਆਂ ਦਾ ਮਾਣ ਕੀਤਾ, ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ, ਧਨ ਦਾ ਜੋਬਨ ਜਵਾਨੀ ਦਾ, ਖਾਲੀ ਚੱਲੇ ਧਣੀ ਸਿਉਂ ਟਿੱਬੇ ਜਿਉਮੀ ਆਹੋ। ਜਿੰਨੀ ਦੇਰ ਕਰਕੇ ਵੀ ਇਹ ਨਹੀਂ ਨਾ ਕਹਿੰਦਾ ਵੀ ਨਾ ਕਿਛ ਕੀ ਆ ਨਾ ਕਰਾਂਗੇ, ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀ ਆ ਭਇਓ ਕਬੀਰ। ਕਬੀਰ ਅਸੀਂ ਤਾਂ ਕੀਤਾ ਨਹੀਂ ਹੁੰਦਾ, ਉਹਦੇ 'ਤੇ ਵੀ ਲੇਬਲ ਆਪਣਾ ਲਾ ਕੇ ਬਹਿੰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਨਹੀਂ, ਚੰਗਾ ਹੋ ਜਾਣ 'ਤੇ ਵੀ ਉਹਦਾ ਸ਼ੁਕਰਾਨਾ ਕਰਿਆ ਕਰ ਵੀ ਮਾਲਕ ਹੈ ਤੇਰੇ ਤਰਸ ਨਾਲ ਹੋਇਆ। ਇਸੇ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਸੁਚੇਤ ਕਰਦੇ ਨੇ, ਕਹਿੰਦੇ ਜਿਸ ਥਾਂ 'ਤੇ ਆਪਦੇ ਆਪ ਨੂੰ ਕਰਨ ਵਾਲਾ ਸਮਝ ਲਿਆ ਉੱਥੇ ਕਹਾਣੀ ਤੇਰੇ ਜੀਵਨ ਦੀ ਖਰਾਬ ਹੁੰਦੀ ਰਹੇਗੀ। ਜੱਜਾ ਜਾਣੈ ਹੋਂ ਕਛ ਹੂਆ, ਜੱਜੇ ਅੱਖਰ ਨੇ ਉਪਦੇਸ਼ ਦਿੱਤਾ ਵੀ ਮੈਂ ਵੀ ਕੁਝ ਹਾਂ, ਮੈਂ ਕਰ ਸਕਦਾ। ਜੱਜਾ ਜਾਣੈ ਹੋਂ ਕਛ ਹੂਆ, ਬਾਂਧਿਓ ਜੌਨਲਨੀ ਭਰਮ ਸੂਆ। ਤੋਤੇ ਨੂੰ ਪਕੜਨ ਵਾਲੇ ਕੀ ਕਰਦੇ ਨੇ, ਬੱਠਲ ਵਿੱਚ ਪਾਣੀ ਪਾਉਂਦੇ ਨੇ, ਉੱਤੇ ਨਲਕੀ ਇੱਕ ਨਲਾ, ਉਹ ਤਕਲੇ ਜਿਹਦੇ ਵਿੱਚ ਪਰੋ ਕੇ ਕੁਝ ਚੋਗ ਪਾ ਦਿੰਦੇ ਨੇ। ਤੋਤਾ ਆਉਂਦਾ ਨਾਲ ਦੀ ਨਾਲ, ਉਹ ਨਲਕੀ ਜੀ ਘੁੰਮ ਜਾਂਦੀ ਆ, ਉਹ ਡਰਦਾ, ਉਹਨੂੰ ਛੱਡਦਾ ਨਹੀਂ ਪਕੜ ਨੂੰ। ਹੁੰਦਾ ਕੀ ਆ ਵੀ ਸ਼ਿਕਾਰੀ ਫੜ ਕੇ ਲੈ ਜਾਂਦਾ ਹੈ। ਇਸੇ ਤਰ੍ਹਾਂ ਸਾਡਾ ਹੰਕਾਰ ਵੀ ਸਾਨੂੰ ਜਾਲ ਵਿੱਚ ਫਸਾ ਕੇ ਰੱਖ ਦਿੰਦਾ ਹੈ। ਜੱਜਾ ਜਾਣੈ ਹੋਂ ਕਛ ਹੂਆ, ਬਾਂਧਿਓ ਜੌਨਲਨੀ ਭਰਮ ਸੂਆ। ਜੋ ਜਾਣੈ ਹੋਂ ਭਗਤ ਗਿਆਨੀ, ਆਗੈ ਠਾਕੁਰ ਤਿਲ ਨਹੀਂ ਮਾਨੀ। ਜੋ ਜਾਣੈ ਮੈਂ ਕਥਨੀ ਕਰਤਾ। ਹੁਣ ਸਾਡੇ ਵਾਲੇ ਮਹਿਕਮੇ ਦੀ ਵਾਰੀ ਆ ਗਈ। ਜੇ ਕੋਈ ਬੰਦਾ ਕਹੇ ਵੀ ਮੈਂ ਬੜਾ ਵਧੀਆ ਕੀਰਤਨੀ ਹਾਂ, ਮੈਂ ਬੜਾ ਵਧੀਆ ਵਾਚਕ ਹਾਂ, ਅਤੇ ਪਾਤਸ਼ਾਹ ਜੀ ਕਹਿੰਦੇ ਇੱਦਾਂ ਦੀ ਕਹਾਣੀ ਆ ਜਿਵੇਂ ਸਿਆਲਾਂ ਦੇ ਦਿਨਾਂ 'ਚ ਨਾ, ਆਪਣੇ ਤੁਸੀਂ ਇੰਡੀਆ ਤੋਂ ਆਏ, ਪੰਜਾਬ ਵਾਲਿਆਂ ਦਾ ਤਜਰਬਾ ਇਸ ਗੱਲ ਦਾ, ਰਾਸ਼ੇ ਆਉਂਦੇ ਹੁੰਦੇ, ਰਾਸ਼ੇ ਸਿਆਲਾਂ ਦੇ ਦਿਨਾਂ 'ਚ। ਉੱਧਰ ਕਸ਼ਮੀਰ ਦੇ ਇਲਾਕੇ 'ਚ ਠੰਡ ਬਹੁਤ ਵੱਧ ਜਾਂਦੀ ਆ, ਅਤੇ ਇੱਧਰ ਮੈਦਾਨੀ ਇਲਾਕੇ ਵਿੱਚ ਆ ਜਾਂਦੇ ਆ ਲੇਬਰ ਕਰਨ ਵਾਸਤੇ, ਜਾਂ ਉਹ ਕੀ ਹੁੰਦਾ ਜੀ ਵੀ ਦਿਨ ਵੇਲੇ ਮਹਿੰਗੀਆਂ ਮਹੀਆਂ ਲੋਈਆਂ ਵੇਚਦੇ ਆ, ਉਹਨਾਂ ਕੋਲ ਬਦਾਮ ਅਤੇ ਅਖਰੋਟ ਵੀ ਹੁੰਦੇ ਆ, ਸੌਗੀ ਵੇਚਦੇ ਆ। ਉਹ ਦਿਨ ਵੇਲੇ ਜੇ ਉਹਨਾਂ ਨੂੰ ਕੋਈ ਦੇਖੇ ਨਾ ਵੀ ਏਡਾ ਅਮੀਰ ਵਪਾਰੀ, ਇਹਦੇ ਕੋਲ ਬਦਾਮ ਵੀ ਆ, ਇਹਦੇ ਕੋਲ ਸੌਗੀ ਆ, ਇਹਦੇ ਕੋਲ ਸ਼ੁਹਾਰੇ ਨੇ, ਕਾਸ਼ਗਿਰੀ ਦੀਆਂ ਲੋਈਆਂ ਵੇਚਦਾ, ਅਤੇ ਤੁਹਾਡਾ ਤਜਰਬਾ ਹੋਏਗਾ, ਉਹ ਆਪਣੇ ਪਿੰਡਾਂ 'ਚ ਕਈ ਵਾਰੀ ਰਾਤ ਕੱਟਦੇ ਨੇ, ਉਹ ਇੰਨਾ ਮਹਿੰਗਾ ਸਮਾਨ ਵੇਚਣ ਵਾਲਾ, ਸਵੇਰੇ ਡੋਲੂ ਪੜੀ ਫਿਰਦਾ ਵੀ ਮੈਨੂੰ ਚਾਹ ਦਾ ਕੱਪ ਦੇ ਦਿਓ। ਦਿਨੇ ਤਾਂ ਬੜਾ ਸੇਠ ਲੱਗਦਾ ਸੀ ਨਾ ਵੱਡਾ। ਇਸੇ ਤਰ੍ਹਾਂ ਕਹਿੰਦੇ ਜੇ ਤੂੰ ਕੀਰਤਨ ਕਰਨ ਦਾ, ਕਥਾ ਕਰਨ ਦਾ ਮਾਣ ਕਰਕੇ ਬਹਿ ਗਿਆ ਨਾ ਵੀ ਸ਼ਾਇਦ ਮੈਂ ਕੀਰਤਨ ਕਰਦਾ ਕਥਾ ਕਰਦਾ ਤੇ ਗੁਰਦੁਆਰਾ ਤਾਂ ਚੱਲਦਾ ਭਲਿਆ, ਬਹੁਤ ਵੱਡਾ ਭੁਲੇਖਾ ਹੈ, ਤੇ ਮਤ ਕੋਈ ਪ੍ਰਬੰਧ ਕੇ ਸੋਚੇ ਵੀ ਮੈਂ ਪ੍ਰਬੰਧਕ ਤਾਂ ਗੁਰੂ ਘਰ ਚੱਲਦਾ ਨਹੀਂ, ਇਹ ਵੀ ਭੁਲੇਖਾ ਹੈ। ਇਹ ਤਾਂ ਜੀ ਗੁਰੂ ਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ, ਇਹ ਕੰਮ ਚੱਲਦੇ ਰਹਿੰਦੇ ਨੇ। ਜੇ ਕਥਾ ਕੀਰਤਨ ਕਰਨ ਦਾ ਵੀ ਮਾਣ ਕਰ ਲਿਆ, ਪਾਤਸ਼ਾਹ ਜੀ ਕਹਿੰਦੇ ਵੀ ਸਟੇਜ ਤੇ ਬੈਠਿਆਂ ਤੇ ਇੱਦਾਂ ਲੱਗਦਾ ਏਡਾ ਅਮੀਰ ਵਪਾਰੀ ਵੀ ਪਰਮਾਰਥ ਦੀਆਂ ਗੱਲਾਂ ਕਰਦਾ, ਤੇ ਜੇ ਮਨ ਵਿੱਚ ਹੰਕਾਰ ਆ ਵਿਆਪਾਰੀ ਬੱਸਦਾ ਜਿਉਂ ਫਿਰਦਾ, ਜਿਹੜਾ ਘੁੰਮ ਕੇ ਸੌਦਾ ਵੇਚਣ ਵਾਲਾ, ਉਹ ਰਾਸ਼ਾ ਉਦੋਂ ਵੱਧ ਕੁਝ ਵੀ ਨਹੀਂ। ਜੋ ਜਾਣੈ ਮੈਂ ਕਥਨੀ ਕਰਤਾ, ਵਿਆਪਾਰੀ ਬੱਸਦਾ ਜਿਉਂ ਫਿਰਤਾ, ਸਾਧ ਸੰਗ ਜੇ ਹੋਮੈ ਮਾਰੀ, ਨਾਨਕ ਤਾ ਕਹੋ ਮਿਲੇ ਮੁਰਾਰੀ। ਸਤ ਸੰਗਤ ਵਿੱਚ ਆਣ ਕੇ ਜਿਨ੍ਹਾਂ ਨੇ ਹੋਮੇ ਨੂੰ ਦੂਰ ਕਰ ਲਿਆ ਭਾਈ, ਕਹਿੰਦੇ ਉਹਨਾਂ ਨੂੰ ਉਹ ਅਕਾਲ ਦੇ ਦੀਦਾਰ ਹੋ ਜਾਂਦੇ ਨੇ, ਉਹਦੇ ਵਿੱਚ ਉਹ ਅਭੇਦ ਹੋ ਜਾਂਦੇ ਨੇ। ਭਗਤ ਕਬੀਰ ਜੀ ਦੇ ਤਿੰਨ ਚਾਰ ਸਲੋਕ ਇਕੱਠੇ ਆਉਂਦੇ ਨੇ, ਜਿਹੜੇ ਸੱਜਣ ਸਹਿਜ ਪਾਠ ਕਰਦੇ ਨੇ ਉਹਨਾਂ ਨੂੰ ਚੇਤੇ ਹੀ ਨੇ ਤਕਰੀਬਨ।
ਉਹ ਕਹਿੰਦੇ ਭਲਿਆ ਚਾਹੇ ਗੁਣ ਹੋਵੇ, ਸਰੀਰਕ ਸੁੰਦਰਤਾ ਮਿਲੀ ਆ, ਜੋਬਨ ਜਵਾਨੀ ਦਾ, ਕਿਸੇ ਚੀਜ਼ ਦਾ ਵੀ ਮਾਣ ਤੈਨੂੰ ਲੈ ਕੇ ਬਹਿ ਜਾਏਗਾ। ਹੰਕਾਰ ਕਿਸੇ ਵੀ ਥਾਂ 'ਤੇ ਆਏ ਇਹ ਬਹੁਤ ਵੱਡਾ ਰੋਗ ਹੈ। ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਉਹਦੇ 'ਤੇ ਪਾਏ ਹੋਏ ਬ੍ਰੈਂਡਡ ਕੱਪੜੇ ਵੀ ਸੜ ਕੇ ਸਵਾਹ ਹੋ ਜਾਂਦੇ ਨੇ, ਤਨ ਵੀ ਸੜ ਜਾਂਦਾ। ਇੱਥੋਂ ਤੱਕ ਵੀ ਕੋਈ ਨਾਮਰਾਦ ਬਿਮਾਰੀ ਹੋਵੇ ਨਾ, ਕਿਸੇ ਨੂੰ ਕੈਂਸਰ ਆ, ਏਡਜ਼ ਆ, ਅਤੇ ਘਰ ਵਾਲੇ ਕਹਿੰਦੇ ਵੀ ਇਦੋਂ ਵਿਚਾਰਾ ਛੁੱਟ ਜਾਏ, ਜਾਣੀ ਕਿ ਤਨ ਦੀਆਂ ਬਿਮਾਰੀਆਂ ਨੇ, ਤਨ ਨਹੀਂ ਰਹੇਗਾ ਤਾਂ ਬਿਮਾਰੀ ਕਿੱਥੋਂ ਰਹੇਗੀ। ਹੈਰਾਨੀ ਦੀ ਗੱਲ ਆ ਵੀ ਇਹਦੇ ਚੜ੍ਹਾਈ ਕਰ ਜਾਣ ਅਤੇ ਸ਼ਮਸ਼ਾਨ ਘਾਟ ਵਿੱਚ ਨਾਮਰਾਦ ਬਿਮਾਰੀਆਂ ਵੀ ਸੜ ਗਈਆਂ, ਕੱਪੜੇ ਵੀ ਸੜ ਗਏ, ਹੰਕਾਰ ਅਗਲੇ ਜਨਮ ਤੱਕ ਨਾਲ ਹੀ ਰਹਿੰਦਾ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ, ਇਹ ਹੰਕਾਰ ਨਹੀਂ ਸੜਦਾ, ਇਹ ਅਗਲੇ ਜਨਮਾਂ ਤੱਕ ਨਾਲ ਹੀ ਰਹਿੰਦਾ ਹੈ। ਭਗਤ ਕਬੀਰ ਜੀ ਕਹਿੰਦੇ ਕਬੀਰ ਗਰਬ ਨਾ ਕੀ ਜੀਐ, ਉੱਚਾ ਦੇਖ ਆਵਾਸ, ਮੇਰਾ ਮਕਾਨ ਬੜਾ ਵੱਡਾ, ਅਤੇ ਜਿਹਦਾ ਹੰਕਾਰ ਕਰ ਲਿਆ ਉਹ ਭਲਿਆ ਉਹ ਦੁਨੀਆਂ ਦੇ ਵੱਡੇ ਵੱਡੇ ਰਾਜੇ ਨਹੀਂ ਰਹੇ ਜਿਨ੍ਹਾਂ ਦੇ ਆਉਣ 'ਤੇ ਨਗਾਰੇ ਵਜਾਏ ਜਾਂਦੇ, ਅਤੇ ਲੰਮੀ ਸਾਰੀ ਹੇਕ ਲਾ ਕੇ ਨਗਾਰ 'ਚ ਕਹਿੰਦਾ ਵੀ ਰਾਜਾ ਸਾਹਿਬ ਪਧਾਰ ਰਹੇ ਨੇ, ਅੱਜ ਉਹ ਦੁਨੀਆਂ ਦਾ ਰਾਜਾ ਚੜ੍ਹਾਈ ਕਰ ਗਿਆ, ਅਗਲੇ ਸ਼ਮਸ਼ਾਨ ਭੂਮੀ ਤੱਕ ਨਾਲ ਗਏ, ਕਬਰਾਂ ਵਿੱਚ ਦਫਨਾ ਕੇ ਡੱਕੇ ਤੋੜ ਕੇ ਵਾਪਸ ਆ ਗਏ, ਅੱਜ ਨਗਾਰਾ ਵੀ ਪਿਆ ਹੋਇਆ ਅਤੇ ਵਜਾਉਣ ਵਾਲਾ ਵੀ ਹੈਗਾ। ਅੱਜ ਕੋਈ ਹੇਕ ਲਾ ਕੇ ਕਹਿ ਨਹੀਂ ਰਿਹਾ ਵੀ ਰਾਜਾ ਸਾਹਿਬ ਪਧਾਰ ਰਹੇ ਨੇ। ਪਾਸ ਦਮਾਮੇ ਛੱਤ ਸਿਰ, ਦਮਾਮਾ ਨਗਾਰੇ ਨੂੰ ਕਹਿੰਦੇ ਨੇ, ਛੱਤ ਦਾ ਅਰਥ ਆ ਜਿਹਨਾਂ ਦੇ ਸਿਰਾਂ 'ਤੇ ਛੱਤਰ ਝੂਲਦੇ ਸੀ। ਪਾਸ ਦਮਾਮੇ ਛੱਤ ਸਿਰ, ਭੇਰੀ ਸੱਡੋ ਰੱਡ, ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ, ਕਬੀਰ ਗਰਬ ਨਾ ਕੀਜੀ ਐ, ਉੱਚਾ ਦੇਖ ਆਵਾਸ, ਆਜ ਕਾਲ ਭੁਇ ਲੇਟਣਾ, ਉੱਪਰ ਜਾਮੈ ਕਾਸ। ਨਾਲ ਦਾ ਸਲੋਕ, ਕਬੀਰ ਗਰਬ ਨਾ ਕੀਜੀ ਐ, ਚਾਮ ਲਪੇਟੇ ਹਾੜ, ਹੈਵਰ ਉੱਪਰ ਛਤਰ ਤਰ। ਹਾਥੀਆਂ ਅਤੇ ਘੋੜਿਆਂ ਦੀ ਸਵਾਰੀ ਕਰਨ ਵਾਲੇ ਜਿਨ੍ਹਾਂ ਦੇ ਸਿਰ 'ਤੇ ਛਤਰ ਝੂਲਦੇ ਅਤੇ ਪੈਰਾਂ ਵਿੱਚ ਚਾਦਰਾਂ ਵਿਛਾਈਆਂ ਜਾਂਦੀਆਂ, ਉਹ ਭਲਿਆ ਉਹ ਨਹੀਂ ਰਹੇ, ਤੂੰ ਕਿਹੜੇ ਬਾਗ ਦੀ ਮੂਲੀ ਆ। ਕਬੀਰ ਗਰਬ ਨਾ ਕੀਜੀ ਐ,

ਇਸ ਸੋਹਣੀ ਕਾਇਆ ਦਾ ਵੀ ਮਾਣ ਨਾ ਕਰੀ, ਇਹਦੇ ਨਾਲ ਰੱਬ ਰੱਬ ਕਰਿਆ ਕਰ, ਕੋਈ ਸੇਵਾ ਸਿਮਰਨ ਕਰ ਲੈ, ਹੰਕਾਰ ਦੀਆਂ ਪੰਡਾਂ ਮੰਨ ਲਈਆਂ। ਅਗਲਾ ਸਲੋਕ ਜੀ, ਕਬੀਰ ਗਰਬ ਨਾ ਕੀਜੀ ਹੈ ਰੰਕ ਨਾ ਹੱਸੀ ਹੈ ਕੋਈ, ਰੰਕ ਕੰਗਾਲ ਨੂੰ ਕਹਿੰਦੇ ਨੇ। ਕੋਈ ਦੁਨਿਆਵੀ ਧਨ ਵੱਲੋਂ ਕੰਗਾਲ ਆ ਉਹਦਾ ਵੀ ਮਜ਼ਾਕ ਨਾ ਉਡਾਈ, ਤੇ ਕੋਈ ਨਾਮ ਧਨ ਵੱਲੋਂ ਪਿੱਛੇ ਰਹਿ ਗਿਆ ਉਹਦੇ ਤੇ ਵੀ ਤਰਸ ਕਰੀ, ਨੀਵਾਂ ਨਾ ਦਿਖਾਈ। ਆਪਾਂ ਕਈ ਵਾਰੀ ਹੁੰਦਾ ਵੀ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਲੈਂਦੇ ਹਾਂ, ਤੇ ਦੂਜਿਆਂ ਨੂੰ ਜਦੋਂ ਚਾਰ ਬੰਦੇ ਖੜੇ ਹੋਣ ਕਈ ਵਾਰੀ ਜਲੀਲ ਕਰਦੇ ਹਨ। ਮੈਂ ਗੁਰਦੁਆਰੇ ਨਿੱਤ ਜਾਇਓ ਨਾ, ਪ੍ਰੇਰਨਾ ਹੋਰ ਗੱਲ ਹੁੰਦੀ ਹੈ, ਕਹਿਣਾ ਚਾਹੀਦਾ ਹੁੰਦਾ, ਪਰ ਸਾਡੀ ਆਦਤ ਆ ਚਾਰ ਬੰਦਿਆਂ ਖੜਿਆਂ ਨੂੰ ਸੁਣਾਉਣਾ ਹੁੰਦਾ। ਕੋਈ ਭਾਈ ਇਸ ਮਾਰਗ ਵਿੱਚ ਵੀ ਜੇ ਪਿੱਛੇ ਰਹਿ ਗਿਆ ਹੋਵੇ ਨਾ, ਤੁਹਾਡਾ ਹੀ ਭਰਾ ਤੇ ਸਾਡੇ ਸਾਥ ਚੋਂ ਵਿਛੜਿਆ ਹੋਇਆ, ਪਿਆਰ ਨਾਲ ਤਾਂ ਗੱਲ ਬਣ ਜਾਂਦੀ। ਅਸੀਂ ਕਈ ਵਾਰੀ ਨੀਵਾਂ ਦਿਖਾਉਂਦੇ, ਨੀਵਾਂ ਕੰਗਾਲੀ ਕੱਲੀ ਦੁਨਿਆਵੀ ਧਨ ਦੀ ਨਹੀਂ ਹੈ, ਨਾਮ ਧਨ ਵੱਲੋਂ ਵੀ ਕੋਈ ਪਿੱਛੇ ਰਹਿ ਗਿਆ ਉਹਦੇ ਤੇ ਵੀ ਤਰਸ ਕਰਨਾ। ਕਬੀਰ ਗਰਬ ਨਾ ਕੀਜੀਏ ਰੰਕ ਨਾ ਹੱਸੀਏ ਕੋਈ, ਰੰਕ ਕੰਗਾਲ ਨੂੰ ਕਹਿੰਦੇ ਨੇ। ਸਾਡੀ ਆਦਤ ਆ, ਭਲਿਆ ਤੈਨੂੰ ਪਜਾਮਾ ਨਹੀਂ ਬੰਨਣਾ ਆਉਂਦਾ, ਤੈਨੂੰ ਕੱਪੜੇ ਨਹੀਂ ਖਰੀਦਣੇ ਆਉਂਦੇ, ਉਹ ਭਾਈ ਜਿਹਦੀ ਕੋਠੀ ਚ ਦਾਣੇ ਉਹਦੇ ਕਮਲੇ ਵੀ ਸਿਆਣੇ ਹੋ ਜਾਂਦੇ ਨੇ, ਇਹਨੂੰ ਪਜਾਮਾ ਵੀ ਬੰਨਣਾ ਆ ਜਾਣਾ, ਇਹਨੂੰ ਪੈਂਟਾਂ ਵੀ ਖਰੀਦਣੀਆਂ ਆ ਜਾਣੀਆਂ, ਫਿਕਰ ਨਾ ਕਰ ਤੂੰ। ਅਜੇ ਅਸੀਂ ਨੀਵਾਂ ਦਿਖਾਉਂਦੇ ਦੂਜੇ ਨੂੰ, ਭਗਤ ਜੀ ਕਹਿੰਦੇ ਨਹੀਂ, ਉਹ ਭਲਿਆ ਆਪਣੀ ਦੌਲਤ ਦਾ ਵੀ ਮਾਣ ਨਾ ਕਰ ਲਈ, ਰੱਬੀ ਗੁਣਾਂ ਦਾ ਵੀ ਮਾਣ ਨਾ ਕਰਕੇ ਬੈਠ ਜਾਈ। ਕਈ ਵਾਰੀ ਬੇੜੀ ਕਿਨਾਰੇ ਤੇ ਪਹੁੰਚਣ ਵਾਲੀ ਹੁੰਦੀ ਆ, ਤੇ ਕੋਈ ਐਸਾ ਹੜ੍ਹ ਤੇ ਐਸੀ ਛੱਲ ਆਉਂਦੀ ਮੁੱਧੀ ਕਰਕੇ ਰੱਖ ਦਿੰਦੀ ਆ। ਇਹ ਨਾ ਸੋਚੀ ਮੈਂ ਬੜਾ ਵੱਡਾ ਨੇਮੀ ਆ, ਮੈਂ ਬੜੀ ਵੱਡੀ ਸੇਵਾ ਕਰਦਾ, ਪਤਾ ਨਹੀਂ ਕਿਹੜੀ ਗਲਤੀ ਹੋਣੀ ਤੇ ਮੂਰਖਾਂ ਦੀ ਕਤਾਰ ਵਿੱਚ ਖੜਾ ਹੁੰਦਿਆਂ ਦੇਰੀ ਨਹੀਂ ਲੱਗਦੀ। ਇਹ ਤਾਂ ਭਰੋਸਾ ਗੁਰਪ੍ਰਸਾਦ ਤੇ ਹੀ ਰੱਖਣਾ, ਬਾਰ ਬਾਰ ਅਰਦਾਸ ਕਰੀਏ ਮਾਲਕਾ ਮਿਹਰ ਕਰੀ, ਚੰਗਾ ਕਰਕੇ ਵੀ ਕਹਿਣਾ ਵੀ ਮੈਂ ਕਰਨ ਜੋਗਾ ਕੁਝ ਵੀ ਨਹੀਂ। ਕਬੀਰ ਗਰਬ ਨਾ ਕੀਜੀਏ ਰੰਕ ਨਾ ਹੱਸੀਏ ਕੋਏ, ਅਜਿਹੋ ਸੋ ਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ। ਹੰਕਾਰ ਬੰਦਾ ਖੜਾ ਕਰਕੇ ਬੈਠ ਜਾਂਦਾ, ਪਾਤਸ਼ਾਹ ਕਹਿੰਦੇ ਨਹੀਂ ਭਾਈ, ਚੰਗੇ ਕੰਮ ਵੀ ਤੇਰੀ ਹੋਮੇ ਨਾਲ, ਤੇਰੇ ਹੰਕਾਰ ਨਾਲ ਮਾੜੇ ਬਣ ਜਾਂਦੇ ਨੇ। ਦਸਮੇਸ਼ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਨੇ ਕਵੀ ਚੰਦਨ ਜੀ, ਲਿਖਦੇ ਬੜਾ ਕਮਾਲ ਦਾ ਨੇ। ਅਗਲੀ ਗੱਲ ਆ ਵੀ ਮਾਲਕ ਨੇ ਦਾਤ ਦਿੱਤੀ ਹੋਈ, ਪੇਸ਼ਕਾਰੀ ਵੀ ਬੜੀ ਵਧੀਆ। ਕਈ ਸੱਜਣ ਲੇਖਕ ਚੰਗੇ ਹੁੰਦੇ ਨੇ, ਪੇਸ਼ਕਾਰੀ ਵਾਸਤੇ ਗਲਾ ਉਪਯੋਗੀ ਨਹੀਂ ਹੁੰਦਾ। ਕਈਆਂ ਦਾ ਗਲਾ ਬੜਾ ਕਮਾਲ ਦਾ ਹੁੰਦਾ ਤੇ ਉਹ ਦੋ ਅੱਖਰ ਲਿਖਣ ਨਹੀਂ ਜਾਣਦੇ। ਹੁਣ ਇਹ ਜਿਹੜਾ ਚੰਦਨ ਕਵੀ ਆ ਨਾ, ਇਹ ਬੜਾ ਵਧੀਆ ਲਿਖ ਵੀ ਲੈਂਦਾ, ਇਹਦੀ ਪੇਸ਼ਕਾਰੀ ਵੀ ਬੜੀ ਕਮਾਲ ਦੀ ਆ। ਤੇ ਕੁਦਰਤੀ ਗੱਲ ਆ, ਮਾਲਕ ਮਿਹਰ ਕਰੇ। ਇਹ ਤਾਂ ਅਰਦਾਸ ਨਿੱਤ ਹੀ ਕਰਨੀ ਚਾਹੀਦੀ ਹੈ। ਮੈਂ ਪਹਿਲਾਂ ਬੇਨਤੀ ਕੀਤੀ ਵੀ ਨਿੱਤ ਨੇਮ ਕਰਕੇ ਵੀ ਉਹਦਾ ਸ਼ੁਕਰਾਨਾ ਕਰੀਏ, ਮਾਲਕਾ ਤੇਰਾ ਤਰਸ ਆਏ ਤਾਂ। ਸੰਗਤ ਵਿੱਚ ਆਣ ਕੇ ਵੀ ਕਹੀਏ ਤੇਰੇ ਤਰਸ ਨਾਲ ਹੀ ਗੱਲ ਬਣੀ ਆ, ਕਿਉਂਕਿ ਜਦੋਂ ਵੀ ਗੱਲ ਬਣਨੀ ਨਾ ਜੀਵਨ ਦੀ, ਉਹਦੇ ਤਰਸ ਨਾਲ ਹੀ ਬਣਨੀ ਆ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗਨ ਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ। ਹੁਣ ਜੀ ਮਨ ਵਿੱਚ ਮਾਣ ਹੋ ਗਿਆ, ਦਸਮੇਸ਼ ਪਾਤਸ਼ਾਹ ਜੀ ਨੇ ਦੇਖਿਆ ਵੀ ਇਹਦੀ ਕਹਾਣੀ ਬਣਨੀ ਨਹੀਂ, ਜਿਸ ਤਰੀਕੇ ਨਾਲ ਇਹ ਮਾਣ ਕਰ ਬੈਠਾ ਰਹਿੰਦਾ ਗੁਰੂ ਹਜ਼ੂਰੀ ਵਿੱਚ, ਆ ਇਹਦਾ ਹੰਕਾਰ ਦੂਰ ਕਰੀਏ। ਸਮਰੱਥ ਸਤਿਗੁਰੂ ਨੂੰ ਪਤਾ ਵੀ ਇਲਾਜ ਕਿਵੇਂ ਕਰਨਾ, ਜਿਵੇਂ ਡਾਕਟਰ ਨੂੰ ਪਤਾ ਹੁੰਦਾ ਨਾ ਵੀ ਕਿਹਨੂੰ ਡੋਜ਼ ਕਿੰਨੀ ਕੁ ਦੇਣੀ ਆ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੀ ਫੰਦਾ। ਅੱਜ ਕਵੀ ਦਰਬਾਰ ਸਜਿਆ, ਸਾਰੇ ਕਵੀ ਆਣ ਕੇ ਮੂਹਰੇ ਬੈਠੇ ਹੋਏ ਨੇ, ਤੇ ਪਾਤਸ਼ਾਹ ਜੀ ਕਹਿੰਦੇ ਭਾਈ ਅੱਜ ਨਾ ਕਵਿਤਾ ਹੁਣੇ ਲਿਖਣੀ ਆ ਤੇ ਨਾਲ ਦੀ ਨਾਲ ਹੀ ਉਹ ਸੁਣੀ ਜਾਊਗੀ। ਅੱਜ ਜਿਹੜੀਆਂ ਪਹਿਲਾਂ ਕਿਸੇ ਨੂੰ ਯਾਦ ਆ ਲਿਖੀਆਂ ਲਿਖਾਈਆਂ ਉਹ ਨਹੀਂ, ਅੱਜ ਹੁਣੇ ਲਿਖੋ ਤੇ ਹੁਣੇ ਪੜ੍ਹਾਂਗੇ, ਟਾਈਮ ਦੇ ਦਿੱਤਾ ਲਿਖਣ ਦਾ। ਨਿਯਤ ਸਮੇਂ ਤੋਂ ਬਾਅਦ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਚੰਦਨ ਨੂੰ ਉਠਾ ਲਿਆ, ਜਿਵੇਂ ਤੁਹਾਡੇ ਇਹਨਾਂ ਕੰਟਰੀਆਂ 'ਚ ਨਾ, ਜੇ ਤਾਂ ਬੰਦਾ ਠੀਕ ਠਾਕ ਹੋਵੇ ਕੋਈ ਪਰਵਾਹ ਨਹੀਂ ਕਰਦਾ, ਜੇ ਇਹਨਾਂ ਨੂੰ ਪਤਾ ਹੋਵੇ ਨਾ ਐਮਰਜੈਂਸੀ ਆ ਤੇ ਫਿਰ ਐਂਬੂਲੈਂਸ ਆਉਂਦੀ ਨਾ ਹੂਟਰ ਮਾਰਦੀ ਚੀਕਾਂ ਦੂਰੋਂ ਹੀ ਵੀ ਬਾਕੀ ਦੇ ਪਾਸੇ ਹਟ ਜਾਓ, ਇਹਨੂੰ ਐਮਰਜੈਂਸੀ ਜ਼ਿਆਦਾ ਆ। ਦਸਵੇਂ

ਇਸ ਪਾਤਸ਼ਾਹ ਜੀ ਨੇ ਦੇਖਿਆ ਵੀ ਇਹਨੂੰ ਐਮਰਜੈਂਸੀ ਜ਼ਿਆਦੇ ਆ, ਇੱਧਰ ਹੰਕਾਰ ਦਾ ਬੁਖਾਰ ਇੰਨਾ ਜ਼ਿਆਦੇ ਚੜਿਆ ਪਿਆ, ਇਹਨੂੰ ਖਤਰਾ ਬਹੁਤ ਜ਼ਿਆਦੇ ਆ। ਸਭ ਤੋਂ ਪਹਿਲਾਂ ਵਾਰੀ ਆ ਗਈ ਜੀ ਚੰਦਨ ਦੀ, ਤੇ ਚੰਦਨ ਕਵੀ ਨੂੰ ਸਭ ਤੋਂ ਪਹਿਲਾਂ ਖੜਾ ਕਰ ਲਿਆ। ਪਾਤਸ਼ਾਹ ਜੀ ਕਹਿੰਦੇ ਭਾਈ ਚੰਦਨ ਇਉਂ ਕਰੋ ਵੀ ਤੁਸੀਂ ਕਵਿਤਾ ਸੁਣਾਓ। ਅੱਗੋਂ ਕਹਿੰਦਾ ਜੀ ਮੈਨੂੰ ਨਾ ਅੱਜ ਕਵਿਤਾ ਫੁਰੀ ਨਹੀਂ। ਪਾਤਸ਼ਾਹ ਜੀ ਕਹਿੰਦੇ ਨਹੀਂ ਚੰਦਨ ਆਏ ਨਾ ਕਰ, ਇਹ ਤਾਂ ਹੈ ਨਹੀਂ ਵੀ ਤੈਨੂੰ ਕਵਿਤਾ ਫੁਰੀ ਨਾ ਹੋਵੇ, ਮਾਲਕ ਦੀ ਬੜੀ ਮਿਹਰ ਆ ਤੇਰੇ 'ਤੇ, ਤੂੰ ਅੱਖਰ ਜੋੜਨ ਅਤੇ ਲਿਖਣ ਜਾਣਦਾ। ਕਹਿੰਦਾ ਨਹੀਂ ਜੀ ਅੱਜ ਪਤਾ ਨਹੀਂ ਔੜਿਆ ਜਾਂ ਨਹੀਂ, ਮੈਨੂੰ ਗੱਲ 'ਚ ਨਹੀਂ ਬਣੀ। ਪਾਤਸ਼ਾਹ ਜੀ ਕਹਿੰਦੇ ਅੱਛਾ ਚਲੋ ਜੇ ਨਹੀਂ ਔੜਿਆ ਕੋਈ ਗੱਲ ਨਹੀਂ, ਅੱਜ ਦਾ ਕਵੀ ਦਰਬਾਰ ਮੁਲਤਵੀ, ਅੱਜ ਆਪਾਂ ਜਮਨਾ 'ਤੇ ਚੱਲ ਕੇ ਇਸ਼ਨਾਨ ਕਰਦੇ ਹਾਂ, ਕਵੀ ਦਰਬਾਰ ਨੂੰ ਰਹਿਣ ਦਿੰਦੇ ਹਾਂ। ਸਾਰਿਆਂ ਕਵੀਆਂ ਨੂੰ ਨਾਲ ਲਿਆ, ਸਿੰਘ ਵੀ ਤੁਰ ਪਏ। ਪੌਂਟਾ ਸਾਹਿਬ ਦੀ ਘਟਨਾ ਜੀ ਇਹ, ਤੁਸੀਂ ਦਰਸ਼ਨ ਕੀਤੇ ਹੋਏ ਨੇ। ਮਗਰਲੇ ਪਾਸੇ ਨਾਲ ਹੀ ਵਹਿੰਦੀ ਆ ਜਮਨਾ, ਅਤੇ ਉੱਥੇ ਲੈ ਗਏ ਸਾਰਿਆਂ ਨੂੰ, ਕਹਿੰਦੇ ਚਲੋ ਇਸ਼ਨਾਨ ਕਰੀਏ। ਸਾਰੇ ਕੱਪੜੇ ਲਾਉਣ ਲੱਗ ਗਏ ਅਤੇ ਚੰਦਨ ਕਵੀ ਕਹਿੰਦਾ ਜੀ ਵੀ ਨਹੀਂ ਮੈਂ ਨਹੀਂ ਇਸ਼ਨਾਨ ਕਰਨਾ। ਪਾਤਸ਼ਾਹ ਕਹਿੰਦੇ ਕੀ ਹੋਇਆ? ਕਹਿੰਦਾ ਜੀ ਮੇਰੀ ਤਬੀਅਤ ਨਹੀਂ ਠੀਕ। ਪਾਤਸ਼ਾਹ ਜੀ ਹਾਸ ਰਸ ਦੇ ਵੀ ਕੌਤਕ ਕਰਦੇ ਸੀ ਨਾ। ਪਾਤਸ਼ਾਹ ਜੀ ਹੱਸ ਕੇ ਕਹਿੰਦੇ ਵੀ ਕੋਈ ਗੱਲ ਨਹੀਂ, ਜਿਨ੍ਹਾਂ ਦੀਆਂ ਤਬੀਅਤਾਂ ਨਹੀਂ ਠੀਕ ਮੈਂ ਤਬੀਅਤਾਂ ਹੀ ਠੀਕ ਕਰਨ ਆਇਆ ਹੋਇਆ। ਨਿਹੰਗ ਸਿੰਘ ਕੋਲੇ ਖੜੇ ਸੀ, ਕਹਿੰਦੇ ਜੀ ਪੁੱਛੋ ਇਹਨੂੰ ਵੀ ਜੇ ਤਾਂ ਕੱਪੜੇ ਲਾਉਂਦਾ ਤਾਂ ਠੀਕ ਆ, ਨਹੀਂ ਧੱਕੇ ਨਾਲ ਹੀ ਪਾਣੀ 'ਚ ਲਿਆਓ ਖਿੱਚ ਕੇ ਇਹਨੂੰ। ਜਦੋਂ ਹੋਏ ਚਾਰ ਕੁ ਜਾਣੇ ਦਾਲੇ, ਕਹਿੰਦਾ ਮਹਾਰਾਜ ਜੀ ਵਿੱਚੋਂ ਜਿਹੜੀ ਗੱਲ ਆ ਉਹ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ। ਪਾਤਸ਼ਾਹ ਜੀ ਕਹਿੰਦੇ ਉਹ ਕਿਹੜੀ ਗੱਲ ਆ ਭਾਈ? ਕਹਿੰਦਾ ਜੀ ਮੈਂ ਅੱਜ ਕਵਿਤਾ ਨਾ ਪੱਟ 'ਤੇ ਲਿਖ ਲਈ ਸੀ, ਵੀ ਜਿਹੜੀ ਕਵਿਤਾ ਮੈਂ ਲਿਖੀ ਆ ਨਾ ਮਹਾਰਾਜ ਜੀ, ਵੀ ਉਹ ਕਵਿਤਾ ਉਹਦੇ ਨਾਲ ਦੀ ਤੁਹਾਡੇ ਕਵੀ ਦਾ ਦਰਬਾਰ ਦਾ ਕਵੀ ਕੋਈ ਨਹੀਂ ਲਿਖ ਸਕਦਾ। ਕਹਿੰਦਾ ਵੀ ਸ਼ਾਇਦ ਤੁਸੀਂ ਲਿਖ ਲਓ ਤਾਂ ਲਿਖ ਲਓ, ਹੰਕਾਰ ਨਾ ਬੰਦੇ ਨੂੰ ਇੰਨਾ ਸਿਰ ਤੱਕ ਚੜ੍ਹ ਜਾਂਦਾ ਵੀ ਗੁਰੂ ਨੂੰ ਵੀ ਕਈ ਵਾਰੀ ਨੀਵਾਂ ਸਮਝਣ ਲੱਗ ਜਾਂਦਾ, ਜਿਵੇਂ ਪੈਂਦੇ ਖਾਂ ਨੂੰ ਭੁਲੇਖਾ ਪੈ ਗਿਆ ਸੀ। ਉਹ ਵੀ ਕਹਿੰਦੇ ਸੀ ਨਾ ਵੀ ਇਹ ਜਿੱਤ ਅੰਮ੍ਰਿਤਸਰ ਵਾਲੀ ਤਾਂ ਹੋਈ ਆ ਵੀ ਪੈਂਦੇ ਖਾਂ ਵਰਗੇ ਯੋਧੇ ਸੀ ਨਾਲ। ਹੁਣ ਇਹ ਕਹਿੰਦਾ ਜੀ ਸ਼ਾਇਦ ਤੁਸੀਂ ਭਾਵੇਂ ਕਰ ਲਓ, ਹੋਰ ਨਹੀਂ ਕੋਈ ਕਰ ਸਕਦਾ। ਫਿਰ ਕਹਿੰਦਾ ਜੀ ਜੇ ਨਾ ਲਏ ਤਾਂ ਉਹ ਅੱਖਰ ਜਾਂਦੇ ਲੱਗਣੇ ਆ। ਮੈਂ ਕਾਗਜ਼ 'ਤੇ ਤਾਂ ਨਹੀਂ ਸੀ ਲਿਖੀ ਵੀ ਇਹ ਨਾ ਹੋਏ ਲਿਖੇ ਹੋਏ ਪੇਪਰ ਫੜ ਕੇ ਪਾਤਸ਼ਾਹ ਜੀ ਆਪ ਲੈ ਜਾਣ ਅਤੇ ਮੇਰੀ ਕਵਿਤਾ ਰਹਿ ਜਾਏ। ਪਾਤਸ਼ਾਹ ਜੀ ਕਹਿੰਦੇ ਉਹ ਐਡੀ ਕਿਹੜੀ ਸਪੈਸ਼ਲ ਕਵਿਤਾ ਲਿਖੀ ਸੀ? ਕਹਿੰਦੇ ਜੀ ਮੈਂ ਦੱਸਿਆ ਤਾਂ ਹੈਗਾ ਵੀ ਮੇਰੀ ਕਵਿਤਾ ਦੇ ਅਰਥ ਨਾ ਤੁਹਾਡਾ ਦਰਬਾਰੀ ਕਵੀ ਤਾਂ ਕੋਈ ਨਹੀਂ ਕਰ ਸਕਦਾ, ਸ਼ਾਇਦ ਤੁਸੀਂ ਕਰ ਲਓ। ਪਾਤਸ਼ਾਹ ਜੀ ਹੱਸ ਕੇ ਕਹਿੰਦੇ ਉਹ ਭਾਈ ਜੇ ਗੁਰੂ ਨਾਨਕ ਪਾਤਸ਼ਾਹ ਤਰਸ ਕਰ ਦੇਣਾ ਇਹ ਤਾਂ ਘੋੜਿਆਂ ਨੂੰ ਘਾਹ ਪਾਉਣ ਵਾਲੇ ਖਰਖਰਾ ਕਰਨ ਵਾਲੇ ਵੀ ਅਰਥ ਕਰ ਜਾਂਦੇ ਆ। ਇੱਕ ਸਿੱਖ ਨੂੰ ਭੇਜਿਆ, ਕਹਿੰਦੇ ਵੀ ਇਉਂ ਕਰ ਤਬੇਲੇ 'ਚ ਜਾ, ਜਿਹੜਾ ਵੀ ਸਿੱਖ ਉੱਥੇ ਸੇਵਾ ਕਰਦਾ ਹੋਵੇ ਉਹਨਾਂ ਨੂੰ ਬੁਲਾ ਲਿਆ। ਵੀ ਪਾਤਸ਼ਾਹ ਜੀ ਨੇ ਸੱਦਿਆ, ਚੰਦਨ ਕਵੀ ਨੇ ਕੋਈ ਕਵਿਤਾ ਲਿਖੀ ਉਹਦੇ ਅਰਥ ਕਰਨ ਵਾਸਤੇ ਬੁਲਾਇਆ। ਜਦੋਂ ਤਬੇਲੇ 'ਚ ਗਏ, ਭਾਈ ਧੰਨਾ ਸਿੰਘ ਘੋੜਿਆਂ ਦੇ ਮਗਰ ਫੋੜਾ ਲਈ ਫਿਰਦੇ ਆ, ਲੱਦ ਚੁੱਕ ਰਹੇ ਆ, ਖਰਖਰਾ ਕਰਨ ਵਾਲੇ ਹੱਥ ਲਿਬੜੇ ਹੋਏ ਨੇ। ਪਾਤਸ਼ਾਹ ਜੀ ਦਾ ਸੁਨੇਹਾ ਦਿੱਤਾ, ਨਾਲ ਦੀ ਨਾਲ ਹੱਥ ਮੂੰਹ ਧੋਤਾ ਤੇ ਛੇਤੀ ਦੇਣੇ ਭਾਈ ਧੰਨਾ ਜੀ ਦਰਬਾਰ 'ਚ ਆ ਗਏ। ਮਹਾਰਾਜ ਜੀ ਦੱਸੋ ਕੀ ਹੁਕਮ ਆ? ਪਾਤਸ਼ਾਹ ਜੀ ਕਹਿੰਦੇ ਭਾਈ ਆ ਚੰਦਨ ਨੇ ਇੱਕ ਕਵਿਤਾ ਲਿਖੀ ਆ, ਇਹ ਕਹਿੰਦਾ ਵੀ ਇਹਦੇ ਨਾਲ ਦੀ ਕਵਿਤਾ ਕੋਈ ਲਿਖ ਨਹੀਂ ਸਕਦਾ, ਇਹ ਇਉਂ ਕਰ ਵੀ ਇਹਦੀ ਲਿਖੀ ਹੋਈ ਕਵਿਤਾ ਦੇ ਅਰਥ ਕਰਕੇ ਤੂੰ ਸੁਣਾਉਣੇ ਆ। ਤੇ ਚੰਦਨ ਸੋਚਦਾ ਵੀ ਘੋੜਿਆਂ ਦੀ ਲਿੱਦ ਚੱਕਣ ਵਾਲਾ ਕਿੰਨਾ ਕੁ ਕਿਤੇ ਲਤੀਫ ਅਕਲ ਦਾ ਮਾਲਕ ਹੋਏਗਾ, ਕਿਹੋ ਜਿਹੇ ਅਰਥ ਕਰ ਲੂ ਇਹ ਵੱਧ ਤੋਂ ਵੱਧ। ਹੁਣ ਜਦੋਂ ਗੁਰੂ ਪਾਤਸ਼ਾਹ ਜੀ ਮਿਹਰ ਕਰਦੇ ਨਾ ਕਿਸੇ 'ਤੇ, ਕਿਆ ਹੱਸ ਕਿਆ ਬਗਲਾ ਜਾ ਕੋ ਨਦਰ ਕਰੇ, ਜੇ ਤਿਸ ਭਾਵੈ ਨਾਨਕਾ ਕਾਗੋਂ ਹੱਸ ਕਰੇ। ਮਿਹਰ ਦੀ ਨਦਰ ਜਦੋਂ ਕਰਤੀ ਦਤਾਰ ਨੇ, ਭੁੱਜੇ ਦਾਣੇ ਹਰੇ ਹੁੰਦੇ ਵੇਖੇ ਸੰਸਾਰ ਨੇ। ਪਾਤਸ਼ਾਹ ਜੀ ਨੇ ਮਿਹਰ ਕੀਤੀ। ਹੁਣ ਚੰਦਨ ਕਵੀ ਨੂੰ ਕਹਿੰਦੇ ਬੋਲ ਭਾਈ ਕੀ ਲਿਖਿਆ ਤੂੰ? ਇਹਨੇ ਕਵਿਤਾ ਲਿਖੀ ਸੀ, ਕਿਸੇ ਨੇ ਪੜ੍ਹਨੀ ਹੋਵੇ ਤਾਂ ਮਹਾਨ ਕੋਸ਼ ਵਿੱਚ ਭਾਈ ਧੰਨਾ ਸਿੰਘ ਦੇ ਸਿਰਲੇਖ ਹੇਠ ਮਿਲ ਜਾਂਦੀ ਉਹ। ਨਵਸਾਤ ਤੀਏ ਨਵਸਾਤ ਕੀਏ, ਨਵਸਾਤ ਪੀਆ ਪਹਿ ਦਾਇਕ ਪਾਏ, ਜੀਤ ਕਲਾ ਨਵਸਾਤਨ ਕੀ, ਨਵਸਾਤਨ ਕੇ ਮੁੱਖ ਅੰਚਲ ਛਾਏ, ਮਾਨੋ ਮਿਘ ਕੇ ਮੰਡਲ ਮੈਂ ਕਵੀ ਚੰਦਨ ਚੰਦ ਕਲੇਵਰ ਛਾਏ। ਇਹ ਕਵਿਤਾ ਦੇ ਬੋਲ ਉਹਨੇ ਬੋਲੇ, ਭਾਈ ਧੰਨਾ ਜੀ ਨੇ ਗੁਰੂ ਦੀ ਮਿਹਰ ਨਾਲ ਅਰਥ ਕਰ ਦਿੱਤੇ। ਨੌ ਤੇ ਪਲਾ ਨੌ ਪਲੱਸ ਸੱਤ ਸੋਲਾਂ,
16 ਸਾਲ ਦੀ ਪਤਨੀ, 16 ਸਾਲ ਦਾ ਪਤੀ, 16 ਮਹੀਨਿਆਂ ਬਾਅਦ ਘਰੇ ਆਇਆ। ਨਵਸਾਤ ਤੀਏ, ਨਵਸਾਤ ਕੀਏ, ਨਵਸਾਤ ਪੀਆ ਪਹਿ ਦਾਇਕ ਪਾਏ, ਤੇ ਪਤਨੀ ਨੇ 16 ਤਰ੍ਹਾਂ ਦੇ ਸ਼ਿੰਗਾਰ ਕੀਤੇ, ਪ੍ਰਸ਼ਾਦਾ ਪਾਣੀ ਛਕਿਆ, ਚੌਪੜ ਦੀ ਖੇਡ ਖੇਡਣ ਵਾਸਤੇ ਬੈਠ ਗਏ ਤੇ ਕਹਿੰਦੇ ਪਤੀ ਜਿੱਤ ਗਿਆ, ਪਤਨੀ ਹਾਰ ਗਈ। ਉਹਨੇ ਮੂੰਹ ਏਦਾਂ ਢੱਕ ਲਿਆ ਜਿਵੇਂ ਕਹਿੰਦੇ ਚੰਦਰਮਾ ਬੱਦਲਾਂ ਦੇ ਉੱਲੇ ਹੋ ਜਾਂਦਾ। ਭਾਈ ਸਾਹਿਬ ਨੇ ਅਰਥ ਕਰਤੇ, ਉਹ ਕਹਿੰਦੇ ਵੀ ਮੈਨੂੰ ਅਰਥ ਕਰਨੇ ਪੈਣੇ ਆ। ਉਂਝ ਜਿਹੜਾ ਗੁਰੂ ਹਜ਼ੂਰੀ 'ਚ ਰਹਿਣ ਵਾਲਾ ਉਹਦੇ ਬੋਲ ਕੋਈ ਸਿੱਖਿਆ ਦੇਣ ਵਾਲੇ ਹੋਣੇ ਚਾਹੀਦੇ, ਇਹਦੇ 'ਚ ਕੱਢਣ ਪਾਉਣ ਨੂੰ ਹੈ ਕੀ ਆ। ਇਹ ਕਹਿ ਕੇ ਅਰਥ ਕਰਕੇ ਭਾਈ ਧੰਨਾ ਸਿੰਘ ਤੁਰਨ ਲੱਗੇ ਪਾਤਸ਼ਾਹ। ਕਹਿੰਦੇ ਨਹੀਂ, ਅਜੇ ਗੱਲ ਨਹੀਂ ਬਣੀ, ਇਹਦੀ ਕਵਿਤਾ ਦੇ ਅਰਥ ਤੂੰ ਕੀਤੇ ਨੇ, ਹੁਣ ਤੂੰ ਕੋਈ ਕਵਿਤਾ ਬੋਲ, ਤੇਰੀ ਕਵਿਤਾ ਦੇ ਅਰਥ ਇਹ ਚੰਦਨ ਕਵੀ ਕਰੇਗਾ। ਉਹਨੇ ਮਨ 'ਚ ਸੋਚਿਆ ਵੀ ਚਲੋ ਘੱਟ ਤੋਂ ਘੱਟ ਗੱਲ ਤਾਂ ਬਰਾਬਰ ਰਹੀ ਜਾਊ, ਇਹ ਕਿੱਡੀ ਕੁ ਕਵਿਤਾ ਲਿਖ ਲੂ ਭਲਨ ਦੀ, ਘੋੜਿਆਂ ਦੀ ਲੱਦ ਚੱਕਣ ਵਾਲਾ। ਪਾਤਸ਼ਾਹ ਜੀ ਸੱਤ ਬਚਨ, ਭਾਈ ਧੰਨਾ ਸਿੰਘ ਨੇ ਵੀ ਕਵਿਤਾ ਲਿਖੀ। ਮੀਨ ਮਰੇ ਜਲ ਕੇ ਪਰਸੇ, ਕਬੂ ਨਾ ਮਰੇ ਪਰ ਪਾਵਕ ਪਾਏ, ਹਾਥੀ ਮਰੇ ਮਦ ਕੇ ਪਰਸੇ, ਕਬੂ ਨਾ ਮਰੇ ਤਨ ਤਾਪ ਕੇ ਆਏ, ਤੀਹ ਮਰੇ ਪੱਤ ਕੇ ਪਰਸੇ, ਕਬੂ ਨਾ ਮਰੇ ਪਰ ਦੇਸ ਸਧਾਏ, ਗੂੜ ਮੈਂ ਬਾਤ ਕਹੀ ਦਜਰਾਜ, ਵਿਚਾਰ ਸਕੇ ਨਾ ਬਿਨਾਂ ਚਿੱਤ ਲਾਏ। ਉਹਨੇ ਅਕਲਾਂ ਦੇ ਘੋੜੇ ਬੜੇ ਦੌੜਾਏ, ਗੱਲ ਨਾ ਬਣੀ ਵੀ ਮੀਨ ਮਰੇ ਜਲ ਕੇ ਪਰਸੇ, ਵੀ ਮੱਛੀ ਪਾਣੀ ਦੇ ਸਪਰਸ਼ ਨਾਲ ਮਰ ਜਾਂਦੀ, ਅੱਗ 'ਚ ਪਾ ਦਿਓ ਕੁਝ ਨਹੀਂ ਹੁੰਦਾ ਜਦੋਂ ਕਿ ਮੱਛੀ ਦਾ ਜੀਵਨ ਪਾਣੀ ਆ। ਹਾਥੀ ਨੂੰ ਬੁਖਾਰ ਹੋ ਜੇ ਡੱਕਾ ਨਹੀਂ ਹੁੰਦਾ ਤੇ ਸ਼ਰਾਬ ਦੇ ਸਪਰਸ਼ ਨਾਲ ਮਰ ਜਾਂਦਾ ਜਦੋਂ ਕਿ ਹਾਥੀ ਤਾਂ ਸ਼ਰਾਬ ਖੁਸ਼ ਹੋ ਕੇ ਪੀਂਦਾ। ਪਤਨੀ ਮਰ ਜਾਂਦੀ ਪਤੀ ਦੇ ਸਪਰਸ਼ ਨਾਲ, ਵਿਦੇਸ਼ਾਂ 'ਚ ਗਿਆ ਹੋਵੇ ਕੁਝ ਨਹੀਂ ਹੁੰਦਾ। ਉਹਨੇ ਸਾਰਾ ਜ਼ੋਰ ਲਾ ਲਿਆ, ਜਦੋਂ ਗੱਲ ਨਾ ਬਣੀ ਨਾ, ਪਾਤਸ਼ਾਹ ਕਹਿੰਦੇ ਹੁਣ ਧੰਨਾ ਸਾਹਿਬ ਤੁਸੀਂ ਸਮਝਾਓ ਅਰਥ। ਭਾਈ ਸਾਹਿਬ ਜੀ ਕਹਿੰਦੇ ਨੇ ਗੁਰੂ ਕਾ ਕਵੀ ਆ, ਥੋੜ੍ਹੀ ਜਿਹੀ ਘੁੰਡੀ ਮੈਂ ਸਮਝਾ ਦਿੰਦਾ ਵੀ ਵਿਸਰਾਮ ਦਾ ਹੀ ਥੋੜ੍ਹਾ ਜਿਹਾ ਫਰਕ ਆ, ਅਰਥ ਸਾਰੇ ਠੀਕ ਹੋ ਜਾਣੇ ਆ। ਕਬ ਹੂੰ ਨਾ ਤੇ ਆ ਇਹ ਵਿਸਰਾਮ ਲਾਈ ਜਾਵੇ, ਅਰਥ ਕਲੀਅਰ ਹੋ ਜਾਣੇ। ਮੀਨ ਮਰੇ ਜਲ ਕੇ ਪਰਸੇ, ਕਬ ਹੂੰ ਨਾ ਮਰੇ ਪਰ ਭਾਵਕ ਪਾਏ, ਅੱਗ 'ਚ ਪਾਇਆ ਮਰਦੀ ਹੈ। ਹਾਥੀ ਮਰੇ ਮਦ ਕੇ ਪਰਸੇ, ਕਬ ਹੂੰ ਨਾ ਮਰੇ ਤਨ ਤਾਪ ਕੇ ਆਏ, ਤੀ ਮਰੇ ਪੱਤ ਕੇ ਪਰਸੇ, ਕਬੂ ਨਾ ਮਰੇ ਪਰ ਦੇ ਸਧਾਏ, ਗੂੜ ਮੈਂ ਬਾਤ ਕਹੀ ਦਜਰਾਜ, ਵਿਚਾਰ ਸਕੇ ਨਾ ਬਿਨਾਂ ਚਿੱਤ ਲਾਏ। ਇਹਨੇ ਚਰਨਾਂ ਤੇ ਡਿੱਗ ਕੇ ਮਾਫ਼ੀ ਮੰਗੀ ਮਹਾਰਾਜ ਜੀ। ਸੱਚਮੁੱਚ ਮਨ ਵਿੱਚ ਹੰਕਾਰ ਆ ਗਿਆ ਸੀ। ਅੱਜ ਪਾਤਸ਼ਾਹ ਜੀ ਕਹਿੰਦੇ ਕਰਨ ਤੇ ਕਰਾਉਣ ਵਾਲਾ ਉਹ ਮਾਲਕ ਵਾਹਿਗੁਰੂ ਹੈ, ਚੰਗੇ ਕੰਮ ਵੀ ਆਪਣੇ ਹੰਕਾਰ ਨਾਲ ਮਾੜੇ ਬਣ ਜਾਂਦੇ ਨੇ। ਕਿਰਤ ਕਮਾਵਨ ਸ਼ੁਭ ਸ਼ੁਭ ਕੀਨੇ ਤਿੰਨ ਪ੍ਰਭ ਆਪ, ਪਸ ਆਪਨ ਹੋਂ ਹੋਂ ਕਰੇ ਨਾਨਕ ਬਿਨ ਹਰ ਕਹਾਂ ਕਮਾਤ। ਪਸ਼ੂ ਤੇ ਅਗਿਆਨੀ ਮਨੁੱਖ ਆਪਣੀ ਮੋਹਰ ਲਾਉਂਦਾ ਤੇ ਹੰਕਾਰ ਕਰਦਾ। ਪਾਤਸ਼ਾਹ ਜੀ ਕਹਿੰਦੇ ਨਹੀਂ, ਉਸ ਮਾਲਕ ਤੋਂ ਬਿਨਾਂ ਕੁਝ ਵੀ ਨਹੀਂ ਕਰਨ ਜੋਗਾ। ਪੌੜੀ ਇੱਕ ਹੈ ਆਪ ਕਰਾਵਣ ਹਾਰਾ, ਸਾਡੇ ਵਿੱਚ ਬੈਠਾ ਹੋਇਆ ਸੱਤਿਆ ਤਾਂ ਉਸੇ ਦੀ ਨਾ, ਕਦਮ ਤੁਸੀਂ ਪੁੱਟ ਰਹੇ ਹਾਂ ਭਾਵੇਂ, ਪਰ ਲੱਤਾਂ ਵਿੱਚ ਜਾਨ ਤਾਂ ਉਹਦੀ ਦਿੱਤੀ ਹੋਈ ਹੈ ਨਾ, ਸਵਾਸ ਲੈ ਰਹੇ ਹਾਂ, ਰੱਬ ਰੱਬ ਕਰ ਰਹੇ ਹਾਂ, ਮਗਰ ਸੱਤਿਆ ਉਸੇ ਦੀ ਕੰਮ ਕਰ ਰਹੀ ਆ। ਚੰਗੇ ਕਰਕੇ ਵੀ ਕਹਿਣਾ ਵੀ ਮੈਂ ਕਰਨ ਜੋਗਾ ਕੁਝ ਨਹੀਂ। ਆਪੇ ਪਾਪ ਪੁੰਨ ਵਿਸਥਾਰਾ, ਪਾਪ ਤੇ ਪੁੰਨ ਦਾ ਵਿਸਥਾਰ ਵੀ ਸਾਰਾ ਉਸੇ ਤੋਂ ਹੈ। ਆ ਯੁੱਗ ਜਿੱਤ ਜਿੱਤੇ ਆਪੇ ਲਾਇਓ, ਇਸ ਸੰਸਾਰ ਨੂੰ ਜਿੱਥੇ ਜਿੱਥੇ ਉਸ ਮਾਲਕ ਨੇ ਲਾਇਆ ਹੋਇਆ। ਸੋ ਸੋ ਪਾਇਓ ਜੋ ਆਪ ਦਵਾਇਓ, ਜੀਵ ਉਹ ਕੁਝ ਪ੍ਰਾਪਤ ਕਰਦੇ ਨੇ ਜੋ ਮਾਲਕ ਤਰੁੱਟ ਕੇ ਦਿੰਦਾ ਹੈ। ਉਹ ਆਕਾ ਅੰਤ ਨ ਜਾਣੇ ਕੋ, ਉਸ ਮਾਲਕ ਵਾਹਿਗੁਰੂ ਦਾ ਪਾਰਾਵਾਰ ਕੋਈ ਨਹੀਂ ਜਾਣਦਾ। ਇਹ ਪੰਕਤੀਆਂ ਤਾਂ ਮੇਰਾ ਖਿਆਲ ਹੈ ਵੀ ਸਾਰੀਆਂ ਸੰਗਤਾਂ ਨੂੰ ਹੀ ਚੇਤੇ ਆ। ਤੇਰਾ ਦਾਨ ਹੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ, ਉਹਦਾ ਸੁਮਾਰ ਉਹਦਾ ਪਾਰਾਵਾਰ ਕੌਣ ਜਾਣ ਲਏਗਾ। ਉਹਦੀਆਂ ਦਿੱਤੀਆਂ ਤਾਂ ਦਾਤਾਂ ਹੀ ਨਹੀਂ ਗਿਣੀਆਂ ਜਾ ਸਕਦੀਆਂ, ਉਹਦਾ ਪਾਰਾਵਾਰ ਉਹਦਾ ਅੰਤ ਕਿਸੇ ਨੇ ਨਹੀਂ ਜਾਣਿਆ। ਉਹ ਆਕਾ ਅੰਤ ਨਾ ਜਾਣੇ ਕੋ, ਉਹਦਾ ਪਾਰਾਵਾਰ ਕੋਈ ਨਹੀਂ ਜਾਣਦਾ। ਜਪਜੀ ਸਾਹਿਬ ਦੀਆਂ ਪੰਕਤੀਆਂ ਤੁਹਾਨੂੰ ਸਾਰਿਆਂ ਨੂੰ ਚੇਤੇ ਆ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ। ਉਹਨੇ ਜੋ ਕੁਝ ਬਣਾਇਆ ਉਹਦਾ ਵੀ ਪਾਰਾਵਾਰ ਨਹੀਂ, ਜੋ ਕੁਝ ਦਿੱਤਾ ਹੋਇਆ ਉਹਦਾ ਵੀ ਪਾਰਾਵਾਰ ਨਹੀਂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੇ ਕੋਈ, ਬਹੁਤਾ ਕਹੀਐ ਬਹੁਤਾ ਹੋਏ, ਉਹਦਾ ਪਾਰਾਵਾਰ ਕਿੱਥੋਂ ਜਾਣ ਲਵਾਂਗੇ। ਭਾਵੇਂ ਕਰੋੜਾਂ ਸਾਲਾਂ ਦੀ ਉਮਰ ਹੋ ਜਾਏ ਤੇ ਬੰਦਾ ਇੰਨੀ ਸਾਧਨਾ ਕਰੇ, ਦਿਨੇ ਰਾਤ ਹੀ ਲੱਗਿਆ ਰਵੇ, ਸਾਰੀ ਜ਼ਿੰਦਗੀ ਸਾਧਨਾ ਕਰਕੇ ਵੀ ਉਹਦਾ ਪਾਰਾਵਾਰ ਨਹੀਂ ਜਾਣ ਸਕਦਾ। ਬੰਦਗੀ ਕਰਕੇ ਬੰਦਾ ਉਸ ਮਾਲਕ ਵਿੱਚ ਅਭੇਦਤਾ ਹੋ ਜਾਂਦਾ, ਪਰ ਪਾਰਾਵਾਰ ਨਹੀਂ ਜਾਣਿਆ ਜਾ ਸਕਦਾ। ਪਾਤਸ਼ਾਹ ਜੀ ਕਹਿੰਦੇ ਕੋਟ ਕੋਟੀ ਮੇਰੀ ਆਰਜਾ, ਭਾਵੇਂ ਉਮਰ ਕਰੋੜਾਂ ਸਾਲਾਂ ਦੀ ਹੋ ਜਾਏ
ਕੋਟ ਕੋਟੀ ਮੇਰੀ ਆਰਜਾ, ਪਵਣ ਪੀਣ ਅਪਿਆਓ, ਮੈਨੂੰ ਰੋਟੀ ਖਾਣ ਦੀ ਨਾ ਲੋੜ ਪਵੇ, ਮੈਂ ਕਹਿੰਦੇ ਕੇਵਲ ਹਵਾ ਦੇ ਨਾਲ ਹੀ ਭਾਵੇਂ ਸਾਰ ਸਕਦਾ ਹੋਵਾਂ, ਮੇਰਾ ਪਾਣੀ ਨਾਲ ਹੀ ਗੁਜ਼ਾਰਾ ਹੁੰਦਾ ਹੋਵੇ। ਕੋਟ ਕੋਟੀ ਮੇਰੀ ਆਰਜਾ, ਪਵਣ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਜਾਣੀ ਕਿ ਇੰਨੀ ਸਾਧਨਾ ਕਰਾਂ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਨਾ ਰਾਤ ਪੈਂਦੀ ਦਾ ਪਤਾ ਲੱਗੇ, ਨਾ ਦਿਨ ਚੜ੍ਹਦੇ ਦਾ ਪਤਾ ਲੱਗੇ, ਸਾਧਨਾ ਕਰੀ ਜਾਵਾਂ ਦਿਨੇ ਰਾਤ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾਂ ਨਾਉ। ਪੰਖੀ ਹੋਏ ਕਹਿ ਜੇ ਭਵਾਂ, ਸੈ ਅਸਮਾਨੀ ਜਾਓ, ਨਦਰੀ ਕਿਸੈ ਨਾ ਆਵੋ, ਨਾ ਕਿਛ ਪੀਆ ਨਾ ਖਾਓ, ਭੀ ਤੇਰੀ ਕੀਮਤ ਨਾ ਪਵੈ, ਹਉ ਕੇਵਡ ਆਖਾਂ ਨਾਉ। ਉਸ ਮਾਲਕ ਦਾ ਪਾਰਾਵਾਰ ਨਹੀਂ ਕੋਈ ਜਾਣ ਸਕਦਾ, ਉਹਦਾ ਤਾਂ ਨਾ ਵੇਖਣ ਦਾ ਪਾਰਾਵਾਰ, ਨਾ ਸੁਣਨ ਦਾ ਪਾਰਾਵਾਰ। ਹੈਰਾਨੀ ਦੀ ਗੱਲ ਹੈ ਵੀ ਜਿੱਥੇ ਕਿਸੇ ਨੂੰ ਨਹੀਂ ਨਾ ਦਿੰਦਾ, ਬੰਦਾ ਪਰਦੇ ਨਾਲ ਯਤਨ ਕਰਦਾ ਨਾ ਵੀ ਮੈਂ ਦੁਨੀਆਂ ਤੋਂ ਲੁਕਾ ਕੇ ਆ ਕੰਮ ਕਰ ਲਵਾਂ, ਮਾਲਕ ਨੂੰ ਉੱਥੇ ਵੀ ਦਿਸ ਜਾਂਦਾ, ਦੇ ਕਿਵਾੜ ਅਣਕ ਪੜਦੇ ਮੈਂ, ਪਰ ਦਾਰਾ ਸੰਗ ਫਾਕਾ ਹੈ, ਚਿੱਤਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢੱਕ, ਕਿਉਂ ਦੇ ਵੇਖਣ ਦਾ ਪਾਰਾਵਾਰ ਨਹੀਂ, ਜਿੱਥੇ ਮਰਜ਼ੀ ਲੁੱਕ ਕੇ ਕਰ ਲਈ ਉਹਨੂੰ ਪਤਾ, ਉਹਦੇ ਸੁਣਨ ਦਾ ਵੀ ਪਾਰਾਵਾਰ ਨਹੀਂ। ਤੂੰ ਘਰੋਂ ਚੱਲਿਆ ਹਜੇ, ਮਨ ਵਿੱਚ ਸੋਚਿਆ ਹੀ ਸੀ ਅਰਦਾਸ ਕਰਨੀ, ਉਹ ਤਾਂ ਵਿਣ ਬੋਲਿਆ ਸਭ ਕੁਛ ਜਾਣਦਾ, ਉਹਦੇ ਸੁਣਨ ਦਾ ਪਾਰਾਵਾਰ ਨਹੀਂ, ਉਹਦੇ ਵੇਖਣ ਦਾ ਵੀ ਪਾਰਾਵਾਰ ਨਹੀਂ। ਪਾਤਸ਼ਾਹ ਕਹਿੰਦੇ ਉਹ ਆਕਾ ਅੰਤ ਨ ਜਾਣੇ ਕਉ, ਜੋ ਜੋ ਕਰੇ ਸੋ ਫੁਨ ਹੋਉ। ਉਹ ਕੁਝ ਹੁੰਦਾ ਹੈ ਜਿਹੜਾ ਕੁਝ ਮਾਲਕ ਕਰਦਾ ਹੈ, ਕਰਾਉਂਦਾ ਹੈ। ਇੱਕ ਹੈ ਤੇ ਸਗਲਾ ਵਿਸਥਾਰਾ, ਇਹ ਸਾਰਾ ਵਿਸਥਾਰ ਉਹਦੇ ਤੋਂ ਹੋਇਆ ਹੈ, ਅਣਕ ਵਿਸਥਾਰ ਏਕ ਤੇ ਪਏ, ਇਹ ਸਾਰਾ ਕੁਝ ਉਸ ਮਾਲਕ ਤੋਂ ਬਣਿਆ। ਆਪ ਪੀਨੇ ਆਪ ਸਾਜਿਓ, ਆਪ ਪੀਨੇ ਰਚਿਓ ਨਾਓ, ਦੂਈ ਕੁਦਰਤ ਸਾਜੀਆ, ਕਰ ਆਸਣ ਡਿਠੋ ਚਾਓ। ਪਾਤਸ਼ਾਹ ਜੀ ਕਹਿੰਦੇ ਇੱਕ ਹੈ ਤੇ ਸਗਲਾ ਵਿਸਥਾਰਾ, ਨਾਨਕ ਆਪ ਸਵਾਰਨ ਹਾਰਾ। ਸਾਡੇ ਜੀਵਨ ਨੂੰ ਬੁਲਾਉਣ ਵਾਲਾ, ਸਵਾਰਨ ਵਾਲਾ ਤੇ ਸ਼ਿੰਗਾਰਨ ਵਾਲਾ ਵੀ ਉਹ ਮਾਲਕ ਵਾਹਿਗੁਰੂ ਹੈ। ਅੱਜ ਦੀ ਪੌੜੀ ਤੇ ਸਲੋਕ ਦਾ ਭਾਵ ਸੀ, ਬੰਦਾ ਆਪਣੇ ਹੰਕਾਰ ਵਿੱਚ ਚੰਗੇ ਕੰਮਾਂ ਨੂੰ ਵੀ ਮਾੜੇ ਬਣਾ ਲੈਂਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਉਹ ਭਾਈ ਇਹਨਾਂ ਦਾ ਵੀ ਮਾਣ ਨਾ ਕਰੀ ਚੰਗਿਆਂ ਦਾ ਵੀ। ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ। ਚੰਗਾ ਕਰਕੇ ਵੀ ਕਹਿਣਾ ਨਾ ਕਿਛ ਕੀਆ, ਨਾ ਕਰਾਂਗੇ ਨਾ ਕਰ ਸਕੇ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ। ਕਬੀਰ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਾਰੀਆਂ ਮੇਰੀਆਂ ਨੇ ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ ਜੀ। ਆਓ ਆਨੰਦ ਸਾਹਿਬ ਦਾ ਪਾਠ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਮਾਲਕਾ ਮਿਹਰ ਕਰੀ, ਜੋ ਕਹਿੰਦੇ ਹਾਂ ਜੋ ਸੁਣਦੇ ਹਾਂ ਤੁਹਾਡੀ ਸਿੱਖਿਆ ਦਾ ਕੋਈ ਕਿਣਕਾ ਸਾਡੇ ਵੀ ਜੀਵਨ ਦਾ ਅੰਗ ਬਣੇ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੀ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

सगल समगरी तुम रे सूतर तारी तुम ते हो।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸ ਹੋਏ ਸਹਾਏ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਉਪਦੇਸ਼ ਜੀ ਕਾ ਧਿਆਨਤਰ ਕੇ ਬੋਲੋ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਧਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਸਾਂ ਸੰਗ ਨਿਭਾਹੀ ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ

ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿੰਨਾਂ ਦੇ ਖੁੱਲੇ

ਆਣ ਨਿਉਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ, ਆਸਾ ਕੀ ਵਾਰ ਦੇ ਕੀਰਤਨ, ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਕਿਰਪਾ ਕਰਕੇ ਖਿਮਾ ਕਰਨੀਆਂ, ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਸਮੂਹ ਸੰਗਤਾਂ ਦੀਆਂ ਹਾਜ਼ਰ

ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪਦੀਆਂ ਦੇ ਦਰ ਕਰਦੇ ਪ੍ਰੀਤਵਾਨ ਸੇਵਕ ਪਰਿਵਾਰ ਵੱਲੋਂ ਨਮੀਸ਼ਾ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਅਰਦਾਸ ਹੈ, ਸਤਿਗੁਰੂ ਕਿਰਪਾ ਕਰਨੀ, ਦੀਰਘ ਲੰਬੀ ਆਰਵਲਾ ਬਖਸ਼ਿਸ਼ ਕਰਨੀ, ਮਾਤਾ ਪਿਤਾ ਦੀ ਆਗਿਆਕਾਰੀ ਬਣਾ ਕੇ ਰੱਖਣਾ, ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ, ਸਦਾ ਵਾਸਤੇ ਚਰਨਾ ਕਮਲਾਂ ਦੀ ਪਿਆਰੀ ਸਿੱਖੀ ਬਖਸ਼ਿਸ਼ ਕਰਨੀ, ਮਹਾਰਾਜ ਖੁਸ਼ੀਆਂ ਖੇੜੇ ਆਨੰਦ ਮੰਗਲਾਚਾਰ ਬਖਸ਼ਿਸ਼ ਕਰਨੇ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਜੀ ਸਮਰਥਾ ਬਖਸ਼ਣੀ, ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰਨਾ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮਿਲੇ ਬਖਸ਼ਣੇ, ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਵੋ ਚਹੈ।

सुकह टल गुर सेविय एहन सहज सुभाव।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸਿੰਘ ਜੀ ਇੱਕ ਹੋਰ ਆਪ ਜੀਆਂ ਦੇ ਚਰਨਾਂ ਚ ਬੇਨਤੀ ਸੀ। ਸੂਰਾ ਸੋ ਪਹਿਚਾਨੀ ਹੈ ਜੋ ਲਹਿਰਾ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਖੇਤ ਦੇ ਮਹਾਂਵਾਕ ਅਨੁਸਾਰ ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਬੀਬੀਆਂ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਆਰੰਭ ਹੋਏ ਹਨ। ਉਹਨਾਂ ਦੇ ਭੋਗ 7 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀ ਯੂਧਵਾਨਾਂ ਦੀ ਹਾਜ਼ਰੀ ਭਰ ਕੇ ਸਾਰੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਅੱਗੇ ਸਮਰਥ ਬਖਸ਼ਿਸ਼ ਕਰਨ, ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸਿੰਘ ਦੀ ਹਾਜ਼ਰੀ ਆਪਣੀ ਧਰਤੀ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰੂ ਜੀ ਸਰਬੱਤ ਦੇ ਕਾਲਜ ਰਾਸ ਕਰਨ। ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੇ ਤਬ ਬਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ

ਗੁਰ ਸਤਿਗੁਰ ਸੰਗ ਹੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ

नानक गुर चरणा जियो सतनाम।

सकल चरित्र चित्र देखत दिखावई जैसे निर्मल जल वर्ण अतीत रीत।

सकल बरन मिल बरन बनावई जैसे तब सुंदरा स्वाद वासना रहत औख दी अनेक रस गंध उपजावई तैसे गुरुदेव सेव अलख अभेव गत जैसो जैसो पाओ तैसी कामना पुजावई जुगो जुग अटल छबर छतर तखत दे मालक लोक अते परलोक सवार देन वाले सतगुरु दी पावन पवित्र हजूरी अंदर जिंदगी दे कुछ पल सफल कर रही गुरु निवाजी साध संगत जियो प्यार अदब सहत गुरफतेह प्रवान करो जी। वाहिगुरु जी का खालसा वाहिगुरु जी की फतेह। भागा नाल संगत दियां घड़ियां नसीब होईयां गुरु पातशाह जी तरस करन मेहर करन संगत विच आण के जीवन बदलदा है पाप मुकदे ने पुन्ना विच वाधा हुंदा साडा मन पंछी दी न्याई है कबीर मन पंछी भया कहिंदे इह पंछी वर्गा है जिद्दां दे थां ते बैठदा है उद्दां दी संगत दा आसरे दे ते हुंदा है जिहड़े संगत दे काफले विच चलदे ने। भाई साहब भाई गुरदास जी कहिंदे संग मिल चलै निर्विघन पहुंचै घर बिछरै तुरत बटवारो मार डार है। पुराने समय च ना कच्चे रास्ते हुंदे सी जंगल बियाबान ते लोक कट्ठे हो के काफले दे रूप विच तुरदे। अज भी अपने वीर पंजाब तो जो बाहर बिहार उड़ीसा वाले पासे नूं जांदे ना जदों एक अद्धा ट्रक होयो किसे ढाबे ते चाह पीण वास्ते रुक जांदे प्रशादा छकण लई जदों गड्डियां 8-10 कट्ठियां हो गईयां काफले दे रूप च चलांगे खतरा घट जांदा। भाई साहब जी कहिंदे जिहड़े संगत दे काफले विच रल के साथ नाल जांदे ना ਉਹ ਮੰਜ਼ਿਲ ਤੇ ਪਹੁੰਚ ਜਾਂਦੇ ਆ ਕੱਲਾ ਦਕੱਲਾ ਦੇਖ ਕੇ ਚੋਰ ਚੱਕੇ ਰਸਤੇ ਵਿੱਚ ਲੁੱਟ ਲੈਂਦੇ ਆ। ਇਸੇ ਤਰ੍ਹਾਂ ਜਿਹੜੇ ਸੱਤ ਸੰਗਤ ਦੇ ਕਾਫਲੇ ਦੇ ਨਾਲ ਰਲ ਕੇ ਚੱਲਦੇ ਨੇ ਉਹ ਨਿੱਜ ਘਰ ਪਹੁੰਚ ਜਾਂਦੇ ਆ ਜੀ ਤੇ ਆਪਣੇ ਆਪ ਤੇ ਮਾਣ ਕਰਨ ਵਾਲੇ ਇਕੱਲੇ ਰਹਿਣ ਵਾਲੇ ਉਹਨਾਂ ਨੂੰ ਰਸਤੇ ਵਿੱਚ ਹੀ ਵਿਕਾਰ ਲੁੱਟ ਲੈਂਦੇ ਆ। ਸੰਗ ਮਿਲ ਚੱਲੈ ਨਿਰਵਿਘਨ ਪਹੁੰਚੈ ਘਰ ਬਿਛਰੈ ਤੁਰਤ ਬਟਵਾਰੋ ਮਾਰ ਡਾਰ ਹੈ। ਜੈਸੇ ਬਾਰ ਦੀ ਖੇਤੀ ਛੁੱਟਤ ਨ ਮਿਰਗ ਨਰ ਸੇਂਡੀ ਪਏ ਮਿਰਗ ਨਰ ਖੇਤੈ ਉਜਾਰ ਹੈ। ਵਾੜ ਕੀਤੀ ਹੋਵੇ ਖੇਤਾਂ ਵਿੱਚ ਕੋਈ ਆਵਾਰਾ ਪਸ਼ੂ ਨਹੀਂ ਵੜਦਾ ਕੋਈ ਰਾਈ ਪਾਂਦੀ ਨੁਕਸਾਨ ਨਹੀਂ ਕਰਦਾ ਆਵਾਰਾ ਪਸ਼ੂਆਂ ਦੀ ਮਾਰ ਤੋਂ ਬਚੀ ਰਹਿੰਦੀ ਆ। ਕਹਿੰਦੇ ਪਿੰਜਰਾ ਮੈਂ ਸੂਆ ਜੈਸੇ ਰਾਮ ਨਾਮ ਲੇਤ ਹੇਤ ਨੈਕਸਤ ਖਿਨ ਤਾਹੇ ਗ੍ਰਸਤ ਮਜਾਰ ਹੈ। ਜੇ ਤੋਤਾ ਪਿੰਜਰੇ ਦੇ ਵਿੱਚ ਰਵੇ ਉਹਨੂੰ ਖਾਣ ਲਈ ਚੂਰੀ ਮਿਲਦੀ ਆ ਬਿੱਲਾ ਆਦਿਕ ਉਹਦੇ 'ਤੇ ਹਮਲਾ ਨਹੀਂ ਕਰਦਾ। ਇਸੇ ਤਰ੍ਹਾਂ ਜੇ ਸਾਡੇ ਜੀਵਨ ਵਿੱਚ ਗੁਰੂ ਸ਼ਬਦ ਦੀ ਵਾੜ ਹੋਵੇ ਨਾ
ਤੇ ਨੁਕਸਾਨ ਨਹੀਂ ਹੁੰਦਾ। ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ। ਜਿਹੜੇ ਸੰਗਤ ਤੋਂ ਵਿਹੂਣੇ ਜੀਵਨ ਵਾਲੇ ਨੇ ਪਾਤਸ਼ਾਹ ਜੀ ਕਹਿੰਦੇ ਵੀ ਉਹ ਮੰਜ਼ਿਲ 'ਤੇ ਨਹੀਂ ਪਹੁੰਚਦੇ। ਤੈਸੇ ਸਾਧ ਸੰਗ ਮਿਲ ਮਨ ਪਹੁੰਚਿਆ ਨਿਜ ਘਰ, ਨਾ ਘਰ ਪੰਚੋ ਦੂਤ ਪ੍ਰਾਣ ਪ੍ਰਹਾਰ ਹੈ। ਉਹ ਵਿਕਾਰਾਂ ਤੋਂ ਲੁੱਟੇ ਨਹੀਂ ਜਾਂਦੇ। ਇਹ ਸੰਗਤ ਵਿੱਚ ਆਉਣ ਦੀ ਮਹਾਨਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੇ ਬਿਆਨ ਕੀਤੀ। ਜਿੱਥੇ ਤਨ ਕਰਕੇ ਬੈਠੇ ਹਾਂ ਕਿਤੇ ਮਨ ਕਰਕੇ ਵੀ ਹਾਜ਼ਰੀ ਲੱਗ ਜਾਏ, ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਸਾਡੇ ਮਨ ਤੱਕ ਪਹੁੰਚ ਜਾਣ। ਆਓ ਪਿਛਲੇ ਲੰਮੇ ਸਮੇਂ ਤੋਂ ਇਸ ਅਸਥਾਨ 'ਤੇ ਦੁਪਹਿਰ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਵਿਤਾਂ ਦੀ ਕਥਾ ਹੁੰਦੀ ਆ, ਵਿੱਚ ਵਰਤ ਕੇ ਪਾਤਸ਼ਾਹ ਜੀ ਜਿਸ ਤਰ੍ਹਾਂ ਨਾਲ ਸੇਵਾ ਲੈਣਗੇ, ਆਪ ਸੰਗਤਾਂ ਦੀ ਅਸੀਸ ਨਾਲ ਵਿਚਾਰਾਂ ਦੀ ਸਾਂਝ ਹੋਏਗੀ। ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

ਬਹੁਤ ਸੁੱਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ। ਪਰ ਸਾਡੀਆਂ ਸਮੱਸਿਆਵਾਂ ਮਨ ਦੀਆਂ ਜ਼ਿਆਦਾ ਨੇ। ਸਭ ਕੁਝ ਹੁੰਦਿਆਂ ਹੋਇਆ ਵੀ ਬੰਦਾ ਦੁਖੀ ਹੈ। ਅਸੀਂ ਅੱਜ ਤੱਕ ਬਾਹਰਲੀ ਨਜ਼ਾਰੇ ਦੇਖੇ, ਬਾਹਰਲੀ ਦੁਨੀਆਂ ਦੇਖੀ ਤੇ ਬਾਹਰ ਵਾਸਤੇ ਭੱਜ ਦੌੜ ਕਰਦੇ ਹਾਂ। ਆਪਣੇ ਆਪ ਨਾਲ ਕਦੇ ਬੈਠੇ ਨਹੀਂ, ਅੰਦਰਲੇ ਦੇ ਕਦੇ ਦਰਸ਼ਨ ਹੀ ਨਹੀਂ ਹੋਏ। ਜਦੋਂ ਗੁਰੂ ਦੇ ਦਰ ਤੇ ਆਉਂਦੇ ਨਾ ਤਾਂ ਗੁਰੂ ਦਰਸ਼ਨ ਕਰਾਉਂਦਾ ਅੰਦਰਲੀ ਦੁਨੀਆਂ ਦੇ। ਇਸ ਲਈ ਪ੍ਰੋਫੈਸਰ ਸਾਹਿਬ ਸਿੰਘ ਨੇ ਸਟੀਕ ਦਾ ਨਾਂ ਦਰਪਣ ਲਿਖਿਆ ਹੋਇਆ ਜੀ। ਬੰਦਾ ਅੱਜ ਤੱਕ ਇਹ ਕਹਿੰਦਾ ਜੀ ਪਤਾ ਨਹੀਂ ਸਮਾਜ ਦਾ ਕੀ ਬਣੂ, ਕਲਯੁੱਗ ਆ ਗਿਆ ਜੀ, ਲੋਕਾਂ ਦੀ ਹਾਲਤ ਇੱਦਾਂ ਦੀ ਹੋ ਗਈ ਆ ਵਗੈਰਾ ਵਗੈਰਾ ਗੱਲਾਂ ਕਰਦਾ। ਜਦੋਂ ਗੁਰੂ ਦੇ ਦਰ ਤੇ ਆਇਆ, ਗੁਰੂ ਨੇ ਅੰਦਰਲੀ ਦੁਨੀਆਂ ਦੇ ਦਰਸ਼ਨ ਕਰਾਏ ਤੇ ਬੰਦਾ ਕੁਰਲਾ ਉੱਠਿਆ ਵੀ ਮੈਂ ਇੰਨਾ ਗਲੀਚ ਆ ਅੰਦਰੋਂ, ਅੱਜ ਤੱਕ ਤਾਂ ਬਾਹਰਲਾ ਹੀ ਦੇਖਿਆ ਸੀ ਤੇ ਤਾਂ ਹੀ ਕਹਿੰਦਾ ਸੀ ਪਤਾ ਨਹੀਂ ਸੰਸਾਰ ਦਾ ਕੀ ਬਣੂ ਜੀ, ਸਾਰੇ ਵਿਗੜ ਗਏ। ਜਦੋਂ ਇੱਥੇ ਆਏ ਸੰਤ ਸੰਗ ਅੰਤਰ ਪ੍ਰਭ ਡੀਠਾ, ਅੰਦਰਲੀ ਦੁਨੀਆਂ ਦੇ ਦਰਸ਼ਨ ਹੋਏ ਤੇ ਅੰਦਰਲੀ ਦੁਨੀਆਂ ਕਿੱਦਾਂ ਦੀ ਸੀ? ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਤ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਜਦੋਂ ਅੰਦਰਲੇ ਦੇ ਦਰਸ਼ਨ ਕੀਤੇ ਮੈਂ ਕੰਬ ਗਿਆ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼, ਗੁਨਾਹਾਂ ਦਾ ਭਰਿਆ ਹੋਇਆ। ਮੈਂ ਸੋਚਦਾ ਸੀ ਮੈਂ ਚੰਗਾ ਬਹੁਤ ਹਾਂ, ਗੁਰੂ ਨੇ ਅੰਦਰਲੀ ਦੁਨੀਆਂ ਦੇ ਦਰਸ਼ਨ ਕਰਾਏ। ਭਾਈ ਸਾਹਿਬ ਜੀ ਨੇ ਪਹਿਲੀ ਉਦਾਹਰਨ ਦਿੱਤੀ ਦਰਪਣ ਦੀ ਵੀ, ਜਿੱਦਾਂ ਦਾ ਤੁਸੀਂ ਮੂੰਹ ਮੱਥਾ ਸ਼ੀਸ਼ੇ ਦੇ ਮੂਹਰੇ ਕਰਦੇ ਆ ਨਾ ਤੇ ਸ਼ੀਸ਼ਾ ਉਦਾਂ ਦਾ ਹੀ ਅਕਸ਼ ਤੁਹਾਨੂੰ ਦਿਖਾਉਂਦਾ ਹੈ। ਜੈਸੇ ਨਿਰਮਲ ਜਲ ਬਰਨ ਅਤੀਤ ਰੀਤ, ਸਕਲ ਬਰਨ ਮਿਲ ਬਰਨ ਬਣਾਵਈ। ਜਿਵੇਂ ਪਾਣੀ ਦਾ ਆਪਣਾ ਕੋਈ ਰੰਗ ਨਹੀਂ ਹੈ, ਰੰਗਾਂ ਤੋਂ ਰਹਿਤ ਹੈ, ਪਰ ਜਿੱਦਾਂ ਦੇ ਰੰਗਾਂ ਵਿੱਚ ਪਾਉਂਦੇ ਉਹਦਾ ਰੰਗ ਉਦਾਂ ਦਾ ਹੋ ਜਾਂਦਾ। ਤੀਜਾ, ਜੈਸੇ ਤੋਂ ਵਸੁੰਧਰਾ ਸਵਾਦ ਬਾਸ਼ਨ ਰਹਿਤ, ਵਸੁੰਧਰਾ ਧਰਤੀ ਨੂੰ ਕਹਿੰਦੇ ਆ। ਕਹਿੰਦੇ ਜਿਵੇਂ ਧਰਤੀ ਨਿੱਜੀ ਤੌਰ ਤੇ ਸਭ ਸਵਾਦਾਂ ਤੇ ਵਾਸ਼ਨਾ ਤੋਂ ਰਹਿਤ ਹੁੰਦੀ ਆ, ਜੈਸੇ ਜੈਸੇ ਔਖ ਦੀ ਅਨੇਕ ਰਸ ਗੰਧ ਉਪਜਾਵੀ। ਜਿੱਦਾਂ ਦਾ ਬੀਜ ਕੋਈ ਬੀਜਦਾ ਧਰਤੀ ਉਦਾਂ ਦਾ ਉਹਨੂੰ ਫਲ ਲਾਉਂਦੀ ਆ। ਜੇ ਬੀਜ ਮਿਰਚਾਂ ਦਾ ਪਾਇਆ ਤਾਂ ਬੀਜ ਉਹਨੂੰ ਮਿਰਚਾਂ ਹੀ ਲੱਗਣੀਆਂ ਜੀ। ਜੇ ਅੰਬ ਕਿਸੇ ਨੇ ਬੀਜਿਆ, ਅੰਬਾਂ ਦਾ ਬੀਜ ਬੀਜਿਆ ਤੇ ਅੰਬ ਲੱਗਣਗੇ। ਉਂਜ ਧਰਤੀ ਕਹਿੰਦੇ ਆਪ ਕੋਈ ਸਵਾਦ ਵਿਸ਼ੇਸ਼ ਨਹੀਂ ਰੱਖਦੀ, ਜਿੱਦਾਂ ਦਾ ਬੀਜ ਆ ਉਦਾਂ ਦਾ ਸਾਹਮਣੇ ਆ ਜਾਂਦਾ। ਤੈਸੇ ਗੁਰਦੇਵ ਸੇਵ ਅਲੱਖ ਅਭੇਵ ਗਤ, ਜੈਸੇ ਜੈਸੇ ਭਾਉ ਤੈਸੀ ਕਾਮਨਾ ਪੁਜਾਵਈ। ਕਹਿੰਦੇ ਇੱਦਾਂ ਹੀ ਅਲੱਖ ਤੇ ਭੇਵ ਗਤੀ ਵਾਲੇ ਜੋਤੀ ਸਰੂਪ ਸਤਿਗੁਰੂ ਦੀ ਸੇਵਾ, ਜੈਸੀ ਜੈਸੀ ਭਾਵਨਾ ਨਾਲ ਕੋਈ ਕਰਦਾ ਸਤਿਗੁਰੂ ਜੀ ਉਹਦੀ ਉਸ ਤਰ੍ਹਾਂ ਦੀ ਕਾਮਨਾ ਪੂਰੀ ਕਰਦੇ ਨੇ ਜਿੱਦਾਂ ਦੀ ਕੋਈ ਭਾਵਨਾ ਲੈ ਕੇ ਆਉਂਦਾ ਗੁਰੂ ਦੇ ਦਰ ਤੇ। ਸਤਿਗੁਰ ਨੂੰ ਜਿਹਾ ਕੋ ਇੱਛਦਾ, ਤੇਹਾ ਫਲ ਪਾਏ ਕੋਏ, ਜਿਹਾ ਭਾਉ ਤੇਹਾ ਫਲ ਪਾਈਐ। ਗੁਰੂ ਦੇ ਦਰ ਤੇ ਕੋਈ ਜਿੱਦਾਂ ਦੀ ਵੀ ਭਾਵਨਾ ਲੈ ਕੇ ਆਇਆ ਉਹਦੀ ਭਾਵਨਾ ਪੂਰੀ ਹੁੰਦੀ ਹੈ। ਬਸ ਸਾਡੀ ਅੰਦਰਲੀ ਨੀਅਤ ਕਿੱਦਾਂ ਦੀ ਆ? ਗੁਰੂ ਪਾਤਸ਼ਾਹ ਜੀ, ਦੁਨੀਆਂ ਦੇ ਲੋਕ ਕੇਵਲ ਸਰੀਰ ਨੂੰ ਦੇਖਦੇ ਨੇ ਤੇ ਪਾਤਸ਼ਾਹ ਅੰਦਰਲੀ ਜ਼ਮੀਰ ਨੂੰ ਦੇਖਦੇ ਨੇ। ਬੰਦਾ ਜ਼ਬਾਨ ਨਾਲ ਵੀ ਕਈ ਵਾਰੀ ਕਹਿੰਦਾ ਨਾ, ਮੰਗਾਂ ਵੀ ਰਸਮੀ ਤੌਰ ਤੇ ਹੁੰਦੀਆਂ ਨੇ। ਜਿੱਦਾਂ ਦੀ ਕੋਈ ਭਾਵਨਾ ਲੈ ਕੇ ਆਇਆ ਉਦਾਂ ਦਾ ਫਲ ਗੁਰੂ ਦੇ ਦਰ ਤੋਂ ਮਿਲਦਾ ਹੈ। ਗੁਰੂ ਦੇ ਦਰ ਤੇ ਔਰੰਗਜ਼ੇਬ ਹੰਕਾਰ ਦਾ ਭਰਿਆ ਹੋਇਆ ਆਉਂਦਾ, ਆਣ ਕੇ ਕਹਿੰਦਾ ਵੀ ਮੈਂ ਦਰਸ਼ਨ ਕਰਨੇ ਆ, ਤੇ ਅੱਠਵੇਂ ਪਾਤਸ਼ਾਹ ਜੀ ਕਹਿੰਦੇ ਵੀ ਵੱਡੇ ਸਤਿਗੁਰਾਂ ਦਾ ਹੁਕਮ ਆ ਵੀ ਨਹਿ ਮਲੇਸ਼ ਕੋ ਦਰਸ਼ਨ ਦੇ ਹੈ, ਫਿਰ ਵੀ ਆ ਗਿਆ। ਜਦੋਂ ਫਿਰ ਵੀ ਆ ਗਿਆ ਤੇ ਅੱਠਵੇਂ ਪਾਤਸ਼ਾਹ ਜੀ ਨੇ ਦਰਵਾਜ਼ਾ ਬੰਦ ਕਰਾ ਲਿਆ ਸੀ। ਡੇਢ ਘੜੀ ਉਡੀਕਦਾ ਰਿਹਾ, ਦਰਵਾਜ਼ਾ ਨਹੀਂ ਖੋਲ੍ਹਿਆ ਤੇ ਕਹਿੰਦਾ ਜੀ

ਜੇ ਦਰਵਾਜ਼ਾ ਨਹੀਂ ਖੋਲਣਾ, ਦਰਸ਼ਨ ਨਹੀਂ ਬਖਸ਼ਣੇ, ਤੇ ਘੱਟ ਤੇ ਘੱਟ ਮੇਰੀ ਬਾਬਤ ਕੋਈ ਚਾਰ ਸ਼ਬਦ ਹੀ ਲਿਖ ਕੇ ਭੇਜ ਦੇਣ। ਉਹਨੇ ਸੋਚਿਆ ਵੀ ਸ਼ਾਇਦ ਮੇਰੇ ਰਾਜ ਭਾਗ ਦੀ ਮੈਂ ਰਾਜਾ, ਕੋਈ ਮੇਰੀ ਔਸਤ ਦੀ ਤਾਰੀਫ ਲਿਖ ਕੇ ਭੇਜਣਗੇ। ਤੇ ਪਾਤਸ਼ਾਹ ਜੀ ਨੇ ਲਿਖ ਕੇ ਭੇਜ ਦਿੱਤਾ ਸੀ, ਕਿਆ ਖਾਧਾ ਕਿਆ ਪਹਿਦਾ ਹੋਏ, ਜਾ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਨਾਨਕ ਸੱਚੇ ਨਾਮ ਵਿਣ ਹੱਬੇ ਟੋਲ ਵਿਨਾਸ। ਇਹ ਦੁਨੀਆਂ ਦੇ ਪਦਾਰਥ ਸ਼ੋਹਰਤ ਤੇਰੀ ਕਿਹੜੇ ਕੰਮ ਦੀ ਆ? ਉਹ ਨੀਅਤ ਇੱਦਾਂ ਦੀ ਲੈ ਕੇ ਆਇਆ ਹੰਕਾਰ ਦਾ ਭਰਿਆ ਹੋਇਆ, ਤੇ ਚਲਾਕੀ ਨਾਲ ਆਇਆ ਖਾਲੀ ਰਹਿ ਗਿਆ। ਗੁਰੂ ਦੇ ਦਰ ਤੇ ਮਿਰਜ਼ਾ ਰਾਜਾ ਜੈ ਸਿੰਘ ਆਉਂਦੇ ਆ ਤੇ ਮਨ ਚ ਥੋੜੀ ਜਿਹੀ ਸ਼ੰਕਾ। ਗੁਰੂ ਨੂੰ ਘਰ ਲੈ ਕੇ ਜਾਂਦਾ, ਉਹਦਾ ਘਰ ਬੰਗਲਾ ਸਾਹਿਬ ਬਣ ਗਿਆ। ਹਾਲਾਂਕਿ ਰਾਜਿਆਂ ਤਾਂ ਹੋਰਨਾਂ ਦੇ ਵੀ ਮਹਿਲ ਹੈਗੇ ਆ, ਜਾਣਦੇ ਹਾਂ ਆਪਾਂ ਵੀ ਕਿਹੜਾ ਰਾਜਾ ਕਿੱਥੇ ਕਿੱਥੇ ਰਿਹਾ, ਕਿਸੇ ਦਾ ਨਹੀਂ ਪਤਾ। ਸਾਰੇ ਖੰਡਰਾਤ ਬਣ ਗਏ, ਕੋਈ ਨਹੀਂ ਜਾਣਦਾ ਕਿਸੇ ਦੇ ਮਹਿਲਾਂ ਨੂੰ। ਮਿਰਜ਼ਾ ਰਾਜਾ ਜੈ ਸਿੰਘ ਜਿੱਦਾਂ ਦੀ ਭਾਵਨਾ ਲੈ ਕੇ ਆਉਂਦਾ, ਉਹਨੂੰ ਕੁਛ ਪ੍ਰਾਪਤ ਹੋਇਆ, ਘਰ ਨੂੰ ਭਾਗ ਜ਼ਰੂਰ ਲੱਗ ਗਏ। ਪਰ ਇੱਕ ਗੁਰੂ ਦੇ ਦਰ ਤੇ ਭਾਈ ਛੱਜੂ ਝੀਵਰ ਜੀ ਨੂੰ ਕਹਿੰਦੇ ਇਤਿਹਾਸ ਵਿੱਚ ਪੰਜੋਖਰਾ ਸਾਹਿਬ, ਇੱਕ ਉਹ ਗੁਰੂ ਤੇ ਆਇਆ, ਉਹ ਕੁਝ ਵੀ ਨਹੀਂ ਬਣ ਕੇ ਆਇਆ, ਕੁਝ ਵੀ ਨਾ, ਕੋਈ ਅਕਲ ਦਾ ਮਾਣ, ਨਾ ਸੋਝੀ ਦਾ, ਨਾ ਬੈਠਣ ਦਾ, ਨਾ ਉੱਠਣ ਦਾ। ਗੁਰੂ ਪਾਤਸ਼ਾਹ ਜੀ ਨੇ ਇੰਨੀ ਮਿਹਰ ਕੀਤੀ, ਇੰਨਾ ਤਰਸ ਕੀਤਾ। ਲਾਲ ਚੰਦ ਬ੍ਰਾਹਮਣ ਜਿਹੜਾ ਵੀ ਸ਼ਬਦ ਬੋਲਦਾ, ਉਹਦੇ ਕਈ ਕਈ ਅਰਥ ਭਾਈ ਛੱਜੂ ਜੀ ਨੇ ਕਰ ਦਿੱਤੇ। ਮਾਲਕ ਦੀ ਇੰਨੀ ਮਿਹਰ ਹੋਈ, ਜਿਹਨੂੰ ਦੁਨੀਆਂ ਦੇ ਲੋਕ ਗੂੰਗਾ ਤੇ ਬਹਿਰਾ ਕਹਿੰਦੇ ਸੀ, ਤੇ ਗੁਰੂ ਨੇ ਐਸੀ ਮਿਹਰ ਭਰੀ ਦ੍ਰਿਸ਼ਟੀ ਪਾਈ, ਜਿੱਦਾਂ ਦੀ ਨੀਅਤ ਕੋਈ ਲੈ ਕੇ ਆਉਂਦਾ ਨਾ। ਲਾਲ ਚੰਦ ਬ੍ਰਾਹਮਣ ਸਿਰੇ ਦਾ ਵਿਦਵਾਨ ਆ, ਤੇ ਭਾਈ ਛੱਜੂ ਜੀ ਤੇ ਜਦੋਂ ਗੁਰੂ ਪਾਤਸ਼ਾਹ ਜੀ ਨੇ ਮਿਹਰ ਕੀਤੀ, ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ, ਅੰਧਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਏਡੀਆਂ ਵੱਡੀਆਂ ਦਾਤਾਂ ਪ੍ਰਾਪਤ ਹੋਈਆਂ। ਤੇ ਗੁਰੂ ਪਾਤਸ਼ਾਹ ਜੀ ਨੇ ਨਾ ਜਿੱਥੇ ਹਿੰਦੂਆਂ ਦਾ ਗੜ੍ਹ ਵਿਦਵਾਨਾਂ ਦਾ, ਪੁਰੀਆਂ ਚ ਇੱਕ ਪੁਰੀ ਮੰਨੀ ਹੈ ਜਗਨਨਾਥਪੁਰੀ ਉੜੀਸਾ, ਭਾਈ ਛੱਜੂ ਜੀ ਨੂੰ ਪ੍ਰਚਾਰ ਕਰਨ ਵਾਸਤੇ ਤੁਰਿਆ ਉੱਥੇ। ਇੰਨੇ ਵਿਦਵਾਨਾਂ ਦੇ ਗੜ੍ਹ ਵਿੱਚ ਗੁਰੂ ਦੀ ਕਿੰਨੀ ਰਹਿਮਤ ਹੋਈ ਵੀ ਕਿੱਡੀਆਂ ਵੱਡੀਆਂ ਬਖਸ਼ਾਂ ਲੈ ਗਿਆ, ਕਿਉਂਕਿ ਗੁਰੂ ਦੇ ਦਰ ਤੇ ਕੁਝ ਬਣ ਕੇ ਨਹੀਂ ਆਇਆ, ਉਹ ਹਉਮੈ ਹੰਕਾਰ ਨਹੀਂ ਲੈ ਕੇ ਆਇਆ। ਤਿੰਨ ਤਰ੍ਹਾਂ ਦੇ ਲੋਕ ਆਏ, ਔਰੰਗਜ਼ੇਬ ਆਇਆ, ਜਮਾਂ ਹੀ ਖਾਲੀ ਰਹਿ ਗਿਆ, ਦਰਸ਼ਨ ਵੀ ਪ੍ਰਾਪਤ ਨਹੀਂ ਹੋਏ। ਮਿਰਜ਼ਾ ਰਾਜਾ ਜੈ ਸਿੰਘ ਆਉਂਦੇ ਨੇ, ਮਨ ਵਿੱਚ ਕੁਝ ਸ਼ੰਕਾ, ਉਹਦਾ ਘਰ ਬੰਗਲਾ ਸਾਹਿਬ ਬਣ ਗਿਆ। ਪਰ ਜਿੱਦਾਂ ਦੀ ਕਹਾਣੀ ਭਾਈ ਛੱਜੂ ਜੀ ਜਿੱਦਾਂ ਦੀ ਭਾਵਨਾ ਲੈ ਕੇ ਆਏ, ਉਹਦੀਆਂ ਤਾਂ ਝੋਲੀਆਂ ਹੀ ਭਰ ਗਈਆਂ। ਪੰਜਾਂ ਪਿਆਰਿਆਂ ਵਿੱਚੋਂ ਪਿਆਰੇ ਹਿੰਮਤ ਸਿੰਘ ਨੇ ਨਾ ਜਿਹੜੇ, ਉਹ ਭਾਈ ਛੱਜੂ ਜੀ ਦੇ ਪੋਤਰੇ ਨੇ। ਕਿੱਡੀਆਂ ਵੱਡੀਆਂ ਮਿਹਰਾਂ ਹੋਈਆਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਗੁਰੂ ਸ਼ੀਸ਼ੇ ਦੀ ਨਿਆਈ ਹੈ, ਇਹਦਾ ਆਪਣਾ ਕੋਈ ਸਪੈਸ਼ਲ ਰੰਗ ਤੇ ਆਕਾਰ ਨਹੀਂ। ਜਿੱਦਾਂ ਦੀ ਸ਼ਕਲ ਕੋਈ ਮੂਹਰੇ ਕਰਦਾ, ਉਦਾਂ ਦਾ ਸ਼ੀਸ਼ਾ ਉਹਨੂੰ ਦਿਖਾ ਦਿੰਦਾ, ਪ੍ਰਤੀਬਿੰਬ ਉਦਾਂ ਦਾ ਦਿਸ ਜਾਂਦਾ ਹੈ। ਧਰਤੀ ਵਿੱਚ ਜੋ ਬੀਜਦੇ ਆ, ਬੀਜ ਜਿੱਦਾਂ ਦਾ ਬੀਜਦਾ ਆ, ਉਦਾਂ ਦਾ ਫਲ ਲੱਗਦਾ। ਇਸੇ ਤਰ੍ਹਾਂ ਸਤਿਗੁਰੂ ਕੋਲੇ ਜਿੱਦਾਂ ਜਿੱਦਾਂ ਦੀ ਕੋਈ ਭਾਵਨਾ ਲੈ ਕੇ ਆਉਂਦਾ, ਉਦਾਂ ਉਦਾਂ ਦਾ ਫਲ ਮਿਲਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਦਾ ਇਹ ਕਵਿਤ ਮੇਰਾ ਖਿਆਲ ਆ ਵੀ ਬਹੁਤੀਆਂ ਸੰਗਤਾਂ ਨੂੰ ਚੇਤੇ ਆ, ਕਈਆਂ ਦਾ ਫਰੇਮ ਕਰਾ ਕੇ ਘਰਾਂ 'ਚ ਟੰਗਿਆ ਵੀ ਹੁੰਦਾ। ਕਿਹੜਾ? ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਇੰਨਾ ਪਿਆਰ ਕਰਦਾ, ਜੇ ਕੋਈ ਇੱਕ ਕਦਮ ਗੁਰੂ ਵੱਲ ਨੂੰ ਚੱਲ ਕੇ ਆਵੇ, ਤੇ ਗੁਰੂ ਕਰੋੜਾਂ ਕਦਮ ਅੱਗੋਂ ਰਿਸੀਵ ਕਰਨ ਲਈ ਆਉਂਦਾ। ਆਪਣਾ ਬਹੁਤ ਕੋਈ ਨਜ਼ਦੀਕੀ ਹੋਵੇ, ਆਪਾਂ ਵਿਦੇਸ਼ ਤੋਂ ਜਾਂਦੇ ਹਾਂ, 5-6 ਹਜ਼ਾਰ ਮੀਲ ਦਾ ਸਫ਼ਰ ਤੈਅ ਕਰਕੇ ਜਾਂਦੇ ਹਾਂ,
ਤੇ ਬਹੁਤਾ ਕੋਈ ਪਿਆਰ ਕਰਨ ਵਾਲਾ ਆਪਾਂ ਨੂੰ ਵੱਧ ਤੋਂ ਵੱਧ ਦਿੱਲੀ ਰਿਸੀਵ ਕਰਨ ਆ ਜਾਂਦਾ ਕੋਈ 400 ਕਿਲੋਮੀਟਰ ਤੋਂ 450 ਤੋਂ। ਪਰ ਅਸੀਂ ਬਹੁਤ ਹੀ ਮੰਜ਼ਿਲ ਇੱਧਰੋਂ ਤੈਅ ਕਰਕੇ ਗਏ ਹਾਂ, ਪਰ ਗੁਰੂ ਵੱਲ ਨੂੰ ਕੋਈ ਇੱਕ ਕਦਮ ਵੀ ਚੱਲਦਾ ਨਾ ਤਾਂ ਗੁਰੂ ਹਜ਼ਾਰਾਂ ਕਦਮ ਅੱਗੋਂ ਲੈਣ ਵਾਸਤੇ ਆਉਂਦਾ। ਅਤੇ ਹੁਣ ਅਸੀਂ ਕਹਾਂਗੇ ਵੀ ਸਾਨੂੰ ਤਾਂ ਆਉਂਦਿਆਂ 25-25 ਸਾਲ ਹੋ ਗਏ, ਸਾਨੂੰ ਤਾਂ ਲੈਣ ਆਇਆ ਨਹੀਂ, ਸਾਨੂੰ ਕਦੇ ਨਹੀਂ ਲੈਣ ਆਇਆ। ਉਹ ਚੱਲਣਾ ਕਿਹੜਾ? ਇੱਕ ਉਹ ਰਸਤਾ ਜਿਹਦੇ 'ਤੇ ਸਾਡਾ ਸਰੀਰ ਚੱਲਦਾ ਹੈ, ਇੱਕ ਉਹ ਰਸਤਾ ਜਿਹਦੇ 'ਤੇ ਸੁਰਤ ਨੇ ਚੱਲਣਾ ਜੀ। ਸਰੀਰ ਕਰਕੇ ਚੱਲਦੇ ਰਹੇ ਨੇ ਅਤੇ ਅੰਦਰੋਂ ਚੱਲਦੇ ਨਹੀਂ, ਅਤੇ ਅੰਦਰੋਂ ਚੱਲਣਾ ਕੀ ਆ? ਜੋਗ ਔਰ ਕਹਿ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਸਰੀਰ ਕਰਕੇ ਚੱਲਦੇ ਰਹੇ, ਅੰਦਰੋਂ ਤਾਂ ਚੱਲੇ ਹੀ ਨਹੀਂ। ਉਹ ਚੱਲਣਾ ਕਿਹੜਾ ਹੈ? ਪਾਤਸ਼ਾਹ ਜੀ ਨੇ ਬਾਣੀ ਵਿੱਚ ਦਰਜ ਕੀਤਾ, ਕਹਿੰਦੇ ਇਤ ਮਾਰਗ ਚੱਲੇ ਭਾਈ ਅੜੇ, ਇਹ ਆ ਚੱਲਣਾ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮੱਤੜੀ ਵਿਸਾਰੇ ਦੂਜਾ ਭਾਓ ਜੀਓ। ਅਸੀਂ ਮਤ ਤਾਂ ਮਨ ਦੀ ਆਪਣੀ ਮਨ ਮਗਰ ਚੱਲ ਰਹੇ ਹਾਂ, ਮਤ ਤਾਂ ਆਪਣੀ ਵਰਤ ਰਹੇ ਹਾਂ। ਮਨ ਕੀ ਮਤ ਤਿਆਗੋ ਹਰ ਜਨ, ਇਹਾ ਬਾਤ ਕਠੈਨੀ। ਸਭ ਤੋਂ ਔਖਾ ਕੰਮ ਹੀ ਇਹ ਹੈ। ਅਸੀਂ ਸਰੀਰ ਕਰਕੇ ਚੱਲੇ, ਮਨ ਕਰਕੇ ਨਹੀਂ। ਮਨ ਕਰਕੇ ਚੱਲਣਾ ਪਾਤਸ਼ਾਹ ਜੀ ਕਹਿੰਦੇ ਵੀ ਗੁਰੂ ਜੋ ਕਰਨ ਵਾਸਤੇ ਕਹਿੰਦਾ, ਜਦੋਂ ਉਹ ਕਰਨ ਲੱਗ ਜਾਵਾਂਗੇ। ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਓ ਜੀਓ। ਇਉਂ ਪਾਵੇਂ ਹਰ ਦਰਸਾਵੜਾ ਨੇ ਲੱਗੇ ਤੱਤੀ ਵਾਓ ਜੀਓ। ਇਹ ਆ ਗੁਰੂ ਵੱਲ ਨੂੰ ਚੱਲਣਾ। ਅੱਜ ਪਾਤਸ਼ਾਹ ਜੀ ਨੇ ਇਸ ਕਵਿਤ ਵਿੱਚ ਇਹ ਸਿੱਖਿਆ ਦਿੱਤੀ ਵੀ ਗੁਰੂ ਕੋਲ ਜੈਸੇ ਜੈਸੇ ਭਾਓ ਤੈਸੀ ਕਾਮਨਾ ਪੁਜਾਵੀ। ਜਿੱਦਾਂ ਦੀ ਕੋਈ ਇੱਛਾ ਲੈ ਕੇ ਆਉਂਦਾ, ਭਾਵਨਾ ਲੈ ਕੇ ਆਉਂਦਾ, ਨੀਅਤ ਦੀ ਝੋਲੀ ਗੁਰੂ ਅੱਗੇ ਕਰਦਾ, ਉਦਾਂ ਦੀ ਖੈਰ ਪੈ ਜਾਂਦੀ ਗੁਰੂ ਦੇ ਦਰ ਤੋਂ। ਅੱਗੇ ਭਾਈ ਸਾਹਿਬ ਜੀ ਕਹਿੰਦੇ ਸੁੱਖ ਦੁੱਖ ਹਾਨ ਮ੍ਰਿਤ ਪੂਰਬ ਲਿਖਤ ਲੇਖ, ਜੰਤਰ ਕਹਿਣਾ ਬਸ ਕਸ਼ ਜੰਤਰੀ ਜਗਦੀਸ਼ ਹੈ। ਕਹਿੰਦੇ ਪੂਰਬ ਵਿੱਚ ਜੋ ਕੀਤਾ ਹੈ, ਅੱਜ ਹਾਨੀ ਹੈ, ਲਾਭ ਹੈ, ਨਫ਼ਾ ਜਾਂ ਨੁਕਸਾਨ ਹੈ, ਕਹਿੰਦੇ ਸਾਡੇ ਕੀਤੇ ਕਰਮਾਂ ਦੀ ਕਹਾਣੀ ਆ, ਅਤੇ ਜਿਹੜੀ ਤਕਦੀਰ ਲਿਖੀ ਗਈ ਭਾਈ ਉਹਦੇ ਵਿੱਚ ਵਾਧਾ ਘਾਟਾ ਹੋਣਾ ਨਹੀਂ, ਪਰ ਬੀਜਿਆ ਹੋਇਆ ਤੇਰਾ ਆਪਣਾ ਹੀ ਆ। ਬੰਦੇ ਦੀ ਆਦਤ ਆ, ਜਦੋਂ ਕਿਤੇ ਜੀਵਨ ਵਿੱਚ ਕੋਈ ਖੇਚਲ ਹੋਵੇ, ਕੋਈ ਦੁੱਖ ਤਕਲੀਫ ਹੋਵੇ ਨਾ, ਉਦੋਂ ਦੋਸ਼ ਕਿਸੇ ਹੋਰ ਨੂੰ ਦਿੰਦਾ, ਕਹਿੰਦਾ ਕਿਸੇ ਗੁਆਂਢੀ ਦਾ ਕਰਕੇ ਦੁੱਖ ਮਿਲ ਰਿਹਾ, ਕਿਸੇ ਮਿੱਤਰ ਦਾ ਕਲਕੇ ਮਿਲ ਰਿਹਾ। ਹੋਰ ਕੋਈ ਨਾ ਪੇਸ਼ ਜਾਵੇ ਤਾਂ ਕਹਿੰਦਾ ਸਮਾਂ ਹੀ ਕਲ ਜੁਗਦਾ ਜੀ, ਆਪਦੇ ਆਪ ਨੂੰ ਦੋਸ਼ੀ ਮੰਨਣ ਵਾਸਤੇ ਤਿਆਰ ਨਹੀਂ। ਨਿੱਕਾ ਜਿਹਾ ਕੁਝ ਚੰਗਾ ਹੋ ਜੇ, ਮੜੀ ਜੀ ਵਾਹਵਾ ਵਾਹਵਾ ਹੋ ਜੇ, ਉੱਥੇ ਫਿਰ ਆਪਦੀ ਮੋਹਰ ਲੈਂਦਾ, ਕਹਿੰਦਾ ਮੋਹਰ ਲਾਉਂਦਾ, ਕਹਿੰਦਾ ਵੀ ਹਮ ਕੀ ਆ ਹਮ ਕਰਾਂਗੇ, ਹਮ ਮੂਰਖ ਗਵਾਰ, ਕਰਨ ਵਾਲਾ ਵਿਸਰਿਆ ਦੂਜਾ ਭਾਏ ਪਿਆਰ। ਉੱਤੇ ਮੋਹਰ ਲਾਉਂਦਾ ਵੀ ਮੈਂ ਕੀਤਾ, ਅਤੇ ਪਾਤਸ਼ਾਹ ਜੀ ਨੇ ਉਹਨੂੰ ਮੂਰਖ ਕਿਹਾ ਸਿਰੇ ਦਾ। ਦੂਜੇ ਪਾਸੇ ਜਦੋਂ ਕਿਤੇ ਨਿੱਕੀ ਜੀ ਦੁੱਖ ਜਾਂ ਪੀੜਾ ਦਾ ਸਾਹਮਣਾ ਕਰਨਾ ਪੈਂਦਾ ਨਾ, ਉਦੋਂ ਬੰਦਾ ਦੋਸ਼ ਕਿਸੇ ਨੂੰ ਹੋਰ ਦਿੰਦਾ, ਕਹਿੰਦਾ ਵੀ ਮੇਰਾ ਕਸੂਰ ਨਹੀਂ ਹੈ ਇਹਦੇ ਵਿੱਚ। ਭਾਈ ਸਾਹਿਬ ਭਾਈ ਵੀਰ ਸਿੰਘ ਹੁਣਾਂ ਦੀ ਇੱਕ ਰਚਨਾ ਮੈਨੂੰ ਚੇਤੇ ਆਈ, ਤੁਹਾਡੇ ਨਾਲ ਸਾਂਝੀ ਕਰਾਂ। ਉਹ ਕਹਿੰਦੇ ਮਾਲਕ ਨੇ ਤੇਰੇ ਖਾਣ ਵਾਸਤੇ ਬੜੇ ਵਧੀਆ ਅੰਗੂਰ ਪੈਦਾ ਕੀਤੇ, ਉਹਨਾਂ ਤੋਂ ਐਨਰਜੀ ਮਿਲ ਸਕਦੀ ਆ, ਸੰਤੁਲਿਤ ਖੁਰਾਕ ਆ। 84 ਦੇ ਚੌਧਰੀ ਨੇ ਤੋੜ ਕੇ ਇੱਕ ਮੱਟ 'ਚ ਪਾ ਲਏ, ਉਹਨੂੰ ਦੱਬਤਾ ਰੂੜੀ 'ਚ ਪੀਟ ਵਾਲੇ ਥਾਂ 'ਤੇ, ਉਹਦੇ ਵਿੱਚ ਸੱਕ ਸੁੱਕ ਪਾ ਕੇ ਹੋਰ ਕਈ ਕੁਝ ਪਾ ਪੂ ਕੇ ਅਤੇ ਸ਼ਰਾਬ ਬਣਾ ਲਈ। ਸ਼ਰਾਬ ਬਣਾ ਕੇ ਉਹਦਾ ਪੈਗ ਲਾ ਲਿਆ, ਇੱਕ ਲਾਇਆ, ਦੋ ਲਾਏ, ਚਾਰ ਲਾਏ, ਟੁੱਲ ਹੋ ਗਿਆ ਅਤੇ ਬੈਠਿਆ ਨਾਲ ਦਿਆਂ ਨਾਲ ਲੜ ਪਿਆ, ਡਾਂਗੋ ਡਾਂਗੀ ਹੋ ਕੇ ਇੱਕ ਦੂਜੇ ਦਾ ਸਿਰ ਪਾੜ ਦਿੱਤਾ, ਅਤੇ ਫਿਰ ਕਹਿੰਦਾ ਵੀ ਕੁਦਰਤ ਨੇ ਕਰਾ ਦਿੱਤਾ। ਉਹ ਭਲਿਆ ਕੁਦਰਤ ਨੇ ਤਾਂ ਤੇਰੇ ਵਾਸਤੇ ਬੜੇ ਸਵਾਦੀ ਅੰਗੂਰ ਬਣਾਏ ਸੀ, ਤੂੰ ਆਪਣੀ ਅਕਲ ਨੂੰ ਵਰਤ ਕੇ ਉਹਨਾਂ ਨੂੰ ਸ਼ਰਾਬ ਬਣਾ ਕੇ ਬਹਿ ਗਿਆ, ਹੁਣ ਕਿਸੇ ਦਾ ਥੋੜ੍ਹਾ ਕਸੂਰ ਆ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ,
ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗਲ ਲਟਕਾਏ, ਤੂੰ ਉਹ ਤੋੜ ਮੱਟ ਵਿੱਚ ਪਾਏ, ਰੱਖ ਰੱਖ ਕੇ ਤਰਕਾਏ, ਦੁੱਖ ਦੇਵੇ ਦਾਰੂ ਉਸ ਵਿੱਚੋਂ ਤੂੰ ਹਨ ਆਪ ਚੁਆਏ। ਜਦੋਂ ਦੁੱਖ ਮਿਲਿਆ ਤੇ ਫਿਰ ਕਹਿੰਦਾ ਜੀ ਕਰਮਾਂ 'ਚ ਇਹ ਕੁਝ ਲਿਖਿਆ ਸੀ ਨਹੀਂ, ਉਹ ਭੁੱਲਿਆ, ਬੰਦਾ ਬੀਜ ਕੇ ਭੁੱਲ ਜਾਂਦਾ ਦਰਅਸਲ। ਪਾਤਸ਼ਾਹ ਜੀ ਕਹਿੰਦੇ ਨਹੀਂ, ਜੋ ਕਰ ਰਹੇ ਉਹ ਸਾਡੀ ਤਕਦੀਰ ਬਣੇਗਾ। ਜਪਜੀ ਸਾਹਿਬ ਵਿੱਚ ਹੀ ਕਲੀਅਰ ਕਰ ਦਿੱਤੀ ਇਹ ਤਾਂ ਗੱਲ, ਪੁੰਨੀ ਪਾਪੀ ਆਖਣ ਨਾਹੇ, ਆਖਣ ਨਾਹੇ ਦੇ ਅਰਥ ਨੇ ਇਹ ਅਖਾਣ ਮਾਤਰ ਨਹੀਂ, ਜੋ ਬੀਜਾਂਗੇ ਉਹ ਵੱਢਣਾ ਪਏਗਾ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਓ, ਜੋ ਬੀਜਾਂਗੇ ਉਹ ਵੱਢਣਾ ਪਏਗਾ। ਕਰਮਾਂ ਦਾ ਕਰਕੇ ਹੀ ਕੋਈ ਮਾਲਕ ਦੇ ਨੇੜੇ ਹੋ ਜਾਂਦਾ ਤੇ ਕੋਈ ਦੂਰ ਚਲਾ ਜਾਂਦਾ। ਕਰਮੀ ਆਪੋ ਆਪਣੀ, ਕੇ ਨੇੜਾ ਕੇ ਦੂਰ, ਤੇ ਵਿਛੋੜਾ ਵੀ ਕੀਤੇ ਕਰਮਾਂ ਦਾ ਹੀ ਆ, ਕਿਰਤ ਕਰਮ ਕੇ ਵਿਛੜੇ। ਆਪਣੇ ਕਰਮਾਂ ਦਾ ਕਰਕੇ ਵਿਛੜਿਆ ਉਹ ਮਾਲਕ ਮਿਹਰਬਾਨ ਦਿਆਲੂ ਤੇ ਕਿਰਪਾਲੂ ਹੈ, ਉਹ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ। ਸਾਡੇ ਕੀਤੇ ਕਰਮਾਂ ਦੀ ਕਹਾਣੀ ਆ। ਪਾਤਸ਼ਾਹ ਜੀ ਕਹਿੰਦੇ ਦੱਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜੋ ਬੀਜਾਂਗੇ ਉਹ ਵੱਢਣਾ ਪਏਗਾ, ਦੂਜੇ ਨੂੰ ਦੋਸ਼ ਦੇਣਾ ਠੀਕ ਨਹੀਂ ਹੈ। ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ। ਜੋ ਅੱਜ ਮਿਲ ਰਿਹਾ ਹੈ ਇਹ ਬੀਜਿਆ ਸੀ ਤੇਰਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸੁੱਖ ਦੁੱਖ ਹਾਨ ਮ੍ਰਿਤ ਪੂਰਬ ਲਿਖਤ ਲੇਖ, ਜੰਤਰ ਕਹਿੰਦਾ ਬਸ ਕਸ਼ ਜੰਤਰੀ ਜਗਦੀਸ਼ ਹੈ। ਫਿਰ ਜੋੜਾ ਉਹਨੇ ਲਿਖ ਦਿੱਤਾ ਉਹ ਭੋਗਣਾ ਪਏਗਾ। ਤੇਰੇ ਕੀਤੇ ਹੋਏ ਕਰਮਾਂ ਦੀ ਕਹਾਣੀ ਹੈ ਸਾਰੀ ਇਹ। ਪਾਤਸ਼ਾਹ ਜੀ ਕਹਿੰਦੇ ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਜਿਹੜਾ ਪਲ ਲੰਘ ਗਿਆ ਨਾ ਉਹ ਪੂਰਬਲਾ ਬਣ ਗਿਆ ਸਾਡਾ। ਹਾਂ ਇਹ ਗੱਲ ਅਲੱਗ ਆ ਵੀ ਕੁਝ ਬੀਜ ਆਪਾਂ ਧਰਤੀ ਵਿੱਚ ਬੀਜਦੇ ਹਾਂ ਉਹਨਾਂ ਨੂੰ ਫਲ 2 ਮਹੀਨਿਆਂ ਬਾਅਦ ਲੱਗਦਾ, ਕਈਆਂ ਨੂੰ 6 ਮਹੀਨਿਆਂ ਬਾਅਦ ਵੀ ਲੱਗਦਾ, ਕੋਈ ਇੱਦਾਂ ਦੇ ਬਿਰਛ ਬੂਟੇ ਨੇ ਜਿਹਨਾਂ ਨੂੰ 2-2.5 ਸਾਲਾਂ ਬਾਅਦ ਲੱਗਦਾ। ਇਮਲੀ ਇੱਦਾਂ ਦਾ ਦਰਖਤ ਆ ਵੀ ਜਿਹਨੂੰ ਫਲ ਲੱਗਣ ਨੂੰ ਸਿਆਣੇ ਕਹਿੰਦੇ ਵੀ 25-30 ਸਾਲ ਲੱਗ ਜਾਂਦੇ ਆ ਜੀ, ਪਰ ਜੋ ਬੀਜ ਦਿੱਤਾ ਉਹਨੂੰ ਫਲ ਲੱਗਦਾ ਲਾਜ਼ਮੀ ਹੈ। ਇਸੇ ਤਰ੍ਹਾਂ ਅਸੀਂ ਕਰਮਾਂ ਨੂੰ ਕਰਕੇ ਭੁੱਲ ਜਾਂਦੇ ਹਾਂ। ਪਾਤਸ਼ਾਹ ਜੀ ਕਹਿੰਦੇ ਨਹੀਂ, ਤੇਰੇ ਆਪਣੇ ਕੀਤੇ ਕਰਮਾਂ ਦੀ ਕਹਾਣੀ ਹੈ। ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤੈ ਦੀਏ, ਕਿਸ ਨੂੰ ਦੋਸ਼ ਦੇਹੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਬੰਦਾ ਦੋਸ਼ੀ ਕਿਸੇ ਨੂੰ ਹੋਰ ਠਹਿਰਾਉਂਦਾ, ਕਲਪਦਾ ਬਹੁਤ ਆ ਜਦੋਂ ਦੁੱਖ ਮਿਲਦਾ ਕਹਿੰਦੇ। ਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਭਲਿਆ, ਉਦੋਂ ਬੀਜ ਫਿਰ ਚੱਜ ਦਾ ਬੀਜਣਾ ਸੀ ਨਾ, ਹੁਣ ਕੁਰਲਾਉਣਾ ਕਾਹਤੋਂ ਆ। ਉਹ ਮਾਲਕ ਨਹੀਂ ਦੁੱਖ ਦਿੰਦਾ ਕਿਸੇ ਨੂੰ, ਉਹ ਤਾਂ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਹੈ ਉਹ ਤਾਂ। ਤੇਰੇ ਆਪਣੇ ਕੀਤੇ ਹੋਏ ਕਰਮਾਂ ਦੀ ਕਹਾਣੀ ਆ ਸਾਰੀ। ਇਹ ਗੱਲ ਅਲੱਗ ਆ ਵੀ ਬੰਦਾ ਭੁੱਲ ਜਾਂਦਾ, ਸਾਨੂੰ ਤਾਂ ਕੱਲ ਦਾ ਕੀਤਾ ਕੰਮ ਨਹੀਂ ਕਈ ਵਾਰੀ ਚੇਤੇ ਰਹਿੰਦਾ, ਤਾਂ ਜਨਮਾਂ ਜਨਮਾਂਤਰਾਂ ਦੀ ਕਹਾਣੀ ਚੱਲੀ ਆਉਂਦੀ ਆ ਜੀ। ਬੰਦਾ ਕਰਲਾਉਂਦਾ ਤੇ ਦੋਸ਼ ਕਿਸੇ ਨੂੰ ਦਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਪੰਗਤੀ, ਮੇਰੇ ਖਿਆਲ ਤੁਹਾਨੂੰ ਸਾਰਿਆਂ ਨੂੰ ਚੇਤੇ ਆ, ਮਨ ਮੂਰਖ ਕਾਹੇ ਬਿੱਲ ਲਾਈਐ, ਹੁਣ ਕਿਉਂ ਕੁਰਲਾ ਰਿਹਾ, ਤੇਰੇ ਆਪਣੇ ਬੀਜੇ ਹੋਏ ਨੇ ਇਹ। ਮਨ ਮੂਰਖ ਕਾਹੇ ਬਿੱਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਜੋ ਬੀਜਾਂਗੇ ਉਹ ਵੱਢਣਾ ਪਏਗਾ। ਕੀਤੇ ਹੋਏ ਕੰਮ ਬੰਦੇ ਦੀ ਤਕਦੀਰ ਬਣਦੇ ਨੇ। ਇਸ ਲਈ ਭਗਤ ਲੋਚਨ ਜੀ ਕਹਿੰਦੇ ਪੂਰਬ ਲੋ ਕ੍ਰਿਤ ਕਰਮ ਨਾ ਮਿਟੈਰੀ, ਘਰ ਗਏ ਹਨ ਤਾਚੇ ਮੋਹੇ ਜਾਪੀ ਅਲੇ ਰਾਮ ਚੇ ਨਾਮ। ਕੀਤੇ ਹੋਏ ਕੰਮਾਂ ਨੇ ਤੇਰੀ ਤਕਦੀਰ ਬਣਨਾ। ਬੰਦਾ ਘਰ ਪਰਿਵਾਰ ਦੀ ਮਮਤਾ ਵਿੱਚ ਪੈ ਕੇ ਕਈ ਵਾਰੀ ਇੰਨੇ ਪੁੱਠੇ ਪੁੱਠੇ ਕੰਮ ਕਰਦਾ, 2 ਨੰਬਰ ਦੇ ਧੰਦੇ ਕਰਕੇ ਖੋਹ ਖਿੱਚ ਕੇ ਲਿਆਉਣ ਦਾ ਯਤਨ ਕਰਦਾ। ਪਾਤਸ਼ਾਹ ਜੀ ਕਹਿੰਦੇ ਵੇਖੀ ਉਹ ਭਲਿਆ, ਕਿਤੇ ਇਹਨਾਂ ਨੇ ਤੇਰੇ ਨਾਲ ਸਾਥ ਨਹੀਂ ਨਿਭਾਉਣਾ।
ਕੀਤੇ ਹੋਏ ਕੰਮਾਂ ਨੇ ਤੇਰੀ ਤਕਦੀਰ ਬਣ ਜਾਣਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਡਾਂਕੇ ਦੀ ਚੋਟ ਤੇ ਇਹ ਗੱਲ ਕਹੀ ਪਾਤਸ਼ਾਹ ਜੀ ਕਹਿੰਦੇ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਕੀਤੇ ਹੋਏ ਕੰਮਾਂ ਨੇ ਤੇਰੀ ਤਕਦੀਰ ਬਣ ਜਾਣਾ, ਤੇ ਪੁੱਤ ਹਰ ਕੰਮ ਗੁਰੂ ਨੂੰ ਪੁੱਛ ਕੇ ਕਰੀ, ਜੋ ਗੁਰ ਕਹੈ ਸੋਈ ਭਲ ਮੰਨੋ, ਉਹਦੇ ਵਿੱਚ ਹੀ ਤੇਰਾ ਭਲਾ ਹੈ। ਅਸੀਂ ਆਪਣੇ ਕਰਮਾਂ ਦੀ ਕਹਾਣੀ ਨੂੰ ਭੁੱਲ ਜਾਂਦੇ ਹਾਂ। ਹਰ ਬੰਦੇ ਦੀ ਜੀਵਨ ਦੀ ਕਹਾਣੀ ਹੈ ਇਹ, ਜਦੋਂ ਕੋਈ ਦੁੱਖ ਮਿਲਦਾ ਕੁਰਲਾਉਂਦਾ ਤੇ ਕਹਿੰਦਾ ਵੀ ਮੇਰਾ ਤਾਂ ਕਸੂਰ ਹੀ ਕੋਈ ਨਹੀਂ, ਇਹ ਤਾਂ ਜੀ ਫਲਾਨੇ ਦਾ ਕਰਕੇ ਦੁੱਖ ਮਿਲ ਰਿਹਾ ਮੈਨੂੰ। ਦ੍ਰੋਪਦੀ ਭਗਵਾਨ ਨੂੰ ਕਹਿੰਦੀ, ਕਹਿੰਦੀ ਭਗਵਾਨ ਜੀ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਮੈਨੂੰ ਦੁੱਖ ਬਹੁਤ ਮਿਲਿਆ, ਮਿਲਣਾ ਨਹੀਂ ਚਾਹੀਦਾ, ਬੇਪਤੀ ਬਹੁਤ ਹੋਈ। ਉਹ ਕਹਿੰਦੇ ਧੀਏ ਛੱਡ, ਇਹਨਾਂ ਗੱਲਾਂ ਤੋਂ ਕੀ ਲੈਣਾ, ਬੰਦਾ ਕੰਮ ਕਰਕੇ ਕਰਮ ਕਰਕੇ ਭੁੱਲ ਜਾਂਦਾ, ਅਸਲ ਕਹਾਣੀ ਇਹ ਆ, ਉਹ ਮਾਲਕ ਥੋੜ੍ਹਾ ਕਿਸੇ ਨੂੰ ਦੁੱਖ ਜਾਂ ਵਿਪਤਾ ਵਿੱਚ ਪਾਉਂਦਾ। ਜਿੱਦ ਕੀਤੀ, ਕਹਿੰਦੀ ਵੀ ਨਹੀਂ ਮੈਂ ਤਾਂ, ਆਪਾਂ ਸਾਰੇ ਕਹਿੰਦੇ ਲੱਗਦੀ ਵਾ ਜੀ ਕਿਸੇ ਦੀ ਹੱਥ ਦੀ ਤਲੀ ਤੇ ਕੁਝ ਰੱਖਿਆ ਹੀ ਹੋਊ, ਕਦੇ ਕਿਸੇ ਦਾ ਮਾੜਾ ਨਹੀਂ ਕੀਤਾ, ਮਾੜੇ ਤੋਂ ਮਾੜਾ ਬੰਦਾ ਵੀ ਇਹ ਗੱਲ ਕਹਿੰਦਾ ਜੀ, ਇੱਦਾਂ ਦੀ ਆ ਸਾਡੀ ਸਾਰਿਆਂ ਦੀ ਆਦਤ। ਉਹ ਕਹਿੰਦੀ ਨਹੀਂ ਭਗਵਾਨ ਜੀ ਮੈਂ ਤਾਂ ਲੱਗਦੀ ਵਾ ਕਿਸੇ ਦਾ ਭਲਾ ਹੀ ਕੀਤਾ ਹੋਣਾ, ਅੱਜ ਤਾਈਂ ਕਿਸੇ ਦਾ ਨਹੀਂ ਮਾੜਾ ਕੀਤਾ। ਜਦੋਂ ਬਹੁਤੀ ਜਿੱਦ ਕੀਤੀ ਨਾ ਤੇ ਭਗਵਾਨ ਜੀ ਕਹਿੰਦੇ ਚੰਗਾ ਫਿਰ ਸੁਣ, ਕਹਿੰਦੇ ਵੀ ਤੂੰ ਹਸਤਨਾਪੁਰ ਵਿੱਚ ਆਪਣਾ ਜਦੋਂ ਮਹਿਲ ਬਣਾਇਆ ਨਾ, ਦਿੱਲੀ ਦਾ ਪੁਰਾਣਾ ਨਾ ਹਸਤਨਾਪੁਰ ਸੀ, ਕਹਿੰਦੇ ਜਦੋਂ ਮਹਿਲ ਬਣਾਇਆ ਉਹਦੇ ਮਹੂਰਤ ਤੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਬੁਲਾਇਆ, ਚਾਚਿਆਂ ਤਾਇਆਂ ਨੂੰ ਵੀ ਬੁਲਾਇਆ, ਕੌਰਵ ਤੇ ਪਾਂਡਵ ਚਾਚੇ ਤਾਏ ਦੇ ਪੁੱਤ ਭਰਾ ਸੀ ਉਹਨਾਂ ਨੂੰ ਵੀ ਬੁਲਾਇਆ। ਕਹਿੰਦੇ ਵੀ ਜਦੋਂ ਉਹ ਕੈਰਵ ਆਏ ਨਾ ਤੇ ਦ੍ਰੋਪਤਾ ਤੂੰ ਬੈਠੀ ਖੜੀ ਸੀ ਆਪਦੇ ਮਹਿਲਾਂ ਤੇ, ਮਹਿਲਾਂ ਦਾ ਕੰਮ ਇੰਨਾ ਵਧੀਆ ਤਰੀਕੇ ਨਾਲ ਕਰਾਇਆ ਹੋਇਆ ਸੀ, ਕਹਿੰਦੇ ਜਿੱਥੇ ਕੰਧ ਸੀ ਉੱਥੇ ਐਂਟਰੀ ਲੱਗਦੀ ਸੀ ਤੇ ਜਿੱਥੇ ਐਂਟਰੀ ਉੱਥੇ ਇੱਦਾਂ ਲੱਗਦਾ ਸੀ ਜਿਵੇਂ ਕੰਧ ਕੱਢੀ ਹੋਵੇ। ਅੱਜ ਵੀ ਘਰਾਂ ਵਿੱਚ ਕਈਆਂ ਨੇ ਲੱਕੜ ਦਾ ਕੰਮ ਇੱਦਾਂ ਨਾਲ ਕਰਾਇਆ ਹੁੰਦਾ ਵੀ ਉਹ ਕਲੋਜ਼ਟ ਜੇ ਬਣੇ ਹੋਏ ਨੇ, ਵਿੱਚੋਂ ਹੀ ਵਾਸ਼ਰੂਮ ਨੂੰ ਰਸਤਾ ਜਾਂਦਾ ਹੁੰਦਾ, ਆਮ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਕਈ ਇੱਦਾਂ ਦੇ ਮਹਿਲ ਨੇ ਜਿੱਥੇ ਇੱਦਾਂ ਦਾ ਭੁਲੇਖਾ ਲੱਗ ਜਾਂਦਾ। ਕਹਿੰਦੇ ਜਿੱਥੇ ਕੰਧ ਸੀ ਉੱਥੇ ਇੱਦਾਂ ਲੱਗਦੀ ਸੀ ਜਿਵੇਂ ਦਰਵਾਜ਼ਾ ਹੋਵੇ, ਜਿੱਥੇ ਦਰਵਾਜ਼ਾ ਮਹਿਸੂਸ ਹੁੰਦਾ ਸੀ ਉੱਥੇ ਕੰਧ ਸੀ। ਅੱਗੇ ਘਾਹ ਦੇ ਉੱਤੇ ਰੰਗ ਇੰਨੇ ਤਰੀਕੇ ਨਾਲ ਬਖੇਰੇ ਹੋਏ ਸੀ, ਜਿੱਥੇ ਘਾਹ ਸੀ ਉੱਥੇ ਲੱਗਦਾ ਸੀ ਪਾਣੀ ਹੋਵੇ ਤੇ ਜਿੱਥੇ ਪਾਣੀ ਸੀ ਉੱਥੇ ਰੰਗ ਬਖੇਰਿਆ ਸੀ, ਇੱਦਾਂ ਲੱਗਦਾ ਸੀ ਜਿਵੇਂ ਘਾਹ ਹੋਵੇ। ਕਹਿੰਦੇ ਤੂੰ ਮਹਿਲਾਂ ਤੇ ਖੜੀ ਹੋਈ ਦੇਖ ਰਹੀ ਸੀ ਤੇ ਮਨ ਵਿੱਚ ਇੱਕ ਉਮੀਦ ਰੱਖੀ ਹੋਈ ਸੀ ਵੀ ਲੋਕ ਬੜੇ ਹੈਰਾਨ ਹੋਣਗੇ ਤੇ ਨਾਲੇ ਆਣ ਕੇ ਪੁੱਛਣਗੇ ਵੀ ਕਿਵੇਂ ਬਣਾਇਆ, ਕਿੰਨੇ ਪੈਸੇ ਲੱਗੇ। ਅਸਲ ਜਿੰਨੀ ਦੇਰ ਦੋ ਚਾਰ ਜਾਣੇ ਆਣ ਕੇ ਪੁੱਛਣ ਨਾ, ਮੁੱਲ ਨਹੀਂ ਨਾ ਮੁੜਦਾ ਉਨੀ ਦੇਰ। ਬੀਬੀ ਨੇ ਕਿਸੇ ਨੇ 20,000 ਵਾਲਾ ਸੂਟ ਪਾਇਆ ਹੋਵੇ, ਪਾਰਟੀ ਤੇ ਜਾਵੇ ਕਿਸੇ ਤੇ, ਜਿੰਨੀ ਦੇਰ ਤਿੰਨ ਚਾਰ ਜਣੀਆਂ ਪੁੱਛਣ ਨਾ ਵੀ ਭੈਣੇ ਕਿੰਨੇ ਦਾ ਆਇਆ, ਉਨੀ ਦੇਰ ਸੂਟ ਦਾ ਮੁੱਲ ਨਹੀਂ ਨਾ ਮੁੜਦਾ। ਤੂੰ ਵੀ ਦ੍ਰੋਪਤਾ ਇੱਛਾ ਰੱਖੀ ਹੋਈ ਸੀ ਮਨ ਵਿੱਚ ਵੀ ਆਣ ਕੇ ਹੈਰਾਨ ਹੋ ਕੇ ਸਾਰੇ ਪੁੱਛਣਗੇ। ਉਹ ਵਿਚਾਰੇ ਕੈਬ ਜਦੋਂ ਆਏ ਨਾ, ਕਹਿੰਦੇ ਵੀ ਦਰਵਾਜ਼ੇ ਦਾ ਪਤਾ ਨਾ ਲੱਗੇ, ਜੇ ਵੜਨ ਦਾ ਯਤਨ ਕਰਨ ਤਾਂ ਅੱਗੋਂ ਮੱਥਾ ਟਕਰਾਉਣ ਵਾਲੀ ਗੱਲ, ਮਸਾਂ ਟੋ ਟੂ ਕੇ ਦਰਵਾਜ਼ੇ ਦਾ ਪਤਾ ਲੱਗਾ ਤੇ ਉਹਨਾਂ ਨੇ ਸੋਚਿਆ ਵੀ ਅਜੇ ਕਿਸੇ ਨੇ ਨਹੀਂ ਦੇਖਿਆ, ਕਿਹੜਾ ਕਿਸੇ ਨੂੰ ਪਤਾ ਲੱਗਾ, ਕੋਈ ਬੰਦਾ ਸਾਈਕਲ ਤੋਂ ਡੈਗ ਪਏ ਛੇਤੀ ਦੇਣੇ ਸੰਭਲਦਾ ਨਾ ਵੀ ਕਿਸੇ ਨੂੰ ਪਤਾ ਨਾ ਲੱਗ ਜਾਏ। ਅੱਗੇ ਸੋਚਿਆ ਵੀ ਛੇਤੀ ਦੇਣੇ ਮਹਿਲ ਦੇ ਵਿੱਚ ਐਂਟਰ ਹੋ ਜਾਈਏ ਤੇ ਕਹਿੰਦੇ ਉੱਥੇ ਕੀ ਹੋਇਆ ਵੀ ਗਾਂਹ ਪਾਣੀ ਦੇ ਟੋਏ ਸੀ, ਪਾਣੀ ਦੇ ਉੱਤੇ ਰੰਗ ਬਖੇਰਾ ਸੀ, ਪਤਾ ਲੱਗ ਨਹੀਂ ਸੀ ਰਿਹਾ ਤੇ ਉਹ ਵਿਚਾਰੇ ਪਾਣੀ ਦੇ ਵਿੱਚ ਡਿੱਗ ਪਏ, ਕੱਪੜੇ ਭਿੱਜ ਗਏ। ਦ੍ਰੋਪਦੀ ਤੂੰ ਮਹਿਲ ਦੇ ਉੱਤੇ ਖੜੀ ਹੋਈ ਨੇ ਜ਼ਬਾਨ ਨਾਲ ਇੱਕ ਬੀਜ ਬੀਜਿਆ ਸੀ, ਕਿਹੜਾ? ਕਹਿੰਦੀ ਅੰਨਿਆਂ ਦੇ ਅੰਨੇ ਹੀ ਰਹੇ ਨਾ, ਧ੍ਰਿਤਰਾਸ਼ਟਰ ਕਾਣਾ ਸੀ ਨਾ,
ਕਹਿੰਦੇ ਵੀ ਤੂੰ ਉਹਨਾਂ ਦੀ ਬੇਪਤੀ ਘਰ ਦੇ ਸ਼ਰੀਕੇ ਵਾਲੇ ਕੋਈ 20-30 ਪੰਜਾਵਾਂ ਦੇ ਵਿੱਚ ਕੀਤੀ, ਤੇਰਾ ਬੀਜਿਆ ਬੀਜੇ ਏਡਾ ਵੱਡਾ ਦਰਖਤ ਬਣ ਗਿਆ, ਤੇਰੀ ਸਾਰੇ ਸੰਸਾਰ 'ਚ ਬੇਪਤੀ ਹੋਈ। ਹੰਕਾਰ ਵੱਸ ਕੋਈ ਵੀ ਐਸਾ ਕਰਮ ਨਾ ਕਰੀਏ ਜਿਹਦਾ ਫਲ ਚੱਖਣਾ ਔਖਾ ਹੋ ਜਾਏ। ਇਸ ਵਾਰਤਾ ਨੂੰ ਨਾ ਭਾਈ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਅੰਕਿਤ ਕੀਤਾ। ਅੰਦਰ ਸਭਾ ਦੁਸ਼ਾਸਨ ਹੈ ਮਥੇ ਵਾਲ ਦਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ 45 ਬਾਂਦੀ। ਪੰਜੇ ਪਾਂਡੋ ਦੇਖਦੇ ਔਕਟ ਰੁੱਧੀ ਨਾਰ ਜਿਨ੍ਹਾਂ ਦੀ, ਅੱਖੀ ਮੀਟ ਧਿਆਨ ਧਰ ਹਾ ਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਕਹਿੰਦੇ ਕੱਪੜ ਕੋਟੋ ਸਾਰਿਆਂ ਨਾ ਥੱਕੇ ਦੂਤ ਨਾ ਪਾਰ ਵਸਾਂਦੀ, ਹੱਥ ਮਰੋੜਨ ਸਿਰ ਧੁਣਨ ਪੱਛੋ ਤਾਣ ਕਰਨ ਜਹ ਜਾਂਦੀ। ਘਰ ਆਏ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ, ਨਾਥ ਅਨਾਥ ਬਾਣ ਤੁਰਾਂ ਦੀ। ਉਹ ਕਹਿੰਦੇ ਵੀ ਤੇਰੀ ਬੇਪਤੀ ਤਾਂ ਹੀ ਹੋਈ ਆ ਵੀ ਤੂੰ ਕਿਸੇ ਸਮੇਂ ਜ਼ਬਾਨ ਨਾਲ ਇੱਕ ਬੀਜ ਬੀਜਿਆ ਸੀ, ਉਹ ਏਡਾ ਵੱਡਾ ਹੋ ਗਿਆ, ਤੇ ਉਹ ਕਹਿੰਦੀ ਫਿਰ ਇੱਜ਼ਤ ਕਿਵੇਂ ਰਹਿ ਗਈ। ਉਹ ਕਹਿੰਦੇ ਵੀ ਉਹ ਵੀ ਤੇਰਾ ਹੀ ਕੀਤਾ ਸੀ ਆਪਣਾ ਹੀ। ਕਹਿੰਦੀ ਜੀ ਹੁਣ ਉਹ ਵੀ ਦੱਸ ਹੀ ਦਿਓ ਕਿਰਪਾ ਕਰਕੇ। ਭਗਵਾਨ ਜੀ ਕਹਿੰਦੇ ਵੀ ਤੂੰ ਆਪਣੀਆਂ ਸਹੇਲੀਆਂ ਨੂੰ ਨਾਲ ਲੈ ਕੇ ਜਮਨਾ ਤੇ ਨਹਾਉਣ ਵਾਸਤੇ ਗਈ, ਅੱਗੇ ਜਾ ਕੇ ਦੇਖਿਆ ਵੀ ਨਦੀ ਦੇ ਵਿੱਚ ਇੱਕ ਦੁਰਬਾਸ਼ਾ ਨਾਮ ਦਾ ਰਿਸ਼ੀ ਨਹਾ ਰਿਹਾ, ਤੇ ਉਹਨੂੰ ਤੈਂ ਆਵਾਜ਼ ਦਿੱਤੀ ਵੀ ਰਿਸ਼ੀ ਜੀ ਤੁਸੀਂ ਬਾਹਰ ਆਓ ਤੇ ਅਸੀਂ ਲੜਕੀਆਂ ਨੇ ਇੱਥੇ ਇਸ਼ਨਾਨ ਕਰਨਾ। ਉਹ ਰਿਸ਼ੀ ਕਹਿੰਦਾ ਧੀਏ ਵੀ ਮੇਰੀ ਲੰਗੋਟੀ ਅਚਾਨਕ ਪਾਣੀ ਦੇ ਵਿੱਚ ਅੱਗੇ ਵਹਿ ਗਈ ਤੇ ਮੈਨੂੰ ਨਗੇਜ ਢੱਕਣ ਵਾਸਤੇ ਕੋਈ ਥੋੜਾ ਜਿਹਾ ਕੱਪੜਾ ਦਿਓ ਤਾਂ ਕਿ ਮੈਂ ਤਨ ਨੂੰ ਕੱਜ ਕੇ ਪਾਣੀ ਤੋਂ ਬਾਹਰ ਆ ਜਾਵਾਂ। ਕਹਿੰਦੇ ਦਰੋਪਤਾ ਤੂੰ ਆਪਣੀ ਸਾੜੀ ਨਾਲੋਂ ਕੁਝ ਕੱਪੜਾ ਪਾੜ ਕੇ ਉਸ ਰਿਸ਼ੀ ਵੱਲ ਸਿੱਟਿਆ, ਹਵਾ ਵਗਦੀ ਸੀ ਉਹ ਕੱਪੜਾ ਉਹਦੇ ਹੱਥ ਨਾ ਆਇਆ, ਗਾਂਹ ਬਹਿ ਗਿਆ ਪਾਣੀ 'ਚ, ਦੁਆਰਾ ਪਾੜ ਕੇ ਫਿਰ ਸਿੱਟਿਆ ਉਹ ਵੀ ਹੱਥ ਨਾ ਆਇਆ, ਤੀਜੀ ਵਾਰ ਕੱਪੜਾ ਪਾੜ ਕੇ ਸੁੱਟਿਆ ਤੇ ਉਹ ਕੁਦਰਤੀ ਤੌਰ 'ਤੇ ਉਹਦੇ ਹੱਥ ਆ ਗਿਆ, ਉਹਨੇ ਉਹ ਕੱਪੜੇ ਦੇ ਨਾਲ ਆਪਣਾ ਤਨ ਕੱਜਿਆ। ਨਾਲ ਤੈਨੂੰ ਅਸੀਸਾਂ ਦਿੱਤੀਆਂ ਧੀਏ, ਜਿਵੇਂ ਤੈਂ ਮੇਰਾ ਨਗੇਜ ਢੱਕਿਆ ਮਾਲਕ ਕਦੇ ਤੇਰੇ ਵੀ ਪੜਦੇ ਢੱਕ ਲਵੇ। ਦਾਨ ਤਾਂ ਇੱਕ ਲੰਗੋਟੀ ਜਿੰਨਾ ਕੱਪੜੇ ਕੀਤਾ ਸੀ 2 ਗਿੱਠਾਂ, ਏਡਾ ਵੱਡਾ ਫਲ ਲੱਗਿਆ। ਕਹਿੰਦੇ ਵੀ ਕੱਪੜੇ ਲਾਉਂਦੇ ਲਾਉਂਦੇ ਅਗਲੇ ਥੱਕ ਗਏ ਪਰ ਤੇਰੀ ਬੇਪਤੀ ਨਹੀਂ ਕਰ ਸਕੇ। ਜਦੋਂ ਰੱਖਣ ਤੇ ਰੱਬ ਆਉਂਦਾ ਨਾ ਉਦੋਂ ਬੇਇੱਜ਼ਤੀ ਕੋਈ ਕਿਵੇਂ ਕਰ ਲਊ। ਕਹਿੰਦੇ ਤੇਰੀ ਬੇਇੱਜ਼ਤੀ ਨਹੀਂ ਕਰ ਸਕੇ ਪਰ ਬੀਜਿਆ ਤੇਰਾ ਹੀ ਸੀ, ਉਹ ਵੀ ਆਪਣਾ ਹੀ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਗੱਲ ਦਾ ਵੀ ਜ਼ਿਕਰ ਕਰਦੇ ਨੇ ਆਪਣੇ ਕਵਿਤਾ ਵਿੱਚ। ਕਹਿੰਦੇ ਦਰੋਪਦੀ ਕੁਪੀਨ ਮਾਤਰ ਦਈ ਜੋ ਮੁਨੀਸਰੈ, ਕੁਪੀਨ ਹੁੰਦਾ ਲੰਗੋਟੀ ਕਿ ਜਿੰਨਾ ਕੱਪੜਾ। ਦਰੋਪਦੀ ਕੁਪੀਨ ਮਾਤਰ ਦਈ ਜੋ ਮੁਨੀਸਰੈ, ਤਾਂ ਤੇ ਸਭਾ ਮੱਧ ਬਹਿਓ ਬਸਨ ਪ੍ਰਵਾਹ ਜੀ। ਕਹਿੰਦੇ ਕੱਪੜਾ ਥੋੜਾ ਜਿਹਾ ਦਾਨ ਕੀਤਾ ਸੀ, ਇੰਨਾ ਫਲੀ ਭੂਤ ਹੋਇਆ ਵੀ ਕੱਪੜੇ ਦੇ ਢੇਰ ਲੱਗ ਗਏ, ਬੇਪਤੀ ਨਹੀਂ ਕਰ ਸਕੇ। ਤਨਕ ਤੰਦਲ ਜਗਦੀਸੈ ਦਏ ਸੁਦਾਮਾ, ਤਾਂ ਤੇ ਪਾਏ ਚਤਰ ਪਦਾਰਥ ਅਥਾਹ ਜੀ। ਦੁਖਤ ਗਜਿੰਦ ਅਰ ਬਿੰਦ ਗਹਿ ਭੇਟ ਰੱਖੈ, ਤਾਂ ਕਹਿ ਕਾਜਾ ਚੱਕਰ ਪਾਣ ਆਣ ਗ੍ਰਸੇ ਗ੍ਰਾਹ ਜੀ। ਕਾਹਾਂ ਕੋ ਕਰੈ ਕਛ ਹੋਤ ਨਾ ਕਾਹੂ ਕੇ ਕੀਏ, ਜਾ ਕੀ ਪ੍ਰਭ ਮਾਨ ਲਿਹੇ ਸਭੈ ਸੁਖ ਤਾਹੇ ਜੀ। ਕੀਤੇ ਹੋਏ ਕੰਮ ਤਕਦੀਰ ਬਣ ਜਾਂਦੇ ਨੇ। ਬਾਬਾ ਫਰੀਦ ਜੀ ਕਹਿੰਦੇ ਵੀ ਜੇ ਤੂੰ ਇੱਛਾ ਰੱਖਦਾ ਵੀ ਮੈਨੂੰ ਬਜ਼ੌਰ ਦੀਆਂ ਦਾਖਾਂ ਮਿਲ ਜਾਣ, ਮਿੱਠਾ ਖਾਣ ਦੀ ਇੱਛਾ ਰੱਖਣੀ ਤਾਂ ਮਾੜੀ ਗੱਲ ਨਹੀਂ ਹੈ, ਪਰ ਪੁੱਤ ਬੀਜ ਵੀ ਤਾਂ ਫਿਰ ਅੰਗੂਰਾਂ ਦੇ ਬੀਜਣੇ ਚਾਹੀਦੇ ਆ ਨਾ। ਜੇ ਕਿਸੇ ਨੇ ਕਣਕ ਦਾ ਬੀਜ ਪਾਇਆ ਤੇ ਲੱਗ ਜਾਵੇ ਅਰਦਾਸਾਂ ਕਰਨਾ ਹੈ ਧਰਤੀ ਮਾਤਾ ਅਸੀਂ ਪੁਰਾਣੇ ਸਮੇਂ ਤੋਂ ਖੇਤੀ ਕਰਦੇ ਹਾਂ, ਤੇਰੇ ਨਾਲ ਪੁਰਾਣੀ ਰਿਸ਼ਤੇਦਾਰੀ ਆ, ਦਾਦਾ ਵੀ ਖੇਤੀ ਕਰਦਾ ਸੀ, ਬਾਪੂ ਵੀ ਖੇਤੀ ਕਰਦਾ ਰਿਹਾ ਤੇ 20 ਸਾਲ ਹੋ ਗਏ ਮੈਨੂੰ। ਧਰਤੀ ਕਹੇਗੀ ਵੀ ਨਹੀਂ, ਜੇ ਬੀਜ ਝੋਨੇ ਦਾ ਪਾਇਆ ਤਾਂ ਝੋਨਾ ਹੀ ਹੋਊਗਾ, ਜੇ ਕਣਕ ਦਾ ਪਾਇਆ ਤਾਂ ਕਣਕ ਹੀ ਹੋਏਗੀ। ਜੋ ਬੀਜਾਂਗੇ ਉਹ ਵੱਢਣਾ ਪਏਗਾ, ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ, ਉਹ ਸਾਡੀ ਤਕਦੀਰ ਬਣ ਜਾਣਾ, ਜੋ ਬੀਜਾਂਗੇ ਉਹ ਵੱਢਣਾ ਪੈਣਾ ਹਰ ਹਾਲਤ ਵਿੱਚ। ਇਸ ਕਰਕੇ ਬਾਬਾ ਫਰੀਦ ਜੀ ਕਹਿੰਦੇ ਜੇ ਮਿੱਠਾ ਖਾਣ ਦੀ ਇੱਛਾ ਰੱਖਦਾ ਤੇ ਬੀਜ ਵੀ ਮਿੱਠੇ ਦੇ ਬੀਜਣੇ ਪੈਣਗੇ ਨਾ। ਕਦੇ ਕਿੱਕਰਾਂ ਦੇ ਬੀਜ ਬੀਜ ਕੇ ਬਜੌਰ ਦੀਆਂ ਦਾਖਾਂ ਥੋੜਾ ਲੱਗਦੀਆਂ,
ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਢੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਅਤੇ ਬਾਬਾ ਫਰੀਦ ਜੀ ਕਹਿੰਦੇ ਉਹ ਕੰਮ ਨਾ ਕਰੀਏ ਜਿਹੜੇ ਕੰਮ ਦਾ ਫਲ ਚੱਖਣਾ ਬੜਾ ਔਖਾ ਹੋ ਜਾਏ। ਕਹਿੰਦੇ ਜਿੰਨੀ ਕੰਮੀ ਨਾਹੇ, ਗੁਣ ਕੀਤੇ ਹੋਏ ਕੰਮ ਤੇਰੀ ਤਕਦੀਰ ਬਣ ਜਾਣੇ ਨੇ। ਫਰੀਦਾ, ਜਿੰਨੀ ਕੰਮੀ ਨਾਹੇ ਗੁਣ ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਵਹੀਂ ਸਾਈਂ ਦਾ ਦਰਬਾਰ। ਕੀਤੇ ਕੰਮਾਂ ਨੇ ਤੇਰੀ ਤਕਦੀਰ ਬਣ ਜਾਣਾ। ਗੁਰੂ ਦੇ ਦਰ ਤੇ ਆਣ ਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਜੇ ਤੂੰ ਸੁਧਰਨ ਵਾਸਤੇ ਤਿਆਰ ਹੋਵੇਂ, ਅੱਜ ਤੋਂ ਪਹਿਲੀ ਤੇਰੀ ਕੁਲ ਨਾਸ਼, ਤੇਰੇ ਕਰਮ ਨਾਸ। ਗੁਰੂ ਪਾਤਸ਼ਾਹ ਰਹਿਮਤ ਕਰਦੇ ਨੇ, ਇੱਕ ਕੰਡੀਸ਼ਨ 'ਤੇ ਬਖਸ਼ਦੇ ਨੇ। ਇਹ ਵਿਚਾਰਾਂ ਸਮੇਂ ਨੇ ਪੰਥ ਮੁਕਾ ਲਿਆ, ਕਿਤੇ ਫਿਰ ਆਪ ਸੰਗਤਾਂ ਨਾਲ ਸਾਂਝੀਆਂ ਕਰਾਂਗਾ। ਇਹ ਨਹੀਂ ਵੀ ਨੈਤੀ ਬੰਦਾ ਮਿੱਥ ਕੇ ਪਾਪ ਕਰੀ ਜਾਵੇ ਅਤੇ ਸੋਚੇ ਵੀ ਸੰਡੇ ਨੂੰ ਆਣ ਕੇ $20 ਦੀ ਆਪਾਂ ਦੇਗ ਕਰਾਉਣੀ ਅਤੇ ਬਖਸ਼ਿਆ ਜਾਊਂ, ਇੱਦਾਂ ਨਹੀਂ। ਜਾਣ ਬੁੱਝ ਕੇ ਬਾਵਰੇ ਤੈਂ ਕਾਜ ਵਿਗਾਰਿਓ, ਪਾਪ ਕਰਤ ਸੁੱਕਜਿਓ ਨਹੀਂ ਨੈ ਗਰਬ ਨਿਵਾਰਿਓ। ਜਾਣ ਬੁੱਝ ਕੇ ਨਹੀਂ, ਇੱਦਾਂ ਨਹੀਂ ਬਖਸ਼ਦਾ। ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝੜਕੇ ਬਹੁ ਭਾਂਤੀ, ਬੋੜ ਪਿਤਾ ਗਲ ਲਾਵੈ। ਪਿਛਲੇ ਉਗਣ ਬਖਸ਼ ਲਏ ਪ੍ਰਭ। ਜਿਹੜਾ ਤਾਂ ਮਿੱਥ ਕੇ ਕਰ ਰਿਹਾ ਉਹਦੀ ਬਾਬਤ ਪਾਤਸ਼ਾਹ ਜੀ ਕਹਿੰਦੇ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਜਿਹੜਾ ਮਿੱਥ ਕੇ ਕਰ ਰਿਹਾ ਨਾ ਉਹ ਨਹੀਂ ਬਖਸ਼ਿਆ ਜਾਣਾ। ਹਾਂ, ਅੱਜ ਤੋਂ ਪਹਿਲਾਂ ਜਿਹੜੇ ਅਚਨਚੇਤ ਕਰ ਲਏ, ਜੇ ਅੱਗੋਂ ਤੋਂ ਸੁਧਰਨ ਵਾਸਤੇ ਤਿਆਰ ਹੋਵੇ, ਫਿਰ ਗੁਰੂ ਤਰਸ ਕਰਦਾ ਵੱਡੇ ਵੱਡੇ ਪਾਪੀਆਂ ਨੂੰ, ਉਹਨਾਂ ਨੂੰ ਵੀ ਬਖਸ਼ ਦਿੱਤਾ। ਪੱਤ ਤੋਂ ਉਦਾਹਰਣ ਸਤਿਗੁਰ ਮੇਰਾ, ਮੋਹਿ ਤਿਸਕਾ ਪਰਵਾਸਾ, ਬਖਸ਼ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ। ਇਸ ਕੰਡੀਸ਼ਨ 'ਤੇ ਬਖਸ਼ਦਾ ਜੇ ਅੱਗੋਂ ਤੋਂ ਸੁਧਰਨ ਵਾਸਤੇ ਤਿਆਰ ਹੋ ਜਾਏ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੇ। ਭਾਈ ਸਾਹਿਬ ਜੀ ਕਹਿੰਦੇ ਵੀ ਕੀਤੇ ਹੋਏ ਲੇਖ ਜਿਹੜੇ ਨੇ ਭੋਗਣੇ ਪੈਂਦੇ ਨੇ। ਭੋਗਤ ਵਿਵਸ ਮੇਵ ਕਰਮ ਕਰਤ ਗਿਤ ਗਤ, ਜਸ ਕਰ ਤਸ ਲੇਪ ਕਾਰਨ ਕੋ ਈਸ ਹੈ। ਉਹ ਕਰਵਾਉਣ ਵਾਲਾ ਤੇ ਕਰਨ ਵਾਲਾ ਮਾਲਕ ਵਾਹਿਗੁਰੂ ਹੈ। ਕਰਤਾ ਪ੍ਰਧਾਨ ਕਦੋਂ ਕਰਮ ਕਦੋਂ ਹੈ ਜੀਉ, ਘਾਟ ਬਾਡ ਕੌਣ ਕੌਣ ਮਤ ਬਿਸਵਾ ਬੀਸ ਹੈ। ਉਹਦੇ ਵਿੱਚ ਫਿਰ ਕੋਈ ਵਾਧਾ ਘਾਟਾ ਕਰਨ ਵਾਲਾ ਨਹੀਂ। ਲੇਖ ਨਾ ਮਿਟਈ ਹੇ ਸਖੀ, ਜੋ ਲਿਖਿਆ ਕਰਤਾਰ। ਅਸਤੁਤ ਨਿੰਦਾ ਕਹਾਂ ਵਿਆਪਤ ਹਰਖ ਸੋਗ, ਹੋਣ ਹਾਰ ਕਹੋ ਕਹਾਂ ਗਾਰ ਓ ਅਸੀਸ ਹੈ। ਭਾਈ ਸਾਹਿਬ ਜੀ ਕਹਿੰਦੇ ਔਸਤ ਨਿੰਦਾ ਖੁਸ਼ੀ ਤੇ ਗਮੀ, ਅਸੀਸਾਂ ਤੇ ਬਦ ਅਸੀਸਾਂ। ਕਹਿੰਦੇ ਇਹ ਕਿਸੇ ਦੀਆਂ ਲਾਈਆਂ ਹੋਈਆਂ ਨਹੀਂ ਲੱਗਦੀਆਂ। ਦਰਅਸਲ ਜੋ ਕਰਮ ਕੀਤੇ ਨੇ ਉਹਦਾ ਫਲ ਭੋਗਣਾ ਪੈਂਦਾ। ਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਕੇ ਜਿਹੜੇ ਆਪਣੀ ਜੀਵਨ ਗਤੀ ਨੂੰ ਸੁਧਾਰ ਲੈਂਦੇ ਨੇ, ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ। ਆਪੇ ਮੇਲੇ ਕੀਤੇ ਹੋਏ ਕੰਮ ਤਕਦੀਰ ਬਣਦੇ ਨੇ ਅਤੇ ਕਰਮਾਂ ਵਿੱਚੋਂ ਸ਼੍ਰੋਮਣੀ ਕਰਮ ਹੈ। ਹਰ ਕੀਰਤ ਸਾਧ ਸੰਗਤ ਹੈ, ਸਹਿਰ ਕਰਮਨ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਸਤਸੰਗਤ ਵਿੱਚ ਜੁੜ ਕੇ ਮਾਲਕ ਦਾ ਨਾਮ ਜਪਣਾ ਸ਼੍ਰੋਮਣੀ ਕਰਮ ਹੈ। ਆਓ, 3 ਕੁ ਮਿੰਟ ਬਾਕੀ ਨੇ, ਰਸਨਾ ਨੂੰ ਪਵਿੱਤਰ ਕਰੀਏ, ਗੁਰਮੰਤਰ ਦਾ ਜਾਪ, ਉਪਰੰਤ ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਭਾਈ ਸਾਹਿਬ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ। ਪਿਆਰ ਨਾਲ ਸਾਰੇ ਹਾਜ਼ਰੀ ਲਵਾਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਪ੍ਰਿਤਪਾਲ ਸਿੰਘ ਜੀ ਆਪ ਸੰਗਤਾਂ ਦੀ ਹਜ਼ੂਰੀ ਵਿੱਚ ਸੇਵਾਵਾਂ ਲਈ ਪਹੁੰਚ ਚੁੱਕੇ ਨੇ। ਉਹਨਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਨੇ। ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਗੁਰੂ ਘਰ ਦੇ ਵਜ਼ੀਰ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ ਹੁਣਾਂ ਪਾਸੋਂ ਸਰਵਣ ਕਰੀਏ ਜੀ। ਭੁੱਲਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ, ਜੋ ਕਿ ਆਪ ਜੀਆਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸੰਗਤਾਂ ਵੱਲੋਂ ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦੇ ਢਾਡੀ ਜਥੇ ਨੂੰ ਕਿ ਉਹ ਆਪ ਜੀਆਂ ਨੂੰ ਗੁਰ ਇਤਿਹਾਸ ਅਤੇ 12 ਸਰਵਣ ਕਰਵਾਉਣ ਜੀ। ਆਪ ਜੀ ਗੁਰ ਇਤਿਹਾਸ ਅਤੇ 12 ਸਰਵਣ ਕਰੋ ਜੀ, ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਸਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਜੂਨ 1984 ਦੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼੍ਰੀ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 7 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਗੁਰ ਇਤਿਹਾਸ ਦੇ 12 ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭਲਾ ਕਰੀ ਸਰਬਤ ਦਾ ਸਭ ਨੂੰ ਬਖਸ਼ ਖੁਸ਼ੀਆਂ ਖੇੜੇ ਬਖਸ਼ ਖੁਸ਼ੀਆਂ ਖੇੜੇ
1: ਹੋ ਮਾਂ

0: ਆਰਸ ਤੇ ਜਗਸੀਰ ਬੂਟਾ ਦੇ ਆਏ ਹਾਜ਼ਰੀ ਲਾਉਣ ਦਾਤਿਆ
1: ਮਿਹਰ ਕਰੀ ਮਿਹਰ ਕਰੀ ਲੱਗਿਆ ਜਾ।

ਮਿਹਰ ਕਰੀ ਮੇਰਾ ਦਿਆਂ ਸਾਈਆਂ ਕਰਦੇ ਹਾਂ ਅਰਜੋਈ ਬਿਣ ਤੇਰੇ ਨਾ ਪੱਤਾ ਹਿਲਦਾ ਤੂੰ ਕਰਨਾ ਕਰਾਵਣ ਸੋਈ ਮਾਫ ਕਰੀ ਮੇਰੇ ਸਿਰਦਿਆਂ ਸਾਈਆਂ ਜੋ ਸਾਤੋਂ ਭੁੱਲ ਚੁੱਕ ਹੋਈ ਅਸੀਂ ਹਾਂ ਔਗਣ ਹਾਰੇ ਦਾਤਾ ਨਾ ਤੇਰੇ ਵਰਗਾ ਕੋਈ ਦਰ ਤੇਰੇ ਤੇ ਅਜੀਤ ਬਾਲ ਨੂੰ ਮਿਲ ਜੇ ਕੁਝ ਪਲ ਢੋਈ ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੀ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਮੇਰੇ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਕਰਕੇ ਹਾਜ਼ਰੀ ਲਗਵਾਈਏ ਰਸਨਾ ਪਵਿੱਤਰ ਕਰੀਏ ਕੋਈ ਰਸਨਾ ਬਾਂਝੀ ਨਾ ਜਾਵੇ ਕਿਉਂਕਿ ਵਾਹਿਗੁਰੂ ਦੀ ਫਤਿਹ ਬੁਲਾਉਣ ਲੱਗਿਆਂ ਦੋ ਵਾਰੀ ਵਾਹਿਗੁਰੂ ਰਸਨਾ ਚੋਂ ਕਹਿੰਦਾ ਬੰਦਾ ਅਤੇ ਦੋ ਵਾਰੀ ਵਾਹਿਗੁਰੂ ਕੰਨਾਂ ਨਾਲ ਸੁਣਦਾ ਹੈ ਆਓ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚੋਂ ਗੁਰਮੁਖ ਲਾਹਾ ਲੈ ਗਏ ਦੇ ਮਹਾਂਬਾਕਾ ਅਨੁਸਾਰ ਲਾਹੇ ਖੱਟੀਏ ਜੀ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ ਆਪ ਸੰਗਤਾਂ ਨੂੰ ਕਥਾ ਵਿਚਾਰਾਂ ਦੇ ਨਾਲ ਜੋੜ ਰਹੇ ਸਨ ਮਹਾਰਾਜ ਨੇ ਹੁਕਮ ਕੀਤੇ ਕਹਿੰਦੇ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਨਾਈਆਂ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਂਝਾਂ ਗੁਰੂ ਦੀ ਜਿਹੜੀ ਵਡਿਆਈ ਆ ਨਾ ਉਹ ਚਾਹੇ ਅਸੀਂ ਕਥਾ ਰਾਹੀਂ ਕਰੀਏ ਕੀਰਤਨ ਰਾਹੀਂ ਕਰੀਏ ਢਾਡੀ ਵਾਰਾਂ ਰਾਹੀਂ ਪ੍ਰਚਾਰ ਰਾਹੀਂ ਕਰੀਏ ਕਰਨੀ ਗੁਰੂ ਦੀ ਵਡਿਆਈ ਹੈ ਸਤਿਗੁਰ ਵੱਡਾ ਕਾਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤਾਂ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਨਕਮਸਤਕ ਹੋ ਕੇ ਲਾਹੇ ਖੱਟ ਰਹੀਆਂ ਨੇ ਕਿਉਂਕਿ ਇੱਥੇ ਆਉਣਾ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਗਿਆਨੀ ਜੀ ਹੁਣੇ ਕਥਾ ਇਹ ਕਰ ਰਹੇ ਸੀ ਵੀ ਬੰਦਿਆਂ ਕੋਈ ਨਾ ਗੁਣ ਬੀਜ ਲੈ ਕਿਉਂਕਿ ਜਿਹੋ ਜਿਹਾ ਅਸੀਂ ਬੀਜਣਾ ਉਹੋ ਜਿਹਾ ਹੀ ਵੱਢਣਾ ਇਹ ਗੱਲ ਪੱਕੀ ਹੈ ਮੈਂ ਕਹਾਂ ਜਾਂ ਕੋਈ ਹੋਰ ਬੰਦਾ ਕਹੇ ਭਾਵੇਂ ਨਾ ਮੰਨੀਏ ਇਹ ਮਹਾਰਾਜ ਨੇ ਕਹਿਤਾ ਇਹ ਸੱਚੇ ਪਾਤਸ਼ਾਹ ਦੇ ਹੁਕਮ ਆ ਕਹਿੰਦੇ ਦਾਦਾ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾਂ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਇਹ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਕੇ ਮਹਾਰਾਜ ਕਹਿੰਦੇ ਵੀ ਤੇਰੀ ਆਪਦੀ ਖੇਤੀ ਤੇਰੇ ਆਪਦੇ ਕਰਮ ਹੈ ਤੂੰ ਜਿਹੋ ਜਿਹਾ ਬੀਜਣਾ ਉਹੋ ਜਿਹਾ ਤੈਨੂੰ ਵੱਢਣਾ ਹੀ ਪੈਣਾ ਚੰਗੇ ਬੀਜ ਬੀਜੇਗਾ ਤੇ ਉਹਦਾ ਫਲ ਚੰਗਾ ਮਿਲ ਜਾਣਾ ਮਾੜੇ ਬੀਜ ਬੀਜੇਗਾ ਤੇ ਉਹਦਾ ਫਲ ਮਾੜਾ ਮਿਲਣਾ ਦ੍ਰੋਪਦੀ ਦੀ ਗੱਲ ਕਰ ਰਹੇ ਸੀ ਵੀ ਉਹਦੀ ਜਿਹੜੀ ਪੱਤ ਰੱਖੀ ਨਾ ਪੈਜ ਰੱਖੀ ਪੜਦੇ ਕਜੇ ਉਹਦੇ ਆਪਾਂ ਅਰਦਾਸ ਵਿੱਚ ਇੱਕ ਸ਼ਬਦ ਕਹਿੰਦੇ ਹਾਂ ਦੇਖ ਕੇ ਅਣ ਡਠ ਕੀਤਾ ਇਹ ਮਹਾਰਾਜ ਦਾ ਹੁਕਮ ਆ ਸਾਨੂੰ ਵੀ ਦੇਖ ਕੇ ਅਣ ਡਠ ਕਰਨਾ ਮਤਲਬ ਵੀ ਕਿਸੇ ਦੇ ਉਗਲ ਨੂੰ ਦੇਖ ਲਿਆ ਹਾਂ ਇੰਨੀ ਗੱਲ ਜ਼ਰੂਰ ਆ ਉਹਨੂੰ ਪਿਆਰ ਨਾਲ ਬਿਠਾ ਕੇ ਸਮਝਾ ਸਕਦੇ ਹਾਂ ਅਸੀਂ ਵੀ ਭਰਾਵਾ ਆਹ ਇੰਨੀ ਕੁ ਗੱਲ ਆਪਾਂ ਹੈ ਤਾਂ ਸਾਰੇ ਹੀ ਉਗਣ ਹਾਰੇ ਹਾਂ ਕਿਉਂਕਿ ਇਕੱਲਾ ਜਿਹੜਾ ਗੁਣ ਬਾਣ ਆ ਉਹ ਤਾਂ ਗੁਰੂ ਹੀ ਆ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕੁਛ ਮਿਹਰਾ ਪਾਵੋ ਡੁੱਬਦੇ ਪੱਥਰ ਤਾਰੇ ਜਦੋਂ ਬੰਦਾ ਇਹ ਸਮਝ ਲਵੇ ਨਾ ਵੀ ਮੇਰੇ ਚ ਇੰਨੇ ਔਗਣ ਆ ਜਿੰਨਾ ਸਮੁੰਦਰ ਦੇ ਵਿੱਚ ਨੀਰ ਆ ਇਹ ਵੀ ਮਹਾਰਾਜ ਨੇ ਕਿਹਾ ਹੈ ਹਰੇਕ ਸਰੀਰ ਨੂੰ ਇਹ ਮਹਾਰਾਜ ਨੇ ਕਿਹਾ ਵੀ ਤੇਰੇ ਚ ਇੰਨੇ ਔਗਣ ਆ ਪਰ ਇੰਨਾ ਕੁ ਫਰਕ ਆ ਵੀ ਬੰਦਾ ਦੇਖਦਾ ਦੂਜੇ ਦੇ ਔਗਣਾਂ ਨੂੰ ਇੰਨਾ ਜ਼ਰੂਰ ਫਰਕ ਹੈ ਕਿਹੜਾ ਕਬੀਰ ਜੀ ਨੂੰ ਕਹਿੰਦੇ ਕਬੀਰ ਤੈਨੂੰ ਕੋਈ ਬੁਰਾ ਬੰਦਾ ਮਿਲਿਆ ਜ਼ਿੰਦਗੀ 'ਚ ਕਬੀਰ ਜੀ ਕਹਿੰਦੇ ਵੀ ਹਾਂ ਇੱਕ ਵਾਰੀ ਮੈਂ ਲੱਭਣ ਚੱਲਿਆ ਸੀ ਬੁਰੇ ਬੰਦੇ ਨੂੰ ਉਹ ਕਹਿੰਦਾ ਬੁਰਾ ਜੋ ਦੇਖਣ ਮੈਂ ਚੱਲਾ ਬੁਰਾ ਨਾ ਮਿਲਿਆ ਕੋਈ ਜਬ ਮਨ ਦੇਖਾ ਆਪਣਾ ਮੁਝਸੇ ਬੁਰਾ ਨਾ ਕੋਈ ਕਹਿੰਦਾ ਲੱਭਣ ਤਾਂ ਚੱਲਿਆ ਸੀ ਕੋਈ ਬੁਰਾ ਦਿਸਿਆ ਹੀ ਨਹੀਂ ਦੁਨੀਆਂ 'ਚੋਂ ਜਦੋਂ ਆਪਦੇ ਵੱਲ ਝਾਤੀ ਮਾਰੀ ਤੇ ਮੈਥੋਂ ਕੋਈ ਬੁਰਾ ਹੀ ਨਹੀਂ ਲੱਗਿਆ ਜਦੋਂ ਇਹ ਅਵਸਥਾ ਬਣ ਜਾਵੇ ਨਾ ਉਦੋਂ ਬ੍ਰਹਮ ਗਿਆਨੀ ਦੀ ਅਵਸਥਾ ਹੋ ਜਾਂਦੀ ਬੰਦੇ ਦੀ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਾਣਾ ਆਈ ਸਾਡਾ ਕੋਈ ਵੈਰੀ ਨਹੀਂ ਨਾ ਸਾਨੂੰ ਕੋਈ ਬਗਾਨਾ ਹਾਂ ਜਿਹੜਾ ਸਾਡੇ ਗੁਰੂ ਧਾਮਾਂ ਦੀ ਕੋਈ ਬੇਅਦਬੀ ਕਰਦਾ ਮੱਥਾ ਲਾਉਂਦਾ ਜਿਹੜਾ ਕਦੇ ਸਾਡੀ ਜਿਹੜੀ ਸ਼ਰੀਫੀ ਆ ਉਹਦਾ ਫਾਇਦਾ ਚੁੱਕਦਾ
ਉੱਥੇ ਫਿਰ ਜਵੈ ਬਾਣ ਲੱਗ ਗਿਓ ਤੇ ਤਵੈ ਰੁਸ ਜਾਗਿਓ, ਇਹ ਵੀ ਮਹਾਰਾਜ ਨੇ ਕਿਹਾ। ਸਾਡਾ ਬੈਰੀ ਕੋਈ ਨਹੀਂ, ਪਰ ਜੇ ਕੋਈ ਬੈਰੀ ਬਣ ਕੇ ਆਵੇ ਉਹਨੂੰ ਸਮਝਾਉਣਾ ਪਹਿਲਾਂ ਪਿਆਰ ਦੇ ਨਾਲ ਤੇ ਦੂਜਾ ਕੰਮ ਆ ਸੋਧਾ ਲਾਉਣਾ, ਇਹ ਸਾਨੂੰ ਮਹਾਰਾਜ ਨੇ ਸਿਖਾਇਆ। ਇਨਸਾਨ ਅਕਾਲ ਪੁਰਖ ਨੂੰ ਆਪਾਂ ਬੇਨਤੀ ਕਰਨ ਲੱਗੇ ਸੀ ਵੀ ਆਪਾਂ ਕਹਿੰਦੇ ਦੇਖ ਕੇ ਅਣਡਠ ਕੀਤਾ, ਅਰਦਾਸ ਵਿੱਚ ਸ਼ਬਦ ਆਪਾਂ ਕਹਿੰਦੇ ਹਾਂ ਮਹਾਰਾਜ ਦੇ ਚਰਨਾਂ ਚ ਆ ਕੇ, ਪਰ ਅਣਡਠ ਕਰਦੇ ਨਹੀਂ, ਕਿਉਂਕਿ ਜਿੰਨਾ ਚਿਰ ਕਿਸੇ ਦੇ ਔਗਾਂ ਦਾ ਆਪਾਂ ਢਡੋਰਾ ਨਹੀਂ ਪਟਦੇ ਆਪਾਂ ਨੂੰ ਉਹਨਾਂ ਚਿਰ ਪ੍ਰਸ਼ਾਦਾ ਨਹੀਂ ਹਾਜ਼ਮ ਆਉਂਦਾ। ਹਾਂ ਇੰਨਾ ਜ਼ਰੂਰ ਆ, ਮਹਾਰਾਜ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ, ਉਹਦਾ ਢਡੋਰਾ ਪਿੱਟਣ ਦੀ ਬਜਾਏ ਨਾ ਉਹਨੂੰ ਸਮਝਾਉਣ ਦਾ ਯਤਨ ਕਰ, ਤੋਂ ਮਾੜਾ ਮੋਟਾ ਉਹਨੂੰ ਪਿਆਰ ਦੇ ਨਾਲ, ਕਿਉਂਕਿ ਪਿਆਰ ਨਾਲ ਸਮਝਾਈਏ ਬੰਦਾ ਸਮਝ ਜਾਂਦਾ ਹੈ। ਜੇ ਤਤਕਾਰ ਨਾਲ ਗੱਲ ਕਰੀਏ ਤੇ ਬੰਦਾ ਕਹਿੰਦਾ ਮੈਂ ਲੈਣਾ ਕੀ ਤੇ ਤੋਂ। ਪਿਆਰਾਂ ਨਾਲ ਮੁਹੱਬਤਾਂ ਦੇ ਨਾਲ ਸੰਸਾਰ ਜਿੱਤਿਆ ਜਾਂਦਾ, ਦਿਲੋਂ ਮੁਹੱਬਤ ਜਨ ਸਹੀ ਸੱਚਿਆਂ। ਫਰੀਦਾ ਬੁਰੇ ਦਾ ਭਲਾ ਕਰ, ਕਹਿੰਦੇ ਬੁਰਾ ਕਰਨਾ ਤਾਂ ਬੁਰੇ ਦਾ ਹੀ ਪੈਂਦਾ, ਭਲਾ ਚੰਗਾ ਤਾਂ ਚੰਗਾ ਹੈ ਹੀ, ਭਲਾ ਹੀ ਬੁਰੇ ਦਾ ਕਰਨਾ ਪੈਂਦਾ। ਤੇ ਜਦੋਂ ਬੁਰੇ ਦਾ ਭਲਾ ਕਰਾਂਗੇ ਤੇ ਬੁਰੇ ਬੰਦੇ ਦਾ ਸੁਭਾਅ ਹੁੰਦਾ ਉਹਨੇ ਮਾੜਾ ਹੀ ਕਹਿਣਾ, ਭਲਾ ਕਰਨ ਵਾਲੇ ਨੂੰ ਵੀ ਮਾੜਾ ਕਹਿਣਾ। ਇੱਕ ਵੀਰੀ ਕੋਈ ਵਿਸ਼ੂ ਪਾਣੀ ਚੋਂ ਰੁੜਿਆ ਜਾਂਦਾ ਸੀ, ਜ਼ਹਿਰੀਲਾ ਜਾਨਵਰ, ਕੋਈ ਮਹਾਂਪੁਰਖ ਜਾ ਰਿਹਾ ਤੇ ਉਹ ਪਾਣੀ ਚੋਂ ਕੱਢਣ ਦਾ ਉਹਨੂੰ ਯਤਨ ਕਰਦਾ, ਹੱਥ ਪਾ ਕੇ ਨਦੀ ਚੋਂ। ਜਦੋਂ ਹੱਥ ਤੇ ਆਉਂਦਾ ਵਿਸ਼ੂ ਡੰਗ ਮਾਰਦਾ, ਉਹਦਾ ਸੁਭਾਅ ਡੰਗ ਮਾਰਨ ਦਾ, ਹੱਥ ਕੰਬ ਜਾਂਦਾ, ਉਹ ਫਿਰ ਪਾਣੀ 'ਚ ਡਿੱਗ ਪੈਂਦਾ। ਤੇ ਉਹ ਸਾਧੂ ਸੁਭਾਅ ਦੇ ਬੰਦੇ ਦੇ ਨਾਲ ਕੋਈ ਉਹਦਾ ਚੇਲਾ ਵਾਰਕਾ, ਉਹ ਕਹਿੰਦਾ ਮਹਾਰਾਜ ਹੱਥ ਤੁਹਾਡਾ ਨੀਲਾ ਹੋ ਗਿਆ ਜ਼ਹਿਰ ਦੇ ਨਾਲ, ਇਹਨੇ ਤਾਂ ਹਟਣਾ ਹੀ ਨਹੀਂ ਡੰਗ ਮਾਰਨ, ਉਹਦਾ ਭਲਾ ਕਿਉਂ ਕਰਦੇ ਹੋ? ਰੁਣ ਤੋਂ ਪਾਣੀ ਦੇ ਵਿੱਚ ਦਾ ਸੁਭਾਅ, ਇਹਨੇ ਡੰਗ ਮਾਰਨਾ ਹੀ ਮਾਰਨਾ ਹੈ। ਤੇ ਚੰਗਾ ਭਲਾ ਪੁਰਖ ਮਹਾਂਪੁਰਖ ਕਹਿੰਦਾ ਵੀ ਜੇ ਇਹ ਭੋਰਾ ਕੁ ਜਾਨਵਰ ਆਪਦਾ ਸੁਭਾਅ ਨਹੀਂ ਛੱਡ ਸਕਦਾ ਡੰਗ ਮਾਰਨ ਦਾ, ਤੇ ਮੇਰਾ ਸੁਭਾਅ ਮੇਰੇ ਗੁਰੂ ਨਾਨਕ ਸਾਹਿਬ ਨੇ ਪਰਪਕਾਰਾਂ ਦਾ ਬਣਾਇਆ, ਮੇਰਾ ਸੁਭਾਅ ਦਇਆ ਦਾ ਏ, ਤੇ ਮੈਂ ਆਪਣਾ ਸੁਭਾਅ ਕਿਵੇਂ ਛੱਡ ਦੇਵਾਂ? ਜੇ ਆਪਦਾ ਸੁਭਾਅ ਇਹ ਨਹੀਂ ਛੱਡ ਸਕਦਾ ਤੇ ਮੈਂ ਵੀ ਨਹੀਂ ਛੱਡ ਸਕਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੀ ਪੱਲਾ ਸਭ ਕੈਸ ਪਾਏ। ਇਸ ਦਰ ਤੇ ਜਦੋਂ ਅਸੀਂ ਆਉਣੇ ਹਾਂ ਨਾ, ਇੱਥੋਂ ਆਪਾਂ ਸਾਰੀ, ਇਹ ਨਹੀਂ ਵੀ ਜੇ ਸਟੇਜ ਤੇ ਖੜ ਕੇ ਅਸੀਂ ਚਾਰ ਗੱਲਾਂ ਕਰ ਲਈਆਂ ਵੀ ਅਸੀਂ ਤੁਹਾਡੇ ਟੀਚਰ ਬਣ ਗਏ, ਨਹੀਂ, ਸਾਡਾ ਟੀਚਰ ਤਾਂ ਸਾਡਾ ਮਾਲਕ ਆ, ਗੁਰੂ ਸਾਰਿਆਂ ਦਾ। ਇਹ ਤਾਂ ਸਾਡੀਆਂ ਡਿਊਟੀਆਂ ਹੈ, ਕਿਸੇ ਦੀ ਸੁਣਾਉਣ ਦੀ ਲਾਤੀ ਮਹਾਰਾਜ ਨੇ, ਕਿਸੇ ਦੀ ਸੁਣਨ ਦੀ ਲਾਤੀ, ਤੇ ਸੁਣਨ ਵਾਲਿਆਂ ਨੂੰ ਵੱਧ ਫਲ ਆ ਸੁਣਾਉਣ ਵਾਲਿਆਂ ਨਾਲੋਂ, ਤਿੰਨ ਗੁਣਾ ਵੱਧ ਫਲ ਸੁਣਨ ਵਾਲਿਆਂ ਨੂੰ ਆ ਜੇ ਬੰਦਾ ਸੁਣਦਾ ਹੋਵੇ। ਤੇ ਜੇ ਉਹੀ ਬੈਠਾ ਇੱਧਰ ਉੱਧਰ ਹੀ ਝਾਕੀ ਜਾਣਾ ਬੈਠੇ ਨੇ, ਜਾਂ ਮਨ ਕਰਕੇ ਨਹੀਂ ਗਾ ਵੀ ਚਲੋ ਜਿਹੜੇ ਰਾਗੀ ਢਾਡੀ ਲੱਗੇ ਆ ਉਹਨਾਂ ਨੇ ਆਪਦੀ ਡਿਊਟੀ ਕਰ ਜਾਣੀ ਹੈ, ਤੇ ਆਪਾਂ ਸਰੀਰ ਕਰਕੇ ਭਾਵੇਂ ਬੈਠੇ ਹੋਈਏ ਮਨ ਕਰਕੇ ਨਾ ਹੋਈਏ, ਤਾਂ ਵੀ ਕੋਈ ਬੈਠਣ ਦਾ ਨਹੀਂ ਫਾਇਦਾ। ਜਿੰਨਾ ਚਿਰ ਇੱਥੇ ਬਹਿਣਾ ਉਹਨਾਂ ਚਿਰ ਰੱਬ ਦੀ ਗੱਲ 'ਚ ਹੀ ਧਿਆਨ ਹੋਵੇ ਸਾਡਾ, ਸੁਣਾਉਣ 'ਚ ਵੀ ਤੇ ਸੁਣਨ 'ਚ ਵੀ, ਜਿੰਨਾ ਚਿਰ ਬਹਿਣਾ ਨਾ। ਤੇ ਇਹ ਵੀ ਮੇਰੇ ਵਰਗਾ ਕਈ ਵਾਰੀ ਕਹਿੰਦਾ ਕੋਈ ਨਹੀਂ 5 ਮਿੰਟ ਬਹਿੰਦੇ ਹਾਂ, ਤੇ ਮਹਾਰਾਜ ਨੇ 24 ਘੰਟੇ ਦਿੱਤੇ ਆ ਸਾਨੂੰ, 24 ਘੰਟੇ ਹਰ ਰੋਜ਼ ਨਵੇਂ ਸਾਡੇ ਸਵਾਸ ਆ ਨਾ, ਹਰ ਜਦੋਂ ਸੂਰਜ ਚੜ੍ਹਦਾ ਉੱਠਦੇ ਹਾਂ ਅਸੀਂ ਅੰਮ੍ਰਿਤ ਵੇਲੇ ਸ਼ੁਕਰਾਨਾ ਕਰੀਏ ਮਹਾਰਾਜ, ਸ਼ੁਕਰਾ ਵੀ ਅੱਜ ਦਾ ਵੀ ਦਿਨ ਦੇਖਣ ਨੂੰ ਦੇਤਾ ਤੂੰ। ਤੇ ਕੋਈ ਡੈੱਡ ਬੋਡੀ ਚੁੱਕ ਕੇ ਲੈ ਜਾਵੇ ਹਸਪਤਾਲ ਵਾਲਿਆਂ ਨੂੰ, ਕਹੇ ਵੀ 1 ਸਾਲ ਦੇ ਇਹਦੇ 'ਚ ਸਵਾਸ ਪਾ ਦਿਓ, ਕੋਈ ਨਹੀਂ ਪਾਉਂਦਾ। ਹਾਂ ਤੁਹਾਡਾ ਗੁਰਦਾ ਬਦਲਿਆ ਜਾ ਸਕਦਾ, ਕਿਡਨੀਆਂ ਦਿਲ ਫੇਫੜੇ ਅੰਦਰਾਂ ਅੰਦਰੋਂ ਓਪਰੇਸ਼ਨ ਹੋ ਜਾਂਦੇ ਵੱਡੇ ਵੱਡੇ ਸਰੀਰ ਦੇ, ਤੇ ਜਦੋਂ ਸਵਾਸ ਨਹੀਂ ਨਾ ਹੁੰਦੇ, ਇਹ ਕਿਸੇ ਡਾਕਟਰ ਨੇ ਨਹੀਂ ਬਣਾਏ ਸਵਾਸ, ਇਹ ਨਹੀਂ ਕਿਸੇ ਤੋਂ ਮਿਲੇ, ਨਾ ਹੀ ਮਿਲਣੇ ਆ, ਇਹਨਾਂ ਦਾ ਮੁੱਲ ਹੀ ਨਹੀਂ ਕੋਈ ਸਵਾਸਾਂ ਦਾ, ਜਿਹਨਾਂ ਨੂੰ ਐਵੇਂ ਸਮਝਦਾ ਬੰਦਿਆ। ਆ ਜਿਹੜੇ ਸਵਾਸ ਚੱਲਦੇ, ਤੂੰ ਕਹਿੰਦਾ ਮੈਂ 5 ਮਿੰਟ ਗੁਰੂ ਘਰੇ ਗਿਆ, ਤੇ ਮਾਣ ਕਰ ਲੈਣਾ ਕਈ ਵਾਰੀ ਬੰਦਾ ਵੀ ਮੈਂ ਗਿਆ, ਤੂੰ ਕੌਣ ਜਾਣ ਵਾਲਾ, ਤੈਨੂੰ ਲਿਆਉਣ ਵਾਲਾ ਬਾਬਾ, ਸ਼ੁਕਰਾਨਾ ਕਰਿਆ ਕਰ, ਸ਼ੁਕਰ ਆ ਮਹਾਰਾਜ ਸਾਡੇ ਵਰਗਿਆਂ ਪਾਪੀਆਂ ਨੂੰ ਵੀ ਲੈ ਆਇਆ, ਸ਼ੁਕਰ ਆ। ਜੇ ਤੇਰੇ 'ਚ ਸਵਾਸ ਹੀ ਨਾ ਹੋਣ ਕਿੱਥੋਂ ਆ ਜਾਏਗਾ? ਆਪਾਂ ਕਈ ਵਾਰੀ ਸੁਣਿਆ ਸਿਆਣੇ ਕਹਿੰਦੇ ਹੁੰਦੇ ਆ ਵੀ ਜਿਹੜੀ ਨੀਂਦ ਆ ਨਾ ਉਹ ਅੱਧੀ ਮੌਤ ਆ, ਨੀਂਦ ਅੱਧੀ ਮੌਤ ਆ, ਕਿਉਂਕਿ ਪਤਾ ਹੀ ਨਹੀਂ ਹੁੰਦਾ ਸਵੇਰੇ ਉੱਠਦੇ ਪਤਾ ਲੱਗਦਾ ਆਪਾਂ ਨੂੰ, ਤੇ ਕਈ ਉੱਠੇ ਹੀ ਨਹੀਂ।

ਜਾਗ ਪਏ ਅਸੀਂ। ਇੱਕ ਹੁੰਦਾ ਵੀ ਮਨ ਦਾ ਜਾਗਣਾ, ਅੰਦਰੋਂ ਜਾਗਣਾ, ਹਰ ਜਾਗਣ ਲੀਕਾ ਹਰ ਕੀਰਤਨ ਮੈਂ ਜਾਗਣਾ, ਇੱਕ ਅੰਦਰੋਂ ਜਾਗਣਾ ਹੁੰਦਾ। ਆਹ ਤਾਂ ਅੱਖਾਂ ਸੰਸਾਰ ਲਈ ਜਾਗ ਪਈਆਂ ਤੇ ਸ਼ੁਕਰ ਹੈ ਇਹਨਾਂ ਅੱਖਾਂ ਨਾਲ ਗੁਰੂ ਦੇ ਦਿਦਾਰੇ ਕਰਨ ਵਾਸਤੇ ਆ ਜਾਂਦੇ ਹਾਂ, ਸ਼ੁਕਰ ਆ ਪਰਮਾਤਮਾ ਦਾ। ਤੇ ਪਰ ਇੱਕ ਅੰਦਰੋਂ ਜਾਗਣਾ ਏ ਵੀ ਅੰਦਰੋਂ ਸਾਡਾ ਜਿਹੜਾ ਮਨ ਆ ਉਹ ਜਾਗ ਪਵੇ, ਇਹਨੂੰ ਪਤਾ ਲੱਗ ਜਾਵੇ ਵੀ ਪ੍ਰਾਨੀ ਤੂੰ ਆਇਆ ਲਾਹਾ ਲੈਣ, ਇਹਨੂੰ ਪਤਾ ਲੱਗ ਜਾਵੇ ਤੂੰ ਕਰਨ ਕੀ ਆਇਆ ਇੱਥੇ, ਅੰਦਰੋਂ ਜਾਗ ਪਵੇ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਮੇਰੇ ਸਤਿਗੁਰੂ ਸਾਹਿਬ ਦੇ ਦਰ ਤੇ ਆ ਕੇ ਨਾ ਗਿਆਨ ਮਿਲਦਾ ਸਾਨੂੰ ਗੁਰੂ ਦੇ ਬਚਨਾਂ ਚੋਂ, ਗੁਰੂ ਦੀ ਵਡਿਆਈ ਤੋਂ, ਸਿਫਤ ਸਲਾਹ ਤੋਂ ਗਿਆਨ ਪ੍ਰਾਪਤ ਹੁੰਦਾ। ਆਓ ਬੇਨਤੀ ਕਰਾਂ ਮੈਂ ਵੀ 1 ਤਰੀਕ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਅਕਾਲ ਤਖਤ ਸਾਹਿਬ ਤੇ ਭਾਰਤੀ ਫੌਜਾਂ ਜਿਹੜੀਆਂ ਉਹਨਾਂ ਨੇ ਅਟੈਕ ਆਰੰਭ ਕਰ ਦਿੱਤਾ ਸੀ। ਇਹ ਸਿੱਖ ਕੌਮ ਦਾ 3ਜਾ ਘੱਲੂ ਘਰ ਆ ਗਿਣਿਆ ਗਿਆ। ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਅਕਾਲ ਤਖਤ ਸਾਹਿਬ ਤੇ ਅਟੈਕ ਕਰਾਉਣ ਵਾਲੇ ਵੀ ਆਪਣੇ ਹੀ ਬੱਚੇ ਜਿਨ੍ਹਾਂ ਨੇ ਦਸਤਖਤ ਕੀਤੇ, ਜਿਨ੍ਹਾਂ ਨੇ ਕਿਹਾ ਜਿਵੇਂ ਬਾਈ ਧਾਰ ਦੇ ਰਾਜਿਆਂ ਨੇ ਚਿੱਠੀਆਂ ਲਿਖਤੀਆਂ ਸੀ ਨਾ ਬਾਈ ਧਾਰ ਦੇ ਰਾਜਿਆਂ ਨੇ ਔਰੰਗਜ਼ੇਬ ਨੂੰ, ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਨਹੀਂ ਡਰਦਾ, ਉਹ ਨਹੀਂ ਕਿਸੇ ਦੀ ਪਰਵਾਹ ਕਰਦਾ, ਉਹ ਨਗਾਰੇ ਵਜਾਉਂਦਾ। ਉਹ ਗੁਰੂ ਗੋਬਿੰਦ ਸਿੰਘ ਉਹਨੇ ਸਾਰੇ ਇਕੱਠੇ ਕਰਕੇ ਨਾ, ਜਿਨ੍ਹਾਂ ਦਾ ਅਸੀਂ ਪਰਛਾਵਾਂ ਵੀ ਨਹੀਂ ਲੈਂਦੇ ਸਨਾਤਨ ਧਰਮ ਦੇ ਲੋਕ, ਉਹਨੇ ਜੱਟ ਸਿੱਖ ਤੋਂ ਲੈ ਕੇ ਗਿੱਦੜਕੁੱਟ ਤੱਕ ਇਕੱਠੇ ਕਰਕੇ ਘੋੜਿਆਂ 'ਤੇ ਚੜ੍ਹਾ ਤੇ, ਉਹਨੇ ਫੌਜਾਂ ਬਣਾ ਤੀਆਂ, ਉਹਨੇ ਸ਼ਸਤਰ ਪਹਿਨਾ ਤੇ। ਅਤੇ ਗੁਰੂ ਗੋਬਿੰਦ ਸਿੰਘ ਦੀ ਗੱਲ ਕੀ ਕਰੀਏ, ਉਹਦਾ ਤਾਂ ਇਕੱਲਾ ਇਕੱਲਾ ਸਿੰਘ ਨਹੀਂ ਡਰਦਾ ਕਿਸੇ ਤੋਂ, ਰਾਜਿਆਂ ਨੂੰ ਅੱਖਾਂ ਕੱਢਣ ਲਾ ਤੇ ਉਹਨੇ, ਐਸੀ ਪਹੁਲ ਬਖਸ਼ਤੀ। ਅਤੇ ਇਹ ਚਿੱਠੀਆਂ ਜਿਹੜੀਆਂ ਬਾਈ ਧਾਰ ਦੇ ਰਾਜਿਆਂ ਨੇ ਭੀਮ ਚੰਦ ਵਰਗਿਆਂ ਨੇ ਲਿਖੀਆਂ ਸੀ ਔਰੰਗਜ਼ੇਬ ਨੂੰ, ਕਹਿੰਦੇ ਅੱਜ ਸਾਡੀਆਂ ਰਿਆਸਤਾਂ ਨੂੰ ਡਰ ਆ, ਬਾਈ ਰਿਆਸਤਾਂ ਨੂੰ, ਸਮਾਂ ਆਊਗਾ ਤੇਰੀ ਦਿੱਲੀ ਨੂੰ ਵੀ ਡਰ ਪੈ ਜਾਣਾ, ਅਤੇ ਬਾਕੀ ਤੂੰ ਉਹਨਾਂ ਦਾ ਪਿਓ ਕਤਲ ਕੀਤਾ, ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕੀਤਾ, ਤੂੰ ਤਾਂ ਉਹਦੇ ਅੱਖ ਦੇ ਨਿਸ਼ਾਨੇ 'ਤੇ ਹੀ ਆ ਔਰੰਗਜ਼ੇਬ, ਅਸੀਂ ਤਾਂ ਭਾਵੇਂ ਮਾੜਾ ਮੋਟਾ ਉਹਦੇ ਨਾਲ ਟੱਕਰਾ ਲੈਂਦੇ ਹਾਂ ਅਤੇ ਹਾਰ ਖਾ ਕੇ ਵਾਪਸ ਆ ਜਾਂਦੇ ਹਾਂ, ਪਰ ਤੂੰ ਤਾਂ ਅੱਖਾਂ 'ਚ ਰੜਕਦਾ ਗੁਰੂ ਗੋਬਿੰਦ ਰਾਏ ਸਾਹਿਬ ਜੀ ਦੇ। ਇਹ ਜਿਹੜੇ ਬੰਦਿਆਂ ਨੇ ਕੁਰਸੀ ਦੇ ਭੁੱਖੇ ਜਿਹੜੇ ਹੁੰਦੇ ਆ ਨਾ, ਉਹਨਾਂ ਨੇ ਕੋਈ ਨਾ ਕੋਈ ਗੱਲ ਭਾਵੇਂ ਇੱਕ ਹੋਵੇ ਅਤੇ ਉਹਦੇ ਨਾਲ 99 ਲਾ ਕੇ 100 ਬਣਾ ਕੇ ਦੱਸ ਦੇਣੀਆਂ ਹੁੰਦੀਆਂ। ਅਤੇ ਇਸੇ ਤਰ੍ਹਾਂ ਹੀ ਇੱਥੇ ਪੰਜਾਬ ਦੀ ਧਰਤੀ ਤੋਂ ਵੀ ਉਹਨਾਂ ਲੋਕਾਂ ਨੇ ਚਿੱਠੀਆਂ ਲਿਖੀਆਂ, ਹਮ ਹੀ ਭਰੀ ਦਸਤਖਤ ਕੀਤੇ ਵੀ ਭਿੰਡਰਾਂ ਵਾਲੇ ਸੰਤ ਤੋਂ ਸਾਨੂੰ ਵੀ ਖਤਰਾ ਹੈ, ਸਾਨੂੰ ਵੀ ਡਰ ਹੈ, ਸਾਨੂੰ ਵੀ ਭਿੰਡਰਾਂ ਵਾਲਾ ਸੰਤ ਆ ਜਿਹੜਾ ਸਿਰ ਨਹੀਂ ਚੁੱਕਣ ਦਿੰਦਾ, ਕਿਉਂਕਿ ਜਿਹੜਾ ਸੱਚਾ ਬੰਦਾ ਨਾ, ਜਿਹੜਾ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਪਰਬਤਗਾਰ ਨੂੰ ਮੰਨਣ ਵਾਲਾ, ਜਿਹੜਾ ਇੱਕ ਰੱਬ ਤੋਂ ਹੀ ਡਰਨ ਵਾਲਾ ਏ, ਪਰਮੇਸ਼ਰ ਤੋਂ ਹੋਰ ਕਿਸੇ ਤੋਂ ਨਹੀਂ ਡਰਦਾ, ਉਸ ਹੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦਾਸ ਨੇ ਉਹਨਾਂ ਦੇ ਕਈ ਵਾਰ ਦਰਸ਼ਨ ਕੀਤੇ ਬਚਪਨ ਦੇ ਵਿੱਚ। ਅਤੇ ਉਹ ਮਹਾਨ ਰੂਹ ਜਿਹੜਾ ਉਹਦੇ ਜਿਹਨਾਂ ਜਿਹੜਾ ਵੀ ਇਨਸਾਨ ਉਹਨਾਂ ਦੇ ਦਰਸ਼ਨ ਕਰ ਲੈਂਦਾ ਸੀ ਨਾ, ਅਤੇ ਉਹਨਾਂ ਦੀ ਰਸਨਾ ਦੇ ਵਿੱਚੋਂ ਗੁਰਬਾਣੀ ਬਚਨ ਕਥਾ ਸੁਣ ਲੈਂਦਾ ਸੀ, ਉਹ ਫਿਰ ਸੋਹਣੇ ਅਤੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਸੀ। ਇੱਕ ਵੀਰੀ ਬਚਪਨ ਦੇ ਵਿੱਚ ਕਹਿੰਦੇ ਨਾ, ਉਹਨਾਂ ਦੇ ਵੱਡੇ ਭਰਾਤਾ ਦੇ ਬਚਨ ਹੈ ਦੱਸਿਆ, ਉਹਨਾਂ ਨੇ ਜਿਹੜੇ ਸਰਦਾਰ ਹਰਚਰਨ ਸਿੰਘ ਜੀ ਵੱਡੇ ਭਰਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ, ਉਹ ਕਹਿੰਦੇ ਤੀਸਰੀ ਕਲਾਸ ਦੇ ਵਿੱਚ ਪੜ੍ਹਦੇ ਹੁੰਦੇ ਸੀ ਅਤੇ ਝੋਲਾ ਮੰਜੇ 'ਤੇ ਸੁੱਟ ਕੇ ਲੰਬੇ ਪੈ ਗਏ, ਅਤੇ ਬਾਪੂ ਜੋਗਿੰਦਰ ਸਿੰਘ ਕਹਿੰਦਾ ਜਰਨੈਲ ਸਿੰਘ ਤੋਂ ਬਾਣੀ ਸਵੇਰੇ ਉੱਠ ਕੇ ਪੜ੍ਹਦਾ ਹੈ ਅਤੇ ਮੈਨੂੰ ਲੱਗਦਾ ਵੀ ਘੱਟ ਪੜ੍ਹਦਾ ਬਾਣੀ ਤੋਂ। ਤੈਨੂੰ ਆਪਾਂ ਤਾਂ ਆਪਣੇ ਦਾ ਜਵਾਕ ਆ ਮੋਬਾਈਲ ਫੜਾ ਦਿੰਦੇ ਵੀ ਚਲੋ ਖੇਡੀ ਜਾਣ, ਹੁਣ ਤਾਂ ਮੋਬਾਈਲਾਂ 'ਚ ਖੇਡਾਂ ਬੜ ਗਈਆਂ, ਪਰ ਸਾਡੇ ਬਜ਼ੁਰਗ ਉਦੋਂ ਕਹਿੰਦੇ ਹੁੰਦੇ ਸੀ ਬੱਚਿਆਂ ਨੂੰ ਵੀ ਬਾਲਾ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਕਰ ਲਓ 5 ਮਿੰਟ ਬਹਿ ਕੇ, ਭਾਵੇਂ ਉਦੋਂ ਇੰਨੀਆਂ ਪੜ੍ਹਾਈਆਂ ਨਹੀਂ ਸੀ, ਸਾਡੇ ਬਜ਼ੁਰਗ ਭਾਵੇਂ ਪੜ੍ਹੇ ਨਹੀਂ ਸੀ, ਪਰ ਫਿਰ ਵੀ ਰੱਬ ਨੂੰ ਮੰਨਣ ਵਾਲੀਆਂ ਰੂਹਾਂ ਸੀ, ਰੱਬ ਨੂੰ, ਪਰਮੇਸ਼ਰ ਨੂੰ, ਅਕਾਲ ਪੁਰਖ ਨੂੰ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਰੂਹਾਂ। ਅੱਜ ਭਾਵੇਂ ਅਸੀਂ ਪੜ੍ਹ ਲਿਖ ਵੱਧ ਗਏ, ਪਰ ਅਸੀਂ ਅਸਲ ਵੱਲੋਂ, ਅਸੀਂ ਗੁਰੂ ਵੱਲੋਂ, ਗੁਰੂ ਦੀ ਬੰਦਗੀ ਵੱਲੋਂ ਦੂਰ ਹੋ ਗਏ। ਕਹਿੰਦੇ ਫਿਰ ਬਾਬਾ ਜੋਗਿੰਦਰ ਸਿੰਘ ਜੀ ਨੂੰ ਆਪਣੇ ਪਿਤਾ ਜੀ ਨੂੰ
ਤਿੰਨ ਪਾਠ ਸੁਣਾਏ ਜਪੁਜੀ ਸਾਹਿਬ ਦੇ ਸੰਤ।

ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਅਤੇ ਉਹ ਵੀ ਪੂਰੇ ਸ਼ੁੱਧ, ਕਿਉਂਕਿ ਗੁਰੂ ਕਿਰਪਾ ਕਰੇ ਸ਼ੁੱਧਤਾ ਤਾਂ ਹੀ ਆਉਂਦੀ ਹੈ ਗੁਰਬਾਣੀ ਦੇ ਵਿੱਚ। ਗੁਰਬਾਣੀ ਸ਼ੁੱਧ ਪੜ੍ਹਨੀ ਬੜਾ ਵੱਡਾ ਪੌਣਾ ਹੈ। ਹਾਂ, ਭੁਲੇਖੇ ਦੇ ਨਾਲ ਕੋਈ ਲਵ ਕੰਨਾ ਇੱਧਰ ਉੱਧਰ ਹੋ ਗਿਆ ਅਤੇ ਇਹਦੀ ਮਾਫ਼ੀ ਵੀ ਹੈ, ਪਰ ਜ਼ਰੂਰੀ ਇਹ ਹੈ ਵੀ ਗੁਰਬਾਣੀ ਨੂੰ ਸ਼ੁੱਧ ਪੜ੍ਹਿਆ ਜਾਵੇ। ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੇ ਪਾਵਣ ਪਵਿੱਤਰ ਬੋਲ ਨੇ। ਇਹਨਾਂ ਤਿੰਨ ਜਪਜੀ ਸਾਹਿਬ ਦੇ ਪਾਠਾਂ ਤੋਂ ਪੰਜ ਹੋ ਗਏ, ਪੰਜਾਂ ਤੋਂ ਸੱਤ ਹੋ ਗਏ, ਸੱਤਾਂ ਤੋਂ ਤੇਰਾਂ ਹੋ ਗਏ, ਤੇਰਾਂ ਤੋਂ ਪੱਚੀ ਹੋ ਗਏ ਅਤੇ 125-25 ਜਪਜੀ ਸਾਹਿਬ ਦੇ ਪਾਠ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕਰ ਦਿੰਦੇ ਸੀ 24 ਘੰਟਿਆਂ ਦੇ ਵਿੱਚ। ਕਈ ਵਾਰੀ ਮੇਰੇ ਵਰਗਾ ਸ਼ੰਕਾ ਕਰਦਾ, ਜਦੋਂ ਇੱਕ ਨਹੀਂ ਹੁੰਦਾ ਪਾਠ ਤੇ ਉਹਨੇ ਤਾਂ ਸ਼ੰਕਾ ਕਰਨਾ ਹੀ ਕਰਨਾ। ਜਿਹੜਾ ਆਪਣਾ ਦੇਹ ਚੁਰੂ ਭਰ ਪਾਣੀ ਤੈ ਨਿੰਦੇ ਜੈ ਗੰਗਾ ਆਣੀ, ਕਹਿੰਦਾ ਜਿਹੜਾ ਕਿਸੇ ਨੂੰ ਚੂਲੀ ਪਾਣੀ ਦੀ ਨਾ ਦੇ ਸਕਦਾ ਹੋਵੇ ਨਾ, ਉਹ ਨਿੰਦਦਾ ਉਹਨਾਂ ਨੂੰ ਹੁੰਦਾ ਜਿਹਨਾਂ ਨੇ ਗੰਗਾ ਹੀ ਵਗਾਤੀ ਹੋਵੇ। ਜਿਹੜੇ ਗੰਗਾ ਹੀ ਲੈ ਆਏ ਹੁਣ ਉਹਨੇ ਨਿੰਦਿਆ ਉਹਨਾਂ ਦੀ ਕਰਨੀ ਹੁੰਦੀ ਹੈ। ਅਤੇ ਜਿਹਨੇ ਕਿਤੇ ਜਪਜੀਤ ਸਾਹਿਬ ਆਪ ਨਹੀਂ ਪੂਰਾ ਕੀਤਾ ਉਹਨੂੰ ਤਾਂ ਭੁਲੇਖਾ ਲੱਗਣਾ ਹੀ ਆ ਵੀ 125 ਪਾਠ ਕਿਵੇਂ ਸੰਤ ਜਰਨੈਲ ਸਿੰਘ ਜੀ ਕਰ ਲੈਂਦੇ ਹੋਣਗੇ 24 ਘੰਟਿਆਂ ਦੇ ਵਿੱਚ ਵਿੱਚ। ਅਤੇ ਜਿਹੜਾ ਮਹਾਂਪੁਰਖ ਹੁੰਦਾ ਨਾ, ਸਾਧੂ ਅਸਲੀ ਹੋਵੇ, ਇੱਕ ਤਾਂ ਇਕੱਲਾ ਚੋਲਾ ਹੀ ਪਾਇਆ ਹੁੰਦਾ, ਹੋਵੇ ਅਸਲ ਮਹਾਂਪੁਰਖ, ਅਤੇ ਫਿਰ ਉਹਦਾ ਜੀਵਨ ਆ ਜਿਹੜਾ ਉਹ ਦੁਨੀਆਦਾਰੀ ਦੇ ਜੀਵਨ ਨਾਲ ਨਹੀਂ ਗਿਣਿਆ ਜਾ ਸਕਦਾ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤ ਬੰਦੇ ਆ ਜਿਹੜੇ ਰੱਬ ਦੇ ਪਿਆਰੇ ਆ, ਉਹਨਾਂ ਦਾ ਸੰਸਾਰੀ ਬੰਦਿਆਂ ਨਾਲ ਕੋਈ ਤਾਲਮੇਲ ਨਹੀਂ ਹੁੰਦਾ ਸਰਕਾਰੀ। ਅਤੇ ਇੱਥੇ ਰੋਡੇ ਪਿੰਡ ਦੇ ਵਿੱਚ ਨਾ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਗਏ ਅਤੇ ਦਸ ਦਾ ਸ਼ਹਿਰ ਆ ਜਗਰਾਓਂ, ਇਹਦੇ ਨਾਲ ਹੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਸਥਾਨ ਆ ਅਖਾੜਾ ਪਿੰਡ, ਅਖਾੜਾ ਪਿੰਡ ਇੱਥੋਂ ਦੇ ਸਨ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਅਤੇ ਉੱਥੇ ਪਾਵਣ ਸਥਾਨ ਬਣੇ ਹੋਏ ਨੇ ਮਹਾਂਪੁਰਖਾਂ ਦੀ ਯਾਦ ਦੇ ਵਿੱਚ। ਉੱਥੇ ਜੱਥੇ ਵਿੱਚ ਬਹੁਤ ਸਾਰੇ ਸਿੰਘ ਰਹਿੰਦੇ, ਅਸੀਂ ਵੀ ਉੱਥੇ ਉਹਨਾਂ ਸਥਾਨਾਂ ਤੋਂ ਹੀ ਜਪਜੀ ਸਾਹਿਬ ਦੀਆਂ ਰੌਲਾ ਲਾਉਂਦੇ ਲਾਉਂਦੇ ਪਾਠ ਕਰਦੇ ਕਰਦੇ ਮਹਾਰਾਜ ਨੇ ਕਿਰਪਾ ਕੀਤੀ ਹੈ। ਸੰਗਤਾਂ ਦੇ ਜੋੜੇ ਝਾੜਨ ਦੇ ਯਤਨ ਕਰ ਰਹੇ ਹਾਂ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਵਿੱਚ। ਜਗਰਾਓਂ ਸ਼ਹਿਰ ਦੇ ਤੋਂ 3-4 ਕਿਲੋਮੀਟਰ ਦੀ ਦੂਰੀ 'ਤੇ ਅਖਾੜਾ ਪਿੰਡ ਆ, ਉੱਥੋਂ ਦੇ ਸਨ ਇਹ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਕਹਿੰਦੇ ਇਹ ਰੋਡੇ ਪਿੰਡ 'ਚ ਗਏ ਅਤੇ ਸੰਗਤਾਂ ਨੇ ਨਮਸਕਾਰਾਂ ਕੀਤੀਆਂ। ਬਾਪੂ ਜੋਗਿੰਦਰ ਸਿੰਘ ਨੂੰ ਸੰਤ ਪੁੱਛਣ ਲੱਗੇ, ਕਹਿੰਦੇ ਵੀ ਜੋਗਿੰਦਰ ਸਿੰਘ ਭਚੰਗੀ ਕਿੰਨੇ ਆ, ਫੌਜਾਂ ਕਿੰਨੀਆਂ, ਭਚੰਗ ਫੌਜਾਂ ਕਿੰਨੀਆਂ ਆਪਣੀਆਂ? ਅਤੇ ਬਾਪੂ ਜੋਗਿੰਦਰ ਸਿੰਘ ਨੇ ਕਿਹਾ ਵੀ 7 ਪੁੱਤਰ ਨੇ। ਅਤੇ ਕਹਿੰਦੇ ਇੱਕ ਸਾਨੂੰ ਦੇ ਦੇ। ਅਤੇ ਬਾਪੂ ਜੋਗਿੰਦਰ ਸਿੰਘ ਕਹਿੰਦਾ ਮਹਾਰਾਜ ਵੀ ਸਾਡੇ ਤੁਹਾਡੇ ਹੀ ਆ, ਸਾਰੇ ਪੰਥ ਦੇ ਹੀ ਨੇ। ਅੱਗੇ ਨਾ ਪੁਰਾਣੇ ਸਮਿਆਂ 'ਚ ਸੁਣਿਆ ਇਹਨਾਂ ਗੱਲਾਂ ਨੂੰ ਵੀ ਸਾਡੇ ਜਿਹੜੇ ਬਜ਼ੁਰਗ ਸੀ ਨਾ, ਅਤੇ ਅੱਗੇ ਸਾਡੇ ਪਰਿਵਾਰ ਵੀ ਵੱਡੇ ਹੁੰਦੇ ਸੀ, 5-5, 7-7 ਨਿਆਣੇ, 8-8, 9-9 ਨਿਆਣੇ ਹੁੰਦੇ ਸੀ ਘਰਾਂ ਦੇ ਵਿੱਚ। ਅਤੇ ਕਹਿੰਦੇ ਵੀ ਇੱਕ ਪੁੱਤ ਨਾ ਆਪਦਾ ਪੰਥ ਨੂੰ ਸਦਾ ਭੇਟ ਕਰ ਦਿੰਦਾ ਸੀ ਪਰਿਵਾਰ, ਇੱਕ ਪੁੱਤ ਕਹਿੰਦੇ ਸੀ ਵੀ ਇਹ ਪੰਥ ਨੂੰ ਹੀ ਭੇਟ ਕਰਨਾ, ਇਹ ਗੁਰਬਾਣੀ ਦੀ ਕਥਾ ਸੁਣੇ, ਗੁਰਬਾਣੀ ਸਿੱਖੇ, ਗੁਰਬਾਣੀ ਪੜ੍ਹੇ, ਗੁਰਬਾਣੀ ਸੁਣੇ, ਗੁਰਬਾਣੀ ਦਾ ਪ੍ਰਚਾਰ ਕਰੇ। ਇੱਥੋਂ ਤੱਕ ਵੀ ਕਿਉਂਕਿ ਹੁਣ ਸਾਡੇ ਪਰਿਵਾਰ ਹੀ ਛੋਟੇ ਰਹਿ ਗਏ, ਇਹ ਸਾਡੇ ਪਹਿਲੀ ਗੱਲ ਤਾਂ ਜਿਹੜੇ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਬੱਚੇ ਹਨ ਇਹਨਾਂ ਨੂੰ ਪੰਜਾਬੀ ਭੁੱਲ ਜਾਣਾ ਜੇ ਗੁਰੂ ਘਰ ਨਾ ਲੈ ਕੇ ਆਏ ਅਸੀਂ, ਜੇ ਗੁਰੂ ਘਰ ਦੀ ਗੱਲ ਨਾ ਸੁਣਾਈ, ਜੇ ਇਤਿਹਾਸ ਨਾਲ ਨਾ ਜੋੜਿਆ। ਇਹ ਪਹਿਲੀ ਪੀੜ੍ਹੀ ਜਿਹੜੀ ਸਾਡੀ ਹੈ, ਦੂਜੀ ਅਤੇ ਤੀਜੀ ਚੌਥੀ ਪੀੜ੍ਹੀ ਹੈ ਨਾ, ਤਾਂ ਜੁੜੀ ਰਹਿਣੀ ਹੈ ਰੱਬ ਦੇ ਘਰ ਦੇ ਨਾਲ, ਜੇ ਅਸੀਂ ਯਤਨ ਕਰਦੇ ਰਹਾਂਗੇ ਆਪਦੇ ਸਮੇਂ ਦੇ ਵਿੱਚ, ਅਸੀਂ ਜੋੜੀ ਰੱਖਾਂਗੇ ਆਪਣੇ ਬੱਚਿਆਂ ਨੂੰ ਮਹਾਰਾਜ ਦੇ ਚਰਨਾਂ ਕਮਲਾਂ ਦੇ ਨਾਲ। ਅਤੇ ਇਹ ਰੋਡੇ ਪਿੰਡ ਦਾ ਸੁਰਮਾ ਸੰਤ ਜਰਨੈਲ ਸਿੰਘ ਯੋਧਾ, ਉਹ ਰੋਡੇ ਪਿੰਡ ਵਿੱਚ ਜਨਮਿਆ ਇੱਕ ਯੋਧਾ ਬੜੀ ਮਹਾਨ, ਉਹ ਤੋਂ ਥਰ ਥਰ ਰਾਜੇ ਕੰਬਦੇ ਹੈ ਜਗ ਤੋਂ ਉੱਚੀ ਸ਼ਾਨ। ਉਹਨੇ ਜਾੜਾ ਜ਼ੁਲਮਾਂ ਦੀ ਪੱਟਣੀ ਇਹ ਦੇਖੂ ਸਭ ਜਹਾਨ, ਉਹਨੇ ਘਰ ਘਰ ਅੰਮ੍ਰਿਤ ਵੰਡਣਾ ਉਹਦੀ ਕਰਨੀ ਹੋ ਮਹਾਨ, ਉਹਨੇ ਜੀਤਵਾਲ ਦੇ ਪਾਰਸਾ ਠੱਲ ਦੇਣੇ ਕਈ ਤਫਾਨ। ਇਹ ਸੰਤ ਜਰਨੈਲ ਸਿੰਘ ਦਾ ਪਤਾ ਨਹੀਂ ਸੀ ਨਗਰ ਵਾਲਿਆਂ ਨੂੰ ਵੀ ਇਹਨੇ ਸੈਂਟਰ ਸਰਕਾਰ ਨਾਲ ਮੱਥਾ ਲਾਉਣਾ, ਇਹਨੇ ਦਿੱਲੀ ਦੇ ਤਖ਼ਤ ਨਾਲ ਮੱਥਾ ਲੈਣਾ। ਅਤੇ ਕਈ ਵਾਰੀ ਨਾ ਗੁਆਂਢੀ ਨਾਲ ਮੱਥਾ ਲਾਇਆ ਵੀ ਭਾਰਾ ਪੈ ਜਾਂਦਾ, ਬੰਦਾ ਕਹਿੰਦਾ ਕਿ ਮੈਂ ਕਿਸੇ ਤੋਂ ਕੀ ਲੈਣਾ, ਉਹਦਾ ਪਰਿਵਾਰ ਪਾਲ ਗਏ। ਇਹ ਗੱਲਾਂ ਸਾਰਿਆਂ ਦੇ ਵਿੱਚ ਹੀ ਆ, ਬਿਰਲੇ ਬਿਰਲੇ ਹੈ ਜਿਹਦੇ ਨਾਲ ਕਹਿੰਦੇ ਨਹੀਂ ਵੀ ਪੰਥ ਦੀ ਵੀ ਸੇਵਾ ਕਰਨੀ ਹੈ। ਅਤੇ ਨਗਰ ਰੋਡੇ ਨਗਰ ਨੂੰ ਕੀ ਪਤਾ ਸੀ ਬਾਪੂ ਜੋਗਿੰਦਰ ਸਿੰਘ ਵਰਗਿਆਂ ਨੂੰ
ਵੀ ਆ ਕੱਚੀਆਂ ਕੰਧਾਂ ਤੋਂ ਉੱਠਣ ਵਾਲਾ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਮੈਂ ਬੇਨਤੀ ਕੀਤੀ ਸੀ ਵੀ ਮੈਂ ਦਰਸ਼ਨ ਕੀਤੇ ਉਸ ਘਰ ਦੇ ਕੱਚੀਆਂ ਕੰਧਾਂ ਦੇ ਤੇ ਕੱਚੇ ਕਮਰਿਆਂ ਦੇ, ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਹੋਇਆ, ਜਿੱਥੇ ਪਸ਼ੂਆਂ ਨੂੰ ਪੱਠੇ ਪਾਉਂਦੇ ਰਹੇ, ਜਿੱਥੇ ਖੇਤੀ ਕਰਦੇ ਰਹੇ, ਜਿੱਥੇ ਗਲੀਆਂ ਚ ਗੁਰਬਾਣੀ ਦਾ ਹੋਕਾ ਦਿੰਦੇ ਰਹੇ। ਇੱਕ ਤਾਂ ਹੁੰਦਾ ਨਾ ਬੱਚਾ ਵੀ ਗਲੀਆਂ ਚ ਖੇਡਦਾ ਮਲਦਾ, ਕਹਿੰਦੇ ਬਚਪਨ ਤੋਂ ਹੀ ਗੁਰਬਾਣੀ ਦਾ ਹੋਕਾ ਦੇਣਾ ਸ਼ੁਰੂ ਕਰਤਾ ਸੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ। ਤੇ ਉਹ ਹਰਗੋਬਿੰਦ ਪਾਤਸ਼ਾਹ ਦਾ ਤਖ਼ਤ ਹੈ ਜਿੱਥੇ ਸਿੱਖ ਸੰਗਤ ਆ ਕੇ ਅਰਦਾਸਾਂ ਅਰਜੋਈਆਂ ਕਰਦੇ ਨੇ ਮਹਾਰਾਜ ਦੇ ਚਰਨਾਂ ਚ, ਕਿਉਂਕਿ ਗੁਰੂ ਨੇ ਤਖ਼ਤ ਤਾਂ ਹੀ ਬਣਾਇਆ ਸੀ। ਇੱਕ ਤਖ਼ਤ ਸਰਕਾਰ ਦਾ ਹੁੰਦਾ ਤੇ ਇਹ ਸੱਚੀ ਸਰਕਾਰ ਦਾ ਤਖ਼ਤ ਹੈ। ਇੱਥੇ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਮੇਂ ਨਾ ਮਹਾਰਾਜ ਦੇ ਕੋਲੇ ਸ਼ਿਕਾਇਤਾਂ ਆਉਣੀਆਂ ਤੇ ਫੈਸਲੇ ਹੋਣੇ ਆਰੰਭ ਹੋ ਗਏ ਸੀ। ਦੁਨੀਆਂ ਦੇ ਤਖ਼ਤ ਤਾਂ ਝੂਠਾ ਫੈਸਲਾ ਲੈ ਲੈਣਗੇ, ਜਿਹੜਾ ਸੱਚ ਦਾ ਤਖ਼ਤ ਨਾ ਅਕਾਲ ਤਖ਼ਤ ਆ ਅਕਾਲ ਦਾ, ਉਹਦੇ ਤੋਂ ਸੱਚੇ ਫੈਸਲੇ ਹੁੰਦੇ ਆ। ਬੇਸ਼ੱਕ ਹੁਣ ਕੁਝ ਗੱਲਾਂ ਬਦਲ ਗਈਆਂ, ਮਨ ਨਹੀਂ ਕਰਦਾ ਕਹੀਏ, ਪਰ ਜਿਹੜਾ ਤਖ਼ਤ ਆ ਨਾ ਗੁਰੂ ਦਾ ਉਹ ਆਜ਼ਾਦ ਹੈ। ਤਖ਼ਤ ਦਾ ਜਿਹੜਾ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਵਰਗਾ ਹੋਵੇ, ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਥਮੜੇ ਨਾਲ ਬੰਨਣ ਦੀ ਵੀ ਹਿੰਮਤ ਰੱਖਦਾ ਹੋਵੇ, ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਬਾਬਾ ਫੂਲਾ ਸਿੰਘ ਨੇ ਥਮੜੇ ਨਾਲ ਬੰਨਣ ਦੇ ਹੁਕਮ ਕਰਦੇ ਸੀ। ਇਉਂ ਨਹੀਂ ਵੀ ਸਰਕਾਰ ਹੈ ਵੀ ਰਾਜਾ ਏ ਭੱਜ ਕੇ ਪੈਰੀ ਪੈ ਜਾਓ, ਜੇ ਨਹੀਂ ਜਥੇਦਾਰ ਆ ਜਿਹੜਾ ਤਖ਼ਤ ਦਾ ਉਹ ਬੜੀ ਵੱਡੀ ਮਹਾਨ ਸ਼ਖਸੀਅਤ ਆ ਪੰਥ ਕੌਮ ਦੀ ਸਾਡੇ ਲਈ। ਪਰ ਜੇ ਜਥੇਦਾਰੀ ਉਹਨਾਂ ਲੋਕਾਂ ਦੇ ਗੋਡੀ ਹੱਥ ਲਾਈ ਜਾਵੇ ਜਿਹਨਾਂ ਦਾ ਆਪਦਾ ਹੀ ਕਰੈਕਟਰ ਨਹੀਂ ਕੋਈ ਉੱਚਾ ਹੀ ਨਹੀਂ, ਜਿਹਨਾਂ ਦਾ ਜੀਵਨ ਹੀ ਨਹੀਂ ਚੰਗਾ, ਜੇ ਜਥੇਦਾਰੀ ਲਿਫਾਫਿਆਂ ਚੋਂ ਨਿਕਲਣਾ ਫਿਰ ਔਖੀ ਹੋ ਜਾਂਦੀ ਹੈ ਗੱਲ। ਆਓ ਗੁਰੂ ਕਿਰਪਾ ਕਰੇ, ਇਹ ਉਹ ਤਖ਼ਤ ਆ ਜਿੱਥੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਕਾਲ ਪੁਰਖ ਨਿਰੰਕਾਰ ਦੇ ਹੁਕਮ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਹਰਗੋਬਿੰਦ ਰਾਏ ਸਾਹਿਬ ਮਹਾਰਾਜ ਦੇ ਚਰਨਾਂ ਚ ਹਰਗੋ ਧੰਨ ਗੁਰੂ ਬੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਹਿਬ ਦੇ ਚਰਨਾਂ ਚ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨਿੱਤ ਫੈਸਲੇ ਕਰਦੇ ਹੈ। ਚਾਹੇ ਹਿੰਦੂ ਆ ਜੇ ਚਾਹੇ ਮੁਸਲਮਾਨ ਆ ਜੇ, ਹਿੰਦੂਆਂ ਦੀਆਂ ਧੀਆਂ ਨੂੰ ਚੁੱਕਣ ਵਾਲਿਆਂ ਨੂੰ ਸਜਾਵਾਂ ਦਿੱਤੀਆਂ, 24 ਘੰਟੇ ਦਾ ਸਮਾਂ ਦੇਤਾ ਸੀ। ਸੁਰਿੰਦਰ ਸਿੰਘ ਸੋਢੀ ਵਰਗਿਆਂ ਨੂੰ ਹੁਕਮ ਲਾਏ ਸੀ ਵੀ 24 ਘੰਟਿਆਂ ਦੇ ਵਿੱਚ ਇਹ ਬੱਚੀ ਘਰੇ ਵਾਪਸ ਆਉਣੀ ਚਾਹੀਦੀ ਹੈ। ਤੇ ਸੰਤਾਂ ਦੇ ਐਸੇ ਫੈਸਲੇ ਹੋ ਰਹੇ, ਦੁਨੀਆਂ ਸਰਕਾਰਾਂ ਤੋਂ ਘੱਟ ਫੈਸਲੇ ਕਰਾਉਂਦੀ ਹੈ, ਪਤਾ ਵੀ ਇੱਥੇ ਤਾਂ ਰਿਸ਼ਵਤ ਚੱਲਣੀ ਹੈ। ਤੇ ਸੰਤਾਂ ਕੋਲੇ ਦਿਖਿਆਰੇ ਲੋਕ ਬਹੁਤੇ ਆਉਂਦੇ, ਤੇ ਸੰਤਾਂ ਦੀ ਜਿਹੜੀ ਮਹਿਮਾ ਸੰਤਾਂ ਦੀ ਜਿਹੜੀ ਵਡਿਆਈ ਹੈ ਉਹ ਜਹਾਨ ਵਿੱਚ ਫੈਲ ਗਈ, ਸਾਰੇ ਜਹਾਨ ਦੇ ਵਿੱਚ। ਤੇ ਸੰਤਾਂ ਨੇ ਥਾਂ ਥਾਂ ਤੇ ਜਾ ਕੇ ਅੰਮ੍ਰਿਤ ਵੰਡਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ, ਕਿਉਂਕਿ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਇਹਨਾਂ ਨੂੰ ਲੈ ਆਏ ਸੀ ਜਥੇ ਦੇ ਵਿੱਚ। ਤੇ ਕਹਿੰਦੇ ਜਦੋਂ ਜਥੇ ਤੇ ਲੈ ਆਏ ਨਾ 13-13 ਪਾਠ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਬਾਬਾ ਜਰਨੈਲ ਸਿੰਘ ਜੀ ਸੁਣਾਉਂਦੇ ਰਹੇ ਦੱਖਣੀ ਓਂਕਾਰ ਤੇ ਸਾਧ ਗੋਸ਼ਟ। ਇੱਕ ਇੱਕ ਦਿਨ ਦੇ ਵਿੱਚ ਗੁਰਬਾਣੀ ਕੰਠ ਕੀਤੀ ਸੀ ਉਹਨਾਂ ਨੇ, ਇੱਕ ਦਿਨ ਦੇ ਵਿੱਚ ਦੱਖਣੀ ਓਂਕਾਰ, ਇੱਕ ਦਿਨ ਦੇ ਵਿੱਚ ਸਿੱਧ ਗੋਸ਼ਟ। ਤੇ ਕਹਿੰਦੇ 8 ਦਿਨਾਂ ਦੇ ਵਿੱਚ ਆਸਾ ਜੀ ਦੀ ਵਾਰ ਜਵਾਨੀ ਕੰਠ ਕਰ ਲਈ ਸੀ ਸਾਰੀ, ਐਡੇ ਪ੍ਰਭਾਵਸ਼ਾਲੀ ਸੀ, ਐਡੀ ਬੁੱਧੀ ਤੇਜ਼ ਸੀ, ਐਡੀ ਕਿਰਪਾ ਸੀ ਮਹਾਰਾਜ ਦੀ। ਤੇ ਮਹਾਂਪੁਰਖਾਂ ਨੂੰ ਗੁਰਬਾਣੀ ਕੰਠ ਕਰਕੇ ਨਿੱਤ ਨਵੀਂ ਗੁਰਬਾਣੀ ਕੰਠ ਕਰਕੇ ਸੁਣਾਉਂਦੇ ਸੀ। ਤੇ ਜਿਹਦੇ ਕੋਲੇ ਬਾਣੀ ਆ ਨਾ ਗੁਰਬਾਣੀ ਆ, ਜਿਹੜਾ ਸਰੀਰ ਆ, ਚਾਹੇ ਜਪਜੀ ਸਾਹਿਬ ਦਾ ਹੀ ਪਾਠ ਕਰੀਏ ਅਸੀਂ ਉੱਠ ਕੇ, ਸਾਡੇ ਲਈ ਜ਼ਰੂਰੀ ਹੈ, ਚਾਹੇ ਜਪਜੀ ਸਾਹਿਬ ਦਾ ਹੀ ਪਾਠ ਕਰੀਏ, ਹੈ ਤਾਂ 5 ਬਾਣੀਆਂ ਦਾ ਜ਼ਰੂਰੀ। ਹੌਲੀ ਹੌਲੀ ਪਹਿਲੀ ਇੱਕ ਬਾਣੀ, ਦੂਜੀ, ਤੀਜੀ, ਚੌਥੀ, ਪੰਜਵੀਂ, ਮਹਾਰਾਜ ਕਿਰਪਾ ਕਰ ਦਿਉ। ਜਿਹੜੇ 5 ਬਾਣੀਆਂ ਦੇ ਨਤਨੇਵੇਂ ਹੈ ਉਹਨਾਂ ਦੀ ਤਾਂ ਧੂੜੀ ਵੀ ਪੂਜਣ ਯੋਗ ਹੋ ਜਾਂਦੀ ਹੈ ਚਰਨਾਂ ਦੀ। ਨਿੱਤ ਨਵੀਂ ਬਾਣੀ ਕੰਠ ਕਰਕੇ ਸਰਵਣ ਕਰਾਉਣੀ, ਐਵੇਂ ਨਹੀਂ ਮੱਥੇ ਲਾਏ ਜਾਂਦੇ ਸਰਕਾਰ।

ਕਰ ਲੈ ਨੇਕ ਕਮਾਈਆਂ ਬੰਦਿਆ ਤੇ ਪੜਿਆ ਕਰ ਗੁਰਬਾਣੀ, ਕਰ ਲੈ ਨੇਕ ਕਮਾਈਆਂ ਬੰਦਿਆ ਤੇ ਪੜਿਆ ਕਰ ਗੁਰਬਾਣੀ। ਇੱਕ ਦਿਨ ਖਾਲੀ ਹੋਜੂ ਪਿੰਜਰਾ ਇਹ ਉੱਡਜੂ ਭੌਰ ਪ੍ਰਾਣੀ। ਆ ਜਿਹੜਾ ਅੰਦਰ ਭੌਰ ਬੋਲਦਾ ਨਾ, ਇਹ ਜਦੋਂ ਉੱਡ ਗਿਆ, ਕਾਕੀ ਮਾਂ ਤੇ ਪਿਤਾ ਕੋ ਕਾਕੋ ਕਵਨ ਪੁਰਖ ਕੀ ਜੋਈ, ਘੱਟ ਫੁੱਟੇ ਕੋਈ ਬਾਤ ਨਾ ਪੁੱਛੈ, ਕਾਢੋ ਕਾਢੋ ਹੋਈ। ਫਿਰ ਮਜਬੂਰ ਹੋ ਜਾਣਾ ਪਰਿਵਾਰ ਨੇ ਵੀ, ਪੁੱਤਰ ਧੀਆਂ ਨੇ ਵੀ, ਰਿਸ਼ਤੇਦਾਰਾਂ ਨੇ ਵੀ, ਸਾਨੂੰ ਸ਼ਮਸ਼ਾਨ ਘਾਟ ਤੱਕ ਲਿਜਾਣ ਵਾਸਤੇ, ਜਦੋਂ ਆ ਭੌਰ ਹੀ ਨਹੀਂ ਰਿਹਾ ਸਰੀਰ 'ਚ। ਜਿਹੜੀਆਂ ਸੂਰਤਾਂ ਚੜ੍ਹਨ ਨਿੱਤ ਲਾਰੀਆਂ ਤੇ ਇੱਕ ਦਿਨ ਚਿਖਾ ਤੇ ਚੜ੍ਹਦੀਆਂ ਦੇਖੀਆਂ ਮੈਂ, ਚੁੱਪ ਚਾਪ ਲਿਟਣਾ ਗਿਆ ਰਿਹਾ ਤੇ ਮੁੱਖੋ ਸੀਨਾ ਕਰਦੀਆਂ ਦੇਖੀਆਂ ਮੈਂ, ਪਿੰਡੋ ਲੋਹੇ ਦੀ ਘੋੜੀ ਤੇ ਸਵਾਰ ਹੋਈਆਂ ਮੁੜ ਕੇ ਪਿੰਡ ਨਾ ਵੜਦੀਆਂ ਦੇਖੀਆਂ ਮੈਂ। ਆ ਜਿਹੜੇ ਸੋਹਣੇ ਸੋਹਣੇ ਸਰੀਰ ਮਹਾਰਾਜ ਨੇ ਬਖਸ਼ੇ ਆ ਨਾ, ਜਦੋਂ ਇਹ ਲੋਹੇ ਦੀ ਘੋੜੀ ਆਰਥੀ ਤੇ ਚੜ੍ਹ ਕੇ ਸ਼ਮਸ਼ਾਨ ਘਾਟ ਵੱਲ ਚਲੇ ਜਾਂਦੇ, ਵਾਪਸ ਨਹੀਂ ਆਉਂਦੇ ਮੁੜ ਕੇ। ਕਰ ਲੈ ਨੇਕ ਕਮਾਈਆਂ ਬੰਦਿਆ ਪੜਿਆ ਕਰ ਗੁਰਬਾਣੀ, ਇੱਕ ਦਿਨ ਖਾਲੀ ਹੋਜੂ ਪਿੰਜਰਾ ਇਹ ਉੱਡਜੂ ਭੌਰ ਪ੍ਰਾਣੀ। ਕਾਹਦਾ ਕਰਦਾ ਮਾਣ ਮਣਾ ਤੇਰੀ ਦੋ ਦਿਨ ਦੀ ਜਿੰਦਗਾਨੀ, ਇੱਥੇ ਵੱਡੇ ਵੱਡੇ ਰਾਜੇ ਤੁਰ ਗਏ ਤੇ ਹੋ ਗਈ ਖਤਮ ਕਹਾਣੀ, ਅਜੀਤਵਾਲ ਦੇ ਪਾਰਸ ਐਵੇਂ ਨਾ ਕਰਿਆ ਕਰ ਮਨਮਾਨੀ। ਇਹ ਮਨਮਾਨੀਆਂ ਨਾ ਜਿਹੜੀਆਂ ਇਹ ਛੱਡਣੀਆਂ ਪੈਣੀਆਂ, ਗੁਰੂ ਦੀ ਰਜ਼ਾ 'ਚ ਰਹਿਣਾ ਪੈਣਾ। ਆਓ ਉਹ ਮਹਾਨ ਜੋਧੇ ਦੀ ਕਰਾਂ ਗੱਲ, ਇੰਦਰਾ ਗਾਂਧੀ ਤੱਕ ਇਹ ਸਾਰੀਆਂ ਖਬਰਾਂ ਪਹੁੰਚਦੀਆਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੀਆਂ। ਇੰਦਰਾ ਗਾਂਧੀ ਦੀ ਚੈਨ ਉੱਡ ਗਈ, ਨੀਂਦ ਉੱਡ ਗਈ ਉਹਦੀ, ਕਿਉਂਕਿ ਇਹ ਸੰਤਾਂ ਨੇ ਕਿਹਾ ਸੀ ਵੀ ਅਸੀਂ ਜਿਹੜੇ ਆਪਦੇ ਹੱਕ ਲੈਣੇ ਨਾ, ਹੱਕ ਉਹ ਧੋਣ ਤੇ ਗੋਡਾ ਰੱਖ ਕੇ ਲੈ ਲਾਂਗੇ ਹੱਕ। ਮਰ ਇਹ ਸੰਤਾਂ ਨੇ ਕਿਹਾ ਸੀ ਵੀ ਜਿਹੜੀ ਸਰਕਾਰ ਆ ਨਾ, ਇਹ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਵੇ। ਜੇ ਕੰਸੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਤੇ ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ, ਜੇ ਮਥੁਰਾ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਤੇ ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ, ਜੇ ਹਰਿਦੁਆਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਤੇ ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਇਹ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਹੈ, ਸਰਕਾਰਾਂ ਇਹਨੂੰ ਵੀ ਪਵਿੱਤਰ ਸ਼ਹਿਰ ਦਾ ਦਰਜਾ ਦੇਣ। ਤੇ ਇਸ ਬਿਆਨ ਤੋਂ ਜਿਹੜੇ ਲੋਕ ਸਰਕਾਰਾਂ ਦੇ ਚਾਪ ਨੂੰ ਸੁਣਦੇ ਹੈ, ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਹਿੰਦੂ ਮਾੜੇ ਆ, ਸਾਰੇ ਮੁਸਲਮਾਨ ਮਾੜੇ, ਸਾਰੇ ਸਿੱਖ ਮਾੜੇ ਆ। ਤੇ ਜਿਹੜੇ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਹੋਣ ਨਾ, ਧਰਮ ਦੇ ਨਾਂ ਤੇ ਉਹ ਲੋਕ ਮਾੜੇ ਹੁੰਦੇ ਆ। ਇਹਨਾਂ ਲੋਕਾਂ ਨੇ ਜਦੋਂ ਕਿਹਾ ਨਾ ਵੀ ਗੁਰੂ ਰਾਮਦਾਸ ਮਹਾਰਾਜ ਦੇ ਸ਼ਹਿਰ ਨੂੰ ਅੰਮ੍ਰਿਤਸਰ ਸੈਫਤੀ ਦਾ ਘਰ, ਸਰਕਾਰ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਵੇ, ਤੇ ਇਹਨਾਂ ਨੇ ਨਾਅਰੇ ਲਾਏ ਵੀ ਪਾਣ ਬੀੜੀ ਪੀਏਗੇ ਸ਼ਾਨ ਨਾਲ ਜੀਏਗੇ। ਇਹਨਾਂ ਨੇ ਆਪਣੇ ਨਾਅਰੇ ਲਾਏ, ਕਹਿੰਦੇ ਪਾਣ ਬੀੜੀ ਖਾਣਾ ਪੀਣਾ ਥੁੱਕਣਾ ਇੱਥੇ ਹੈ, ਸ਼ਾਨ ਨਾਲ ਜੀਣਾ ਕਸ਼ਕੜਾ ਕਰ ਪਾਣ, ਇਹਨਾਂ ਨੂੰ ਭੇਜੋ ਪਾਕਿਸਤਾਨ। ਇਹਨਾਂ ਨੇ ਨਾਅਰੇ ਲਾਏ ਵੀ ਜਿਹੜੇ ਦਮਾਂਦਿਆਂ ਵਾਲੇ ਆ, ਕਛਹਿਰਿਆਂ ਵਾਲੇ ਆ, ਚੋਲਿਆਂ ਵਾਲੇ ਆ, ਸੈਖਾ ਜਿਹੜੇ ਇਸੇ ਪਵਿੱਤਰ ਸ਼ਹਿਰ ਦਾ ਦਰਜੇ ਦੀ ਗੱਲ ਕਰਦੇ, ਇਹਨਾਂ ਨੂੰ ਪਾਕਿਸਤਾਨ ਭੇਜ ਦਿਆਂਗੇ। ਦੁੱਕੀ ਤਿੱਕੀ ਖਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ, ਇਹ ਇਹਨਾਂ ਨੇ ਨਾਅਰੇ ਲਾਏ। ਤੇ ਫਿਰ ਇਹ ਆਪਾਂ ਸੁਣ ਸਕਦੇ ਹਾਂ ਆਪਣੇ ਘਰ ਮੂਹਰੇ ਆ ਕੇ ਕੋਈ ਲਲਕਾਰਾ ਮਾਰੇ, ਭਾਵੇਂ ਆਪਾਂ ਆਮ ਜਿਹੇ ਬੰਦੇ ਹੀ ਹਾਂ, ਦੁਨਿਆਵੀ ਜਿਹੇ ਬੰਦੇ ਹਾਂ, ਤੇ ਘਰ ਮੂਹਰੇ ਆ ਕੇ ਕੋਈ ਲਲਕਾਰਾ ਮਾਰ ਕੇ ਲੰਘ ਜੇ ਤੇ ਫਿਰ ਆਪਣੀ ਅਣਖ ਕਾਹਦੀ। ਤੇ ਇੱਧਰ ਗੁਰੂ ਅਕਾਲ ਪੁਰਖ ਨਿਰੰਕਾਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਨੂੰ ਲੋਕ ਦੁੱਕੀ ਤਿੱਕੀ ਦੇ ਲੋਕ ਲਲਕਾਰਨ, ਤੇ ਫਿਰ ਸੰਤ ਕਹਿੰਦੇ ਫਿਰ ਸਾਡਾ ਜਿਉਣਾ ਹੀ ਕਾਹਦਾ। ਤੇ ਇਹਨਾਂ ਨੇ ਇਕੱਲੇ ਨਾਰੇ ਹੀ ਨਹੀਂ ਲਾਏ ਵੀ ਦੁੱਕੀ ਤਿੱਕੀ ਖਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ, ਇੱਕ ਆਮ ਕਿਰਤ ਕਰਨ ਵਾਲਾ ਬੰਦਾ ਫੜ ਕੇ ਕੁੱਟਿਆ, ਉਹਦੀ ਪੱਗ ਲਾ ਕੇ ਲੈ ਗਏ ਸੀ ਇਹ ਲੋਕ। ਇਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਟਾਈਮ ਦੇਤਾ ਵੀ ਇੰਨੇ ਘੰਟਿਆਂ ਦੇ ਵਿੱਚ ਦਸਤਾਰ ਵਾਪਸ ਆਉਣੀ ਚਾਹੀਦੀ, ਯੋਧਿਆਂ ਦੀ ਡਿਊਟੀ ਲਾਈ, ਮਾਰ ਮਾਰ ਕੇ ਥੱਪੜ ਮੂੰਹ ਲਾਲ ਕਰਤੇ ਤੇ ਦਸਤਾਰ ਲੈ ਕੇ ਆਉਂਦੀ ਸੀ ਸੰਤਾਂ ਨੇ ਥੋੜੇ ਘੰਟਿਆਂ ਦੇ ਵਿੱਚ ਹੀ। ਇਹ ਕੰਮ ਜੇ ਸਾਡੀਆਂ ਦਸਤਾਰਾਂ, ਸਾਡਾ ਕਿਸੇ ਨਾਲ ਇਹ ਰੋਹ ਵਾਸਤਾ ਨਹੀਂ, ਸਾਡਾ ਕਿਸੇ ਨਾਲ ਦੁਸ਼ਮਣੀ ਨਹੀਂ, ਪਰ ਜੇ ਦਸਤਾਰਾਂ ਨੂੰ ਹੀ ਹੱਥ ਪੈਣ ਲੱਗ ਜਾਣ, ਇਹ ਦਸਤਾਰ ਨਹੀਂ, ਇਹ 7.5 ਮੀਟਰ ਦਾ ਕੱਪੜਾ ਨਹੀਂ, ਇਹ ਸਿਰ ਦਾ ਤਾਜ ਦਿੱਤਾ ਇਹ ਸਾਡੇ ਸਤਿਗੁਰਾਂ ਨੇ ਸਾਨੂੰ, ਇਹ ਸੀਤ ਤੇ ਮੁਕਟ ਸਜਾਏ ਹੋਏ ਨੇ ਮਾਲਕ ਨੇ, ਇਹ ਦਿਆਲੂ ਕਿਰਪਾਲ ਦੀ, ਨਿਰੰਕਾਰ ਦੀ, ਪਰਮਦਕਾਰ ਦੀ ਰਹਿਮਤ ਬਖਸ਼ਿਸ਼ ਹੋਈ ਹੋਈ ਆ ਦਸਤਾਰ।
ਕਿਉਂਕਿ ਔਰੰਗਜ਼ੇਬ ਨੇ ਐਲਾਨ ਕੀਤਾ ਸੀ ਇਸ ਗੱਲ ਦਾ। ਔਰੰਗਜ਼ੇਬ ਕਹਿੰਦਾ ਸੀ ਵੀ ਸਿਰ ਤੇ ਕੋਈ ਦਸਤਾਰ ਨਹੀਂ ਸਜਾ ਸਕਦਾ, ਰਾਜਾ ਸਜਾ ਸਕਦਾ ਇਕੱਲਾ, ਉਹਦਾ ਮੰਤਰੀ ਸਜਾ ਸਕਦਾ ਵੀਰ ਅੱਧੀ ਦਸਤਾਰ, ਬਾਕੀ ਟੋਪੀਆਂ ਲੈ ਸਕਦੇ ਆ, ਟੋਪੀ ਗੁਲਾਮੀ ਦੀ ਨਿਸ਼ਾਨੀ ਹੈ, ਦਸਤਾਰ ਨਹੀਂ ਗੁਲਾਮੀ ਦੀ ਨਿਸ਼ਾਨੀ। ਤੇ ਮਹਾਰਾਜ ਨੇ ਕਿਹਾ ਔਰੰਗਜ਼ੇਬਾ ਜੇ ਤੂੰ ਕਹਿੰਦਾ ਵੀ ਮੈਂ ਦਸਤਾਰ ਨਹੀਂ ਸਜਾਉਣ ਦੇਣੀ ਤੇ ਮੇਰਾ ਸਿੱਖ ਡੇਢ ਡੇਢ ਦਸਤਾਰ ਸਜਾਉ, ਦਮਾਲੇ ਥੱਲੇ ਵੀ ਆਪਾਂ ਕੇਸ ਕੀ ਬਣਨੇ ਆ, ਜਿਹੜੀ ਆਹ ਦਸਤਾਰ ਸਜਾਉਣੀ ਹੈ ਇਹਦੇ ਥੱਲੇ ਵੀ ਕੇਸ ਕੀ ਆਪਾਂ ਸਜਾਉਣੇ ਆ, ਡੇਢ ਦਸਤਾਰ। ਮਹਾਰਾਜ ਕਹਿੰਦੇ ਡੇਢ ਡੇਢ ਦਸਤਾਰ ਸਜਾਉ ਮੇਰਾ ਸਿੱਖ। ਸੱਚੇ ਪਾਤਸ਼ਾਹ ਗਰੀਬ ਨਵਾਜ, ਸਤਿਗੁਰਾਂ ਨੇ ਸਾਨੂੰ ਸਿਰ ਦੇ ਤਾਜ ਬਖਸ਼ੇ ਹੈ ਤੇ ਇਹ ਦਸਤਾਰ ਦੀ ਬੇਅਦਬੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਿਵੇਂ ਝੱਲ ਸਕਦੇ ਸੀ? ਕੁਝ ਘੰਟਿਆਂ ਦੇ ਵਿੱਚ ਹੀ ਸੋਧਾ ਲਾ ਕੇ ਦਸਤਾਰ ਵਾਪਸ ਲਿਆਉਂਦੇ ਸੀ। ਆਓ, ਇਹ ਜਿਵੇਂ ਇੰਦਰਾ ਗਾਂਧੀ ਤੜਫ ਉੱਠੀ ਹੈ, ਜਿਵੇਂ ਉਹਨੂੰ ਡਰਾਉਣੇ ਸੁਪਨੇ ਆਉਂਦੇ ਹੈ, ਜਿਵੇਂ ਉਹ ਪੰਡਤਾਂ ਨੂੰ ਹੱਥ ਦਿਖਾਉਂਦੀ ਫਿਰਦੀ ਹੈ, ਪੰਡਤਾਂ ਨੂੰ ਟੇਵੇ ਲਾਉਂਦੀ ਫਿਰਦੀ ਹੈ, ਪੱਤਰੀਆਂ ਖਲਾਉਂਦੀ ਫਿਰਦੀ ਹੈ, ਇੱਕ ਮੈਂ ਹੋਰ ਬੇਨਤੀ ਕਰ ਦੇਵਾਂ ਵੀ ਆਹ ਪੰਡਤਾਂ ਪੁਣਤਾਂ ਤੋਂ ਜਿਹੜੀਆਂ ਪੱਤਰੀਆਂ ਖਲਾਉਣੀਆਂ ਇਹ ਉਹਨਾਂ ਦੇ ਕੰਮ ਆ ਜਿਨ੍ਹਾਂ ਦਾ ਧਰਮ ਹੈ। ਸਾਡਾ ਕੰਮ ਆ ਇੱਥੇ ਆ ਕੇ ਅਰਦਾਸ ਕਰਨੀ, ਸਾਡਾ ਕੰਮ ਆ ਗੁਰੂ ਸਾਹਿਬ ਤੋਂ ਹੁਕਮ ਲੈਣਾ, ਸਾਡਾ ਕੰਮ ਆ ਗੁਰਬਾਣੀ ਪੜ੍ਹਨੀ। ਕੀਤਾ ਲੋੜੀਐ ਕੰਮ ਸੋ ਹਰ ਭੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ, ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਐ, ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਰਾਖੀ। ਸਾਡਾ ਕੰਮ ਨਹੀਂ ਪੱਤਰੀਆਂ ਖਲਾਉਣੀਆਂ, ਤੇ ਸਾਡੇ ਵਾਲੇ ਵੀ ਤੁਰੇ ਫਿਰਦੇ ਆ, ਮੜੀਆਂ ਤੇ ਮਝਾਰਾਂ ਤੇ ਮੱਥੇ ਟੇਕਦੇ ਤੇ ਪੰਡਤਾਂ ਮੂਹਰੇ ਹੱਥ ਦਿਖਾਉਂਦੇ, ਸਾਡੇ ਵਾਲੇ ਵੀ ਅਨੇਕਾਂ ਤੁਰੇ ਫਿਰਦੇ। ਧਾਗਿਆਂ ਤਵੀਤਾਂ ਨਾਲ ਚੱਲਦੀ ਨੀ ਗੱਡੀ, ਨਾ ਹੀ ਹੁੰਦੀਆਂ ਤਰੱਕੀਆਂ ਜਹਾਨ ਤੇ, ਔਕੜਾਂ ਨੂੰ ਦੇਖ ਕਦੇ ਮਨ ਨਾ ਡਲਾਈਏ, ਦਿਨ ਚੰਗੇ ਮਾੜੇ ਆਉਂਦੇ ਆ ਇਨਸਾਨ ਤੇ, ਛੱਡਦਾ ਨੀ ਬਾਂਹ ਮੇਰਾ ਬਾਬਾ ਕਦੇ ਬਾਲਕਾਂ ਦੀ, ਕਰਨ ਕਮਾਈਆਂ ਜਿਹੜੇ ਹਿੱਕਾਂ ਤਾਣ ਤਾਣ ਕੇ, ਆ ਟੂਣਿਆਂ ਦੇ ਨਾਲ ਕਦੇ ਮਿਲਣ ਨਿਆਮਤਾਂ ਨਾ, ਪਾਰਸਾਂ ਮੁੱਲ ਕਦੇ ਮਿਲਦੇ ਦੁਕਾਨ ਤੇ, ਟੋਣਿਆਂ ਦੇ ਨਾਲ ਨੀ ਪਾਰ ਲੱਗਦੇ ਵਿਹੜੇ। ਆਓ ਬੇਨਤੀ ਕਰਾਂ ਕਿ ਜਿਵੇਂ ਇਹ ਇੰਦਰਾ ਪਾਪਣ ਨੂੰ ਡਰਾਉਣੇ ਸੁਪਨੇ ਆਉਂਦੇ ਹੈ, ਜਿਵੇਂ ਕਹਿੰਦੀ ਭਿੰਡਰਾਂ ਵਾਲੇ ਤੋਂ ਡਰ ਲੱਗਦਾ, ਉਹਦੀ ਕਰਨੀ ਤੋਂ ਡਰ ਲੱਗਦਾ, ਉਹਦੀ ਪਾਵਰ ਤੋਂ ਉਹਦੀ ਦਹਾੜ ਤੋਂ ਡਰ ਲੱਗਦਾ, ਜਿਵੇਂ ਹਿੰਦੁਸਤਾਨ ਦੀ ਰਾਣੀ ਕਰਲਾਉਂਦੀ ਹੈ। ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ ਅਤੇ ਗਿਆਨੀ ਪ੍ਰਿਤਪਾਲ ਸਿੰਘ ਪਾਰਸ, ਅਜੀਤਵਾਲ ਵਾਲਿਆਂ ਦੇ ਗੋਲਡ ਮੈਡਲ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

0: ਪਿੰਡਰਾਂ ਵਾਲੇ ਤੋਂ ਡਰ ਲੱਗਦਾ ਇੰਦਰਾ ਰਾਣੀ ਕਹਿੰਦੀ ਪਿੰਡਰਾਂ ਵਾਲੇ ਤੋਂ ਡਰ ਲੱਗਦਾ ਇੰਦਰਾ ਰਾਣੀ ਕਹਿੰਦੀ
1: ਉਹ ਪਿੰਡਰਾਂ ਵਾਲੇ ਤੋਂ ਡਰ ਲੱਗਦਾ ਇੰਦਰਾ ਰਾਣੀ ਕਹਿੰਦੀ ਉਹ ਪਿੰਡਰਾਂ ਵਾਲੇ

ਉਹ ਸਭ ਘਰੰਡੀਏ ਸੇਣ ਮੈਂ ਬੈਠੀ ਨਾ ਪੰਗੇ ਮੈਂ ਲੈਂਦੀ ਉਹ ਸਭ ਘਰੰਡੀਏ ਸੇਣ ਮੈਂ ਬੈਠੀ ਨਾ ਪੰਗੇ ਮੈਂ ਲੈਂਦੀ।

0: ਇੰਦਰਾ ਗਾਂਧੀ ਪੰਡਤਾਂ ਤਾਈ ਫਿਰਦੀ ਹੱਥ ਦਿਖਾਉਂਦੀ, ਲੱਗਦਾ ਜਗ ਚੋਂ ਅਣਜਲ ਮੁੱਕਿਆ ਉਹਦੀ ਰਹਿੰਦੀ ਰੂਹ ਕਰਲਾਉਂਦੀ। ਇਹਨੇ ਪੰਡਤਾਂ ਨੂੰ ਹੱਥ ਦਿਖਾਏ ਹੈ ਤੇ ਪੰਡਤਾਂ ਨੇ ਕਿਹਾ ਬੀਬੀ ਸਮਾਂ ਕੋਈ ਚੰਗਾ ਨਹੀਂ ਲੱਗਦਾ ਕਿਉਂਕਿ ਪਾਪ ਬੀਜਣੇ ਮਾੜੇ ਹੁੰਦੇ ਹੈ ਤੇ ਤੇਰੇ ਹੱਥੋਂ ਪਾਪ ਬੀਜੇ ਹੀ ਜਾਣੇ ਹੈ ਕਿਉਂਕਿ ਬੰਦਾ ਮਹਾਰਾਜ ਕਹਿੰਦੇ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਗੇ ਪਾਪੇ ਪਸਾਰਾ। ਪਾਪ ਹੈ ਬੁਰਾ ਪਰ ਪਾਪੀ ਬੰਦੇ ਨੂੰ ਚੰਗਾ ਲੱਗਦਾ, ਪਿਆਰਾ ਲੱਗਦਾ ਪਾਪੀ ਬੰਦੇ ਨੂੰ, ਤੇ ਪਾਪ ਕਰਨ ਦਾ ਜਿਹੜਾ ਰਿਜ਼ਲਟ ਬੜਾ ਮਾੜਾ ਨਿਕਲਦਾ। ਇਹ ਸਾਰਾ ਇਤਿਹਾਸ ਆਪਾਂ ਕਹਿਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਸਤਿਗੁਰੂ ਜੀ ਸਮਤ ਬਖਸ਼ਣ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਜਿੱਥੇ ਲੱਖਾਂ ਲੋਕ ਆ ਕੇ ਨਤਮਸਤਕ ਹੁੰਦੇ ਨੇ, ਜਿੱਥੇ ਮਹਾਰਾਜ ਆਵਾਜ਼ਾਂ ਦਿੰਦੇ ਆ ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਣਾ, ਜਿੱਥੇ ਚਾਰਾਂ ਬਾਰਾਂ ਵਰਨਾ ਨੂੰ ਸਾਂਝਾ ਉਪਦੇਸ਼ ਹੈ, ਤੇ ਉਸ ਧਰਤੀ ਦੇ ਉੱਤੇ ਭਾਰਤ ਦੀਆਂ ਸਰਕਾਰਾਂ ਨੇ ਅਤਿਆਚਾਰ ਕੀਤਾ, ਮਾਸੂਮ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਤਲ ਕੀਤੇ ਗਏ ਆ। ਆਓ ਇਹ ਸਾਰਾ ਇਤਿਹਾਸ ਆਪਾਂ ਕਹਿਣਾ, ਗੁਰੂ ਸਾਹਿਬ ਜੀ ਸਮਤ ਬਖਸ਼ਿਸ਼ ਕਰਨ। ਸਮੇਂ ਦੀ ਸਮਾਪਤੀ ਹੈ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਹੈ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਦਰਬਾਰ ਸਾਹਿਬ ਵਾਲੇ, ਆਪ ਸੰਗਤਾਂ ਨੂੰ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਆ ਲਾਏ ਧਿਆਨਾਂ ਅੰਮ੍ਰਿਤ ਬਾਣੀ ਦੇ ਨਾਲ ਜੋੜਨਗੇ। ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਇਕਾਗਰਤਾ ਬਣਾ ਕੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸਰਵਣ ਕਰੀਏ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਇਕਣੀ ਅਨੇਕਾਂ ਭੁੱਲਾਂ ਹੋ ਜਾਂਦੀਆਂ। ਗੁਰੂ ਸਾਹਿਬ ਦਾ ਇਤਿਹਾਸ ਕਹਿੰਦਿਆਂ, ਗੁਰਬਾਣੀ ਪੜ੍ਹਦਿਆਂ, ਯੋਧਿਆਂ ਦੀ ਸਿਫਤ ਸਲਾਹ ਕਰਦਿਆਂ, ਗੁਰੂ ਸਾਹਿਬ ਬਖਸ਼ਣ ਹਾਰੇ ਹੈ। ਤੋਏ ਤੱਕਣਾ ਐਬ ਗਣਾ ਮੇਰੇ, ਜਰਾ ਚਾਹੀਦਾ ਰਹਿਮ ਦਤਾਰ ਤੈਨੂੰ, ਜੇਕਰ ਅਸੀਂ ਨਾ ਗੁਨਾਹਗਾਰ ਹੁੰਦੇ ਕੌਣ ਆਖਦਾ ਬਖਸ਼ਣ ਹਾਰ ਤੈਨੂੰ। ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਲਸ ਜੀ ਦਾ ਢਾਡੀ ਜੱਥਾ, ਜੋ ਕਿ ਆਪ ਜੀ ਅਨਗੁਰ ਇਤਿਹਾਸ ਦੇ ਬਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਥੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਜੂਨ 1984 ਦੇ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਮੇਤ ਸਮੂਹ ਸ਼ਹੀਦਾਂ ਦੀ ਮਿੱਠੀ ਯਾਦ ਮਨਾਉਂਦੇ ਹੋਏ ਪਿਛਲੇ ਦਿਨਾਂ ਤੋਂ ਗੁਰੂ ਘਰ ਵਿਖੇ ਸਹਿਜ ਪਾਠ ਆਰੰਭ ਹੋਏ ਹਨ ਤੇ ਇਹਨਾਂ ਦੇ ਭੋਗ 7 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾਉਣ, ਹਾਜ਼ਰੀਆਂ ਦਰ ਪ੍ਰਵਾਨ ਕਰਨ। ਆਓ ਹੁਣ ਬੜੇ ਪਿਆਰ ਨਾਲ ਬਹੁਤ ਹੀ ਸਤਿਕਾਰਯੋਗ ਗੁਣੀ ਜਨ ਭਾਈ ਬਲਜੀਤ ਸਿੰਘ ਜੀ ਅੰਮ੍ਰਿਤਸਰ ਵਾਲੀ ਤਿੰਨਾਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਨਾ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਸੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ। ਸੂਰਾ ਸੋ ਪਹਿਚਾਨੀਏ ਜੋ ਲਰਿਆ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ ਦੇ ਮਹਾਂਵਾਕਾਂ ਅਨੁਸਾਰ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸਮੇਤ ਸਮੂਹ ਸਿੰਘ ਸਿੰਘਣੀਆਂ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਿਛਲੇ ਦਿਨਾਂ ਤੋਂ ਗੁਰੂ ਘਰ ਵਿਖੇ ਸਹਿਜ ਪਾਠ ਆਰੰਭ ਹੋਏ ਹਨ ਅਤੇ ਇਹਨਾਂ ਦੇ ਭੋਗ 7 ਜੂਨ ਦਿਨ ਐਤਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਜੀ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਦੇ ਸਮਰਥ ਬਖਸ਼ਿਸ਼ ਕਾਰਨ ਸਤਿਗੁਰੂ ਦੀ ਕਿਰਪਾ ਕਾਰਨ ਰਹਿਮਤ ਕਾਰਨ ਆਈ ਹੋਈ ਸਮੂਹ ਸਾਧਸੰਗ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਦਿਲ ਫੁੱਲ ਭੇਟਾਂ ਮਨਜ਼ੂਰ ਕਰਨ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋਹਣਾ ਵੱਡਾ ਕਹਿ ਸਭ ਕੋਏ ਕੀ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਤਾਂ ਕਿਹਾ ਜਾਏ।

ਗੁਰਮਤ ਨਾਮ ਮੇਰਾ ਪ੍ਰਾਣ ਸਕਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ, ਹਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਦਾ ਹਰ ਪਿਆਸ, ਹਰ ਨਾਮ ਮਿਲਿਆ ਤੇ ਤਸ ਹੈ, ਬਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰਸ ਨਾਮ ਨਾ ਪਾਇਆ, ਤੇ ਭਾਗਹੀਨ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀ ਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾ, ਧੰਨ ਧੰਨ ਸਤਸੰਗ।

ਸਤਿਸੰਗ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰ ਬਦਬਾਇਆ, ਸੁਖੇ ਕਾਸ਼ਟ ਹਰਿਆ ਰਹਾ, ਜਨਮ ਪਿਤਾ ਲੋਸਤ ਬਣਤਾ, ਕੋਈ ਨਾ ਕਿਸਗੀ ਧਰਿਆ, ਸੇ ਸੇ ਰਿਜਸ ਬਾਈ ਠਾਕੁਰਾ, ਕਾਹੇ ਮਨ ਪੋ ਕਰਿਆ, ਉਡੈ ਉਡ ਆਵੈ ਸੈ ਕੋਸਾ, ਤਿਸ ਪਾਛੇ ਬਚਰੇ ਛਰਿਆ, ਤਿੰਨ ਕਮਲ ਖਲਾਵੈ ਕਮਲ ਜਗਾਵੈ, ਮਨ ਮੈਂ ਸਿਮਰਨ ਕਰਿਆ, ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰਤਾ ਧਰਿਆ,

ਸਤਿਗੁਰ ਪ੍ਰਸਾਦ ਸੋ ਭੁੱਖ ਨਿਰੰਜਨ ਹਰ ਭੁੱਖ ਨਿਰੰਜਨਾ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਜੀ ਹਰ ਸੱਚੇ ਸਿਜਨਹਾਰਾ ਸਭ ਜੀਵ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਭ ਨਿਰੰਤਰ ਜੀ

ਵਿਛੜਿਆ ਸੰਜੋਗੀ ਮੇਲਾ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣਾ ਹਰ ਗੁਣ ਸਦੀ ਆਹ ਵਖਾਨਾ

ਹੋਏ, ਤੂੰ ਕਰਕਾ ਵੇਖੈ ਜਾਣੈ ਸੋਏ, ਤੇ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵ ਲੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰ ਜੋ ਮੋਹ ਭਗਨੀ ਚਾਲੈ, ਹਮ ਦੇਖਾ ਤੈ ਡੁੱਬੀ ਅਲੇ, ਬਨ ਏਕ ਨ ਚੇਤਸ ਮੂੜ ਮੜਾ, ਹਰ ਬਿਸਰ ਤੇਰੇ ਗੁਣ ਗਲਿਆ ਰਹਾ, ਨਾ ਹੋ ਜਦੀ ਸਦੀ ਨੀ ਪੜਿਆ, ਮੂਰਖ ਮੁਗਦਾ ਜਨਮ ਪਿਆ, ਪਰਨਤ ਨਾਨਕ ਤਿਨਕੀ ਸਰਨਾ, ਜਿਨ ਤੂੰ ਨਾ ਹੀ ਵਿਸਰਿਆ, ਨਾ ਹੋ ਜਦੀ ਸਦੀ ਨੀ ਪੜਿਆ, ਮੂਰਖ ਮੁਗਦਾ ਜਨਮ ਭਇਆ, ਪਰਨਤ ਨਾਨਕ ਤਿਨਕੀ ਸਰਨਾ, ਜਿਨ ਤੂੰ ਨਾ ਹੀ ਵਿਸਰਿਆ। ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨੁਕ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰਨ ਜਾਨ ਲਾਗ ਭਵਜਲ ਤਰਨ ਕੈ, ਜਨਮ ਬ੍ਰਿਤਾ ਜਾਤ ਰੰਗ ਮਾਇਆ ਕਹਿ ਰਹਾਓ।

ਬਾਹੇ ਗਏ ਕੀ ਲਾਜ ਸਾ ਗੋਬਿੰਦ ਦਾਸ ਤੁਹਾਰਾ ਸਗਲ ਦੁਆਲ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਸਾ

ਸਤਿਗੁਰ ਤੈ ਪਾਇਆ ਸਹਿਜ ਸਹਿਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਨ ਆਈਆ ਸਭ ਤੋਂ ਤੇ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾਂ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸਿਲਸਿਲਾ ਤੇਰੀ ਨਾ ਮਨ ਵਸਾਵੈ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨ ਸੱਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਣੀ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰਵਿਟੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਅਰਦਾਸ ਹਮਾਰੀ ਜੀਓ ਪਿੰਡ ਸਭ, ਕਹ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ।

ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ।

ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਇਸ਼ਨਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਕੋ ਟਲ ਗੁਰ ਸੇਵੀਐ ਇਨਸ ਸਹਿਜ ਸੁਭਾਇ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਸੱਜਣਾ ਸੱਚਾ ਪਾਤਸ਼ਾਹ ਸਿਰ ਸਾਂਦੈ ਸਾਹੋ

ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹਾਥ ਦੇ ਰੱਖੈ ਆਪਣੇ ਕੋ, ਸਾਹ ਸਾਹ ਪ੍ਰਤਪਾਲੇ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹਾਥ ਦੇ ਰੱਖੇ ਆਪਣੇ ਕੋ, ਸਾਹ ਸਾਸ ਪ੍ਰਤਪਾਲੇ। ਪ੍ਰਭ ਸਿਉ ਲਾਗ ਰਹੋ ਮੇਰਾ ਚੀਤਾ, ਆਦਿ ਅੰਤ ਪ੍ਰਭ ਸਦਾ ਸਹਾਈ, ਤਨ ਹਮਾਰਾ ਮੀਤਾ ਰਹਾਉ। ਮਨ ਬਿਲਾਸ ਭੈ ਸਾਹਿਬ ਕੇ, ਅਚਰਜ ਦੇਖ ਵਡਾਈ,

मन बिलास पै साहिब के अचरज देख बड़ाई।

0: ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਾਰਿਆਂ ਦੀ ਹਾਜ਼ਰੀ ਸਤਿਗੁਰੂ ਜੀ ਦਰ ਪ੍ਰਵਾਨ ਕਰਨ, ਕਦਮ ਕਦਮ ਲੇਖੇ ਲਾਉਣ, ਕੀਰਤਨ ਕਰਦਿਆਂ ਕੋਲੋਂ ਜਾਣੇ ਜਾਣੀ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ, ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ, ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਵੋ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਗੁਰੂ ਰਾਮਦਾਸ ਮਹਾਰਾਜ ਦੇ ਦਰ ਘਰ ਦੇ ਹਜ਼ੂਰੀ ਕੀਰਤਨੀਏ ਭਾਈ ਜਗਦੀਪ ਸਿੰਘ ਜੀ, ਸ੍ਰੀ ਦਰਬਾਰ ਸਾਹਿਬ ਵਾਲੇ ਭਾਈ ਸਾਹਿਬ ਹੋਰਾਂ ਅਤੇ ਸਤਿਗੁਰੂ ਪਾਤਸ਼ਾਹ ਜੀ ਦੀ ਬੜੀ ਅਪਾਰ ਬਖਸ਼ਿਸ਼ ਹੈ। ਬੜਾ ਸੁਰੀਲਾ ਸਤਿਗੁਰੂ ਪਾਤਸ਼ਾਹ ਨੇ ਕੰਠ ਬਖਸ਼ਿਸ਼ ਕੀਤਾ ਹੈ। ਬੜੇ ਪਿਆਰ ਨਾਲ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ। ਬਹੁਤ ਬਹੁਤ ਧੰਨਵਾਦ। ਗੁਰੂ ਚਰਨਾਂ ਵਿੱਚ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ। ਸੋ ਹੁਣ ਸਮਾਂ ਹੋਇਆ ਹੈ ਹਫ਼ਤਾਵਾਰੀ ਸਿਮਰਨ ਸਮਾਗਮ ਦਾ। ਇਸ ਤੋਂ ਪਹਿਲਾਂ ਕਿ ਜਥਾ ਸਟੇਜ ਉੱਪਰ ਸੁਸ਼ੋਭਿਤ ਹੋ ਕੇ ਸਿਮਰਨ ਦੀ ਸ਼ੁਰੂਆਤ ਕਰੇ, ਆਪ ਜੀ ਦੀ ਜਾਣਕਾਰੀ ਲਈ, ਵੈਸੇ ਆਪ ਜੀ ਜਾਣਦੇ ਹੋਵੋਗੇ ਕਿ ਜਿੱਥੇ ਜੂਨ ਦਾ ਪਹਿਲਾ ਹਫ਼ਤਾ ਜੂਨ 1984 ਦੇ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ, ਉੱਥੇ ਅੱਜ ਦਾ ਦਿਨ 2 ਜੂਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਵੀ ਹੈ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ 2 ਜੂਨ 1947 ਨੂੰ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਪਿਤਾ ਸਰਦਾਰ ਜੋਗਿੰਦਰ ਸਿੰਘ ਦੇ ਘਰ ਪਿੰਡ ਰੋਡੇ ਵਿਖੇ ਹੋਇਆ। ਸੋ ਅੱਜ ਉਹਨਾਂ ਮਹਾਂਪੁਰਸ਼ਾਂ ਦੀ ਜਿੱਥੇ ਕੁਰਬਾਨੀ ਨੂੰ ਇਸ ਹਫ਼ਤੇ ਵਿੱਚ ਯਾਦ ਕੀਤਾ ਜਾਣਾ ਹੈ,